ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਅੱਜ ਦਿਨ ਬੁੱਧਵਾਰ, ਸ਼ਕ ਸੰਮਤ 1948 ਦੇ ਹਾੜ ਮਹੀਨੇ ਦੀ 30 ਤਾਰੀਖ ਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 22 ਤਾਰੀਖ ਏ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 5:58 ਤੇ 39 ਸੈਕਿੰਡ ਦਾ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਸਵੇਰ ਦੀ ਸਭਾ ਵਿੱਚ ਸਾਡੇ ਸਾਰੇ ਸਰੋਤਿਆਂ ਦਾ ਸਵਾਗਤ ਹੈ।

0: Today, Ayush Shetty will take on Alvi Farhan in the singles opening round today. Men's doubles pair MR Arjun and Hariharan Amsa Karunan. Mixed doubles pairs Rohan Kapoor, Ruthvika Shivani Gadde and Tanisha Krasto, Dhruv Kapila will also be in action today. Meanwhile, HS Pranoy crashed out of the opening round of the China Open 2026 in Changzhou yesterday after being outplayed by Long Jun Hao of Malaysia. The Indian shuttler lost 21-10, 21-14 to the world number 27. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਅਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਤੇ ਹੁਣ ਨਜ਼ਰ ਮਾਰਦੇ ਹਾਂ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਅਤੇ ਉਨ੍ਹਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ 6:05 ਤੇ ਤੁਸੀਂ ਸਰਵਨ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਹੋਏਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਹੈਲਥ ਸ਼ੋ। 8 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਮਹਿਕ ਪੰਜਾਬ ਦੀ ਪੇਸ਼ ਕੀਤਾ ਜਾਵੇਗਾ 8:40 ਤੇ, ਜਿਸ ਦੇ ਤਹਿਤ ਤੁਸੀਂ ਸੁਣੋਗੇ ਕਵੀਸ਼ਰੀ ਤੇ ਢਾਡੀ ਵਾਰਾਂ। 9 ਤੋਂ ਲੈ ਕੇ 10 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਦੇ ਤਹਿਤ 9 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। ਦਸ ਵਜੇ ਤੋਂ 11 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਪਿਟਾਰਾ, ਜੋ ਕਿ ਸਦਾ ਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਹੋਵੇਗਾ। 11 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 11:05 ਤੋਂ ਲੈ ਕੇ 12 ਤੱਕ ਤੁਸੀਂ ਆਨੰਦ ਮਾਣੋਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। 12 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਸਮਾਂ ਹੋਏਗਾ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ ਦਾ, ਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਕਿਰਨਪਾਲ ਕੌਰ। ਸਾਢੇ 12 ਦਾ ਸਮਾਂ ਹੋਏਗਾ ਪ੍ਰੋਗਰਾਮ ਘਰ ਪਰਿਵਾਰ ਦਾ, ਤੇ ਸਿਲਸਿਲਾ ਰਹੇਗਾ ਚਾਨਣ ਮੁਨਾਰੇ। ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਪੇਂਡੂ ਖੇਤਰ ਵਿੱਚ ਮਹਿਲਾਵਾਂ ਲਈ ਸਵੈ ਰੁਜ਼ਗਾਰ ਦੇ ਮੌਕੇ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਸ੍ਰੀ ਸੁਖਵਿੰਦਰ ਸਿੰਘ ਚੱਡਾ, ਜ਼ਿਲ੍ਹਾ ਪ੍ਰੀਸ਼ਦ ਬਠਿੰਡਾ, ਤੇ ਇਹਨਾਂ ਨਾਲ ਗੱਲਬਾਤ ਕਰਨਗੇ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਸਮਾਂ ਹੋਏਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। 2 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਦਾ ਸਮਾਂ ਹੋਏਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ, ਜਿਸ ਤਹਿਤ ਤੁਸੀਂ ਸੁਣੋਗੇ ਆਪਣੀ ਪਸੰਦ ਦੇ ਫਿਲਮੀ ਤੇ ਨਾਨ ਫਿਲਮੀ ਪੰਜਾਬੀ ਗੀਤ। 3 ਤੋਂ ਲੈ ਕੇ 5 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਸ਼ਾਮ 5 ਸਮਾਂ ਹੋਏਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ, ਸਿਲਸਿਲਾ ਖੁੰਡ ਚਰਚਾ ਭਾਗ 388। ਵਿਸ਼ਾ ਰਹੇਗਾ ਗਰਮੀਆਂ ਵਿੱਚ ਪਸ਼ੂ ਖੁਰਾਕ ਪ੍ਰਬੰਧ ਕਿਵੇਂ ਕਰੀਏ। ਭਾਗ ਲੈਣ ਵਾਲੇ ਕਲਾਕਾਰ ਕੁਲਵਿੰਦਰ ਸਿੰਘ ਚਾਨੀ, ਸਤਪਾਲ ਬਰਾੜ ਤੇ ਕੁਲਵਿੰਦਰ ਔਲਖ, ਆਲੇਖ ਕੁਲਵਿੰਦਰ ਔਲਖ, ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। 5:30 ਸਮਾਂ ਹੋਏਗਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ, ਤੇ ਇਸ ਪ੍ਰੋਗਰਾਮ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਅੱਖਰ ਬੋਲਦੇ ਨੇ। ਵਿਸ਼ਾ ਰਹੇਗਾ ਪੈਸਾ ਧਨ ਦੌਲਤ, ਵਾਚਕ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਦਾ ਸਮਾਂ ਹੋਏਗਾ ਪ੍ਰੋਗਰਾਮ ਯੁਵਾਨੀ ਦਾ, ਪੇਸ਼ ਕਰਨਗੇ ਅਨਮੋਲਦੀਪ ਕੌਰ ਤੇ ਨੂਰਦੀਪ ਕੌਰ। 7 ਤੋਂ 8 ਤੱਕ ਤੁਸੀਂ ਆਨੰਦ ਮਾਣੋਗੇ ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਇਸੇ ਦੌਰਾਨ 7:30 ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

8 ਵਜੇ ਤੁਸੀਂ ਸੁਣੋਗੇ ਸਪੌਂਸਰਡ ਪ੍ਰੋਗਰਾਮ ਉਮੰਗ, ਸਪੌਂਸਰਡ ਬਾਏ NCERT, ਭਾਗ ਹੋਏਗਾ 1333ਵਾਂ। 8:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਰਾਤੀਂ 9:15 ਵਜੇ ਦਾ ਤੋਂ ਲੈ ਕੇ 11 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9:15 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲੀਏ। 9:30 ਵਜੇ ਛਾਇਆ ਗੀਤ, 10 ਵਜੇ ਆਜ ਕੇ ਫਨਕਾਰ ਤੇ 10:30 ਵਜੇ ਢਲਤੀ ਜਾਏ ਸ਼ਾਮ। ਤੇ ਰਾਤੀ 11 ਵਜੇ ਸਾਡੀ ਚੱਲ ਰਹੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਅਤੇ ਰਿਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਅਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ 6:15 ਤੇ 42 ਸੈਕਿੰਡ ਦਾ। ਸਮਾਂ ਹੋ ਰਿਹਾ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਜੀ, ਅੰਮ੍ਰਿਤ ਵੇਲਾ ਤਹਿਤ ਪਹਿਲਾ ਸ਼ਬਦ ਸੁਣਦੇ ਹਾਂ ਭਾਈ ਸਤਿੰਦਰ ਵੀਰ ਰਾਗੀ ਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਸਤਿੰਦਰ ਵੀਰ ਰਾਗੀ ਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਇਹ ਸ਼ਬਦ ਗਾਇਨ। ਆਓ ਸਰਵਣ ਕਰਦੇ ਹਾਂ ਭਾਈ ਸਤਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਰਾਗੀ ਪਾਸੋਂ ਇਹ ਸ਼ਬਦ ਗਾਇਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਸਤਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਰਾਗੀ ਜੱਥੇ ਪਾਸੋਂ ਇਹ ਸ਼ਬਦ ਗਾਇਨ। ਆਓ ਸਰਵਣ ਕਰਦੇ ਹਾਂ ਭਾਈ ਦਵਿੰਦਰ ਸਿੰਘ ਰਾਗੀ ਜੱਥੇ ਪਾਸੋਂ ਇਹ ਸ਼ਬਦ ਗਾਇਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਦਵਿੰਦਰ ਸਿੰਘ ਰਾਗੀ ਜੱਥੇ ਪਾਸੋਂ ਇਹ ਸ਼ਬਦ ਗਾਇਨ। ਤੇ ਹੁਣ ਅਗਲਾ ਸ਼ਬਦ ਗਾਇਨ ਸੁਣਦੇ ਹਾਂ ਭਾਈ ਗੁਰਚਰਨ ਸਿੰਘ ਰਾਗੀ ਜੱਥੇ ਪਾਸੋਂ।

ਇਸ ਸ਼ਬਦ ਗਾਇਨ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:53 ਸੈਕਿੰਡ ਦਾ।

ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦੁਆ ਕਰਦੇ ਹਾਂ ਸਾਰੇ ਸਰੋਤਿਆਂ ਦਾ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਭਰਾ ਹੋਵੇ। ਤੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸੁਣਦੇ ਹਾਂ ਇਹ ਗੀਤ।

ਜੀ, ਇਸ ਦੇ ਨਾਲ ਹੀ ਗੱਲ ਕਰਦੇ ਹਾਂ ਆਪਾਂ ਥਾਟ ਆਫ ਡੇ ਦੀ, ਤੇ ਆਪਣੇ ਦੇਸ਼ ਨੂੰ ਪਿਆਰ ਕਰੋ ਤੇ ਹਮੇਸ਼ਾ ਅੱਛਾ ਸੋਚੋ, ਸਕਾਰਾਤਮਕ ਵਿਚਾਰ ਰੱਖੋ। ਸਕਾਰਾਤਮਕ ਵਿਚਾਰ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦਿੰਦੇ ਹਨ। ਜੋ ਵਿਅਕਤੀ ਹਮੇਸ਼ਾ ਚੰਗਾ ਸੋਚਦਾ ਹੈ, ਉਹ ਹਰ ਮੁਸ਼ਕਿਲ ਦਾ ਹੱਲ ਲੱਭ ਲੈਂਦਾ ਹੈ। ਸਕਾਰਾਤਮਕ ਸੋਚ ਨਾਲ ਆਤਮ ਵਿਸ਼ਵਾਸ ਵੱਧਦਾ ਹੈ, ਮਨ ਸ਼ਾਂਤ ਰਹਿੰਦਾ ਹੈ ਅਤੇ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਇਹ ਸਾਨੂੰ ਨਿਰਾਸ਼ਾ ਤੋਂ ਦੂਰ ਰੱਖਦੀ ਹੈ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਹਿੰਮਤ ਦਿੰਦੀ ਹੈ। ਸਾਨੂੰ ਹਮੇਸ਼ਾ ਆਸ਼ਾਵਾਦੀ ਰਹਿਣਾ ਚਾਹੀਦਾ ਹੈ ਅਤੇ ਚੰਗੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ, ਕਿਉਂਕਿ ਸਕਾਰਾਤਮਕ ਸੋਚ ਹੀ ਸਫਲ ਅਤੇ ਖੁਸ਼ਹਾਲ ਜੀਵਨ ਦੀ ਕੁੰਜੀ ਹੈ। ਇਸ ਦੇ ਨਾਲ ਗੱਲ ਕਰੀਏ ਜੇ ਮੁਸ਼ਕਿਲਾਂ ਦੀ, ਹਰ ਮੁਸ਼ਕਿਲ ਨੂੰ ਅਸਫਲਤਾ ਦੀ ਬਜਾਏ ਨਵਾਂ ਕੁਝ ਸਿੱਖਣ ਅਤੇ ਹੁਨਰ ਬਣਾਉਣ ਦੇ ਮੌਕੇ ਵਜੋਂ ਦੇਖੋ। ਵੱਡੇ ਕੰਮਾਂ ਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਵੰਡੋ ਤਾਂ ਜੋ ਹਰ ਛੋਟੀ ਸਫਲਤਾ 'ਤੇ ਖੁਸ਼ੀ ਮਿਲ ਸਕੇ। ਆਪਣੇ ਆਪ ਨੂੰ ਉਤਸ਼ਾਹੀ ਲੋਕਾਂ ਦੇ ਆਸ ਪਾਸ ਰੱਖੋ ਅਤੇ ਨਕਾਰਾਤਮਕ ਚਰਚਾ ਤੋਂ ਦੂਰ ਰਹੋ।

ਜੀ, ਇਸ ਤੋਂ ਇਲਾਵਾ ਜੇ 22 ਜੁਲਾਈ ਦੀ ਗੱਲ ਕਰੀਏ ਤਾਂ 22 ਜੁਲਾਈ 1923 ਨੂੰ ਦਿੱਲੀ ਵਿਖੇ ਮੁਕੇਸ਼ ਚੰਦ ਮਾਥੁਰ ਦਾ ਜਨਮ ਹੋਇਆ ਸੀ, ਜੋ ਕਿ ਹਿੰਦੀ ਸਿਨੇਮਾ ਜਗਤ ਦੇ ਮਹਾਨ ਪਾਰਸ਼ਵ ਗਾਇਕ ਮੰਨੇ ਜਾਂਦੇ ਹਨ। ਉਹਨਾਂ ਦੀ ਆਵਾਜ਼ ਵਿੱਚ ਦਰਦ ਅਤੇ ਸਰਲਤਾ ਦਾ ਅਨੋਖਾ ਮੇਲ ਸੀ, ਜਿਸ ਸਦਕਾ ਉਹਨਾਂ ਨੇ ਲੱਖਾਂ ਦਿਲਾਂ ਉੱਤੇ ਰਾਜ ਕੀਤਾ।

ਪ੍ਰੋਗਰਾਮਾਂ ਸੰਬੰਧੀ ਜਾਣਕਾਰੀ। ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਨੀ ਤਹਿਤ ਤੁਸੀਂ ਸੁਣੋਗੇ ਇੱਕ ਪ੍ਰਾਯੋਜਿਤ ਪ੍ਰੋਗਰਾਮ ਕਿੰਜ ਜਾਈਏ ਪਰਦੇਸ, ਜਿਸ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਸੰਬੰਧੀ ਜਾਣਕਾਰੀ ਦੇਣਗੇ ਮਰਾ ਏਜੰਟ ਵਿਜੇ ਭਾਰਤੀ। ਪ੍ਰੋਗਰਾਮ ਦੇ ਪ੍ਰਾਯੋਜਕ ਨੇ ਮਾਈ ਵੀਜ਼ਾ ਗਾਈਡ ਫਰੀਦਕੋਟ ਰੋਡ ਕੋਟਕਪੂਰਾ ਜੀ। ਗੱਲ ਚੱਲ ਰਹੀ ਸੀ 22 ਜੁਲਾਈ ਦੀ, ਅਤੇ 22 ਜੁਲਾਈ ਦੀ ਇੱਕ ਹੋਰ ਮਿੱਠੀ ਜਿਹੀ ਗੱਲ ਜੋ ਇਸ ਨਾਲ ਜੁੜੀ ਹੈ, 22 ਜੁਲਾਈ ਨੂੰ ਕਈ ਦੇਸ਼ਾਂ ਵਿੱਚ ਮੈਂਗੋ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਭਾਰਤੀ ਅਤੇ ਪੰਜਾਬੀ ਮੂਲ ਦੇ ਰੂਪ ਦੇ ਲੋਕ ਵੀ ਅੰਬ ਨੂੰ ਬੜੇ ਹੀ ਚਾਅ ਨਾਲ ਚੁਸਕੀਆਂ ਲੈ ਕੇ ਖਾਂਦੇ ਹਨ ਅਤੇ ਬੇਸਬਰੀ ਨਾਲ ਅੰਬ ਦੇ ਆਉਣ ਦੀ ਉਡੀਕ ਕਰਦੇ ਹਨ। ਅੰਬ ਦੀ ਕਿਸਮ ਦੀ ਜੇ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ ਦੁਸ਼ਹਿਰੀ ਅੰਬ, ਲੰਗੜਾ ਅੰਬ, ਤੋਤਾ ਅੰਬ, ਕਲਮੀ ਅੰਬ ਆਮ ਮਿਲਦੇ ਹਨ।

ਕੀਤਾ ਗਿਆ, ਜਿਸ ਨੂੰ ਵਿਸਥਾਰਪੂਰਵਕ ਦੱਸਦੇ ਹੋਏ ਲਿਖਿਆ ਹੋਇਆ ਕਿ ਨੀਟ ਪ੍ਰੀਖਿਆ ਵਿੱਚ ਹੋਈਆਂ ਗੜਬੜਾਂ ਦੇ ਭਖਦੇ ਮੁੱਦੇ ਤੇ ਦਿੱਲੀ ਵਿੱਚ ਹੋਏ ਮੁਜ਼ਾਹਰਿਆਂ ਤੋਂ ਬਾਅਦ ਆਪਣੀ ਪਹਿਲੀ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੇਪਰ ਲੀਕ ਦੇ ਮਹਾਂਪਾਪ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ ਤਾਂ ਕਿ ਕੋਈ ਵੀ ਨੌਜਵਾਨ ਦੇ ਭਵਿੱਖ ਨਾਲ ਖਿਲਵਾੜ ਨਾ ਕਰ ਸਕੇ। ਸਾਰੀਆਂ ਰਾਜ ਸਰਕਾਰਾਂ ਅਤੇ

0: ਪਰ ਸਾਡੇ ਕੋਲੇ ਤੁਸੀਂ ਉਚੇਚੇ ਤੌਰ ਤੇ ਸਾਡੇ ਨਾਲ ਇਸ ਪ੍ਰੋਗਰਾਮ ਸ਼ਿਰਕਤ ਕਰ ਰਹੇ ਹੋ, ਤੁਹਾਡਾ ਦਿਲ ਦੀਆਂ ਗਹਿਰਾਈਆਂ 'ਚੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਸਮੁੱਚੀ ਟੀਮ ਵੱਲੋਂ, ਸਾਡੇ ਬਲਜੀਤ ਸ਼ਰਮਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਕਵਰ ਕਰਨਾ ਚਾਹੁੰਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤਿਆਂ ਨੂੰ ਨਹੀਂ ਪਤਾ ਕਿ ਮਨੋਰੋਗ ਹੁੰਦਾ ਕੀ ਹੈ ਜੀ, ਕੀ ਇਹ ਇੱਕ ਆਮ ਬਿਮਾਰੀ ਹੈ, ਕੀ ਹੈ ਇਹਦੇ ਬਾਰੇ ਜੇਕਰ ਤਫਸੀਲ ਦੇ ਵਿੱਚ ਦੱਸੋ ਸਰ।
1: ਦੇਖੋ ਜੀ, ਇਹ ਮਾਨਸਿਕ ਰੋਗ ਹੈ ਜਿਹਨੂੰ ਮਨੋਰੋਗ ਕਹਿੰਦੇ ਹਾਂ ਆਪਾਂ, ਇੱਕ ਸਰੀਰਕ ਬਿਮਾਰੀ ਹੈ ਉਵੇਂ ਹੀ ਇੱਕ ਮਾਨਸਿਕ ਰੋਗ ਹੈ। ਦੇਖੋ
0: ਜੀ,
1: ਜਿਵੇਂ ਕਿ ਦੇਖੋ ਬੀਪੀ ਦੀ ਬਿਮਾਰੀ ਹੈ, ਸ਼ੂਗਰ ਦੀ ਬਿਮਾਰੀ ਹੈ, ਉਸੇ ਤਰ੍ਹਾਂ ਇਹ ਇੱਕ ਮਾਨਸਿਕ ਰੋਗ ਹੈ। ਅੱਜ ਕੱਲ੍ਹ ਦੇਖਿਆ ਹੋਵੇ ਤਾਂ ਜਿਵੇਂ ਹਰ 10 ਪਿੱਛੇ ਜਾਂ 8 ਬੰਦਿਆਂ ਪਿੱਛੇ ਇੱਕ ਬੰਦਾ ਮਾਨਸਿਕ ਰੋਗ ਨਾਲ ਪੀੜਿਤ ਹੈ। ਲੇਕਿਨ ਸੁਣਦੇ ਦੀ ਲੋੜ ਹੈ, ਜਿਵੇਂ ਪਹਿਲਾਂ ਕਹਿੰਦੇ ਸੀ, ਪਹਿਲਾਂ ਲੋਕੀ ਦੇਖੋ ਆਪਣੀ ਸਰੀਰਕ ਬਿਮਾਰੀਆਂ ਨੂੰ ਰਾਹਤ ਵਜੋਂ ਦਿੰਦੇ ਸੀ, ਪਰ ਕਹਿੰਦੇ ਕਿ ਮੈਂਟਲ ਹੈਲਥ ਇਜ਼ ਮੋਰ ਇੰਪੋਰਟੈਂਟ ਦੈਨ ਫਿਜ਼ੀਕਲ ਹੈਲਥ। ਜੇ ਬੰਦਾ ਮਾਨਸਿਕ ਤੌਰ ਤੇ ਤੰਦਰੁਸਤ ਨਹੀਂ ਤਾਂ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹੋ ਸਕਦਾ
0: ਜੀ।
1: ਇਸ ਲਈ ਬੰਦੇ ਨੂੰ ਮੈਂਟਲੀ ਤੌਰ ਤੇ ਤੰਦਰੁਸਤ ਹੋਣਾ ਜ਼ਿਆਦਾ ਜ਼ਰੂਰੀ ਹੈ ਫਿਜ਼ੀਕਲ ਤੌਰ ਤੇ ਤੰਦਰੁਸਤ ਹੋਣ ਨਾਲੋਂ। ਜੇ ਬੰਦਾ ਮਾਨਸਿਕ ਤੌਰ ਤੇ ਤੰਦਰੁਸਤ ਹੋਊਗਾ ਤਾਂ ਹੀ ਉਹ ਆਪਣੀ ਸਰੀਰਕ ਸਿਹਤ ਦਾ ਧਿਆਨ ਰੱਖ ਸਕਦਾ ਹੈ। ਇਸ ਲਈ ਜਿਹੜੀ WHO ਡੈਫੀਨੇਸ਼ਨ ਹੈ ਉਹਦੇ ਵਿੱਚ ਵੀ ਫਿਜ਼ੀਕਲ ਹੈਲਥ ਮੈਂਟਲ ਹੈਲਥ ਨੂੰ ਬਰਾਬਰ ਤਵੱਜੋ ਦਿੱਤੀ ਗਈ ਹੈ। ਇਸ ਲਈ ਉਸੇ ਤਰ੍ਹਾਂ ਕਿ ਮਾਨਸਿਕ ਜਿਹੜਾ ਰੋਗ ਹੈ ਉਹਦੇ ਵਿੱਚ ਬੇਸਿਕਲੀ ਜਿਹੜੀ ਆਪਾਂ ਕਹਿੰਦੇ ਤੁਸੀਂ ਕਹਿੰਦੇ ਵੀ ਹੁੰਦਾ ਕੀ ਹੈ, ਉਹਦੇ ਵਿੱਚ ਕੀ ਹੈ, ਜਦੋਂ ਬੰਦੇ ਦੀ ਸੋਚ ਵਿੱਚ ਫਰਕ ਆ ਜਾਵੇ, ਇਮੋਸ਼ਨ ਵਿੱਚ ਫਰਕ ਆ ਜਾਵੇ, ਡੇਲੀ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰੇ ਜਾਂ ਵਿਹਾਰ ਬਿਹੇਵੀਅਰ ਵਿੱਚ ਚੇਂਜ ਆ ਜਾਵੇ, ਮਤਲਬ ਜਿਹੜਾ ਬੰਦਾ ਆਪਣੇ ਨਾਲ ਰਹਿ ਰਿਹਾ ਜਾਂ ਜਿਹੜਾ ਬੰਦਾ ਆਪਣੇ ਆਪ ਨੂੰ ਨੋਟਿਸ ਕਰ ਸਕਦਾ ਵੀ ਉਹਦੀ ਜਿਹੜੀ ਸੋਚ ਹੈ ਉਹ ਚੇਂਜ ਆ ਰਿਹਾ, ਇਮੋਸ਼ਨ ਚੇਂਜ ਆ ਰਿਹਾ, ਬਿਹੇਵੀਅਰ ਚੇਂਜ ਆ ਰਿਹਾ, ਜਦ ਉਹ ਚੀਜ਼ਾਂ ਉਹਦੀ ਡੇਲੀ ਰੂਟੀਨ ਵਿੱਚ ਪ੍ਰਭਾਵ ਕਰ ਰਹੀਆਂ, ਤਾਂ ਉਹ ਬੰਦੇ ਨੂੰ ਆਪਾਂ ਕਹਿ ਸਕਦੇ ਕਿ ਮਾਨਸਿਕ ਰੋਗ ਹੋ ਰਿਹਾ
0: ਜੀ,
1: ਤੇ ਉਸ ਮਤਲਬ ਉਸ ਸਮੇਂ ਉਸ ਬੰਦੇ ਨੂੰ ਕਿਸੇ ਮਾਨਸਿਕ ਮਨੋਰੋਗ ਮਾਹਰ ਦੀ ਸਲਾਹ ਦੀ ਲੋੜ ਹੈ।
0: ਇਹਦੇ ਮੁੱਖ ਕਾਰਨ ਕੀ ਸਮਝਦੇ ਹੋ ਮਨੋਰੋਗ ਦੇ ਜੀ, ਜਿਹੜੇ ਮਤਲਬ ਅਸਰ ਪਾਉਂਦੇ ਆ ਇਨਸਾਨ ਤੇ ਜੀ, ਇੱਕਦਮ ਜਿਹੜਾ ਹੈਗਾ ਚੇਂਜ ਉਹਦੇ ਵਿੱਚ ਆਉਣ ਲੱਗ ਜਾਂਦੀ ਹੈ ਵਿਚਾਰਾਂ ਚ?
1: ਕਾਰਨ ਹੈਗਾ, ਕੋਈ ਆਪਾਂ ਐ ਨੀ ਕਹਿ ਸਕਦੇ ਇੱਕ ਕਾਰਨ ਹੈ, ਮਲਟੀਪਲ ਕਾਰਨ ਹੈ
0: ਜੀ।
1: ਮਲਟੀਪਲ ਕਾਰਨ ਆਪਾਂ ਕਹਿ ਸਕਦੇ ਹਾਂ ਜੈਨੇਟਿਕ ਸਮਝਦੇ ਕਿ ਪੇਰੈਂਟਸ ਤੋਂ ਹੋ ਰਿਹਾ ਹੈ, ਕੋਈ ਕੈਮੀਕਲ ਮਤਲਬ ਇੰਬੈਲੈਂਸ ਹੋ ਗਿਆ ਜਿਹਨੂੰ
0: ਜੀ,
1: ਕਿਸੇ ਕੈਮੀਕਲ ਲੋਚਾ ਹੋ ਗਿਆ, ਵੀ ਕੈਮੀਕਲ ਦਾ ਇੰਬੈਲੈਂਸ ਹੋ ਸਕਦਾ, ਡੋਪਾਮਾਈਨ ਸੈਰੋਟੋਨਿਨ ਕੈਮੀਕਲ ਹੁੰਦੇ ਹੋ ਕਿ ਘੱਟ ਵੱਧ ਗਏ, ਰੇਂਜ ਕੈਮੀਕਲ ਘੱਟ ਵੱਧ ਗਏ, ਕਿਸੇ ਬਿਮਾਰੀ ਦਾ ਹੋਣਾ, ਕੋਈ ਕਰੋਨਿਕ ਇਲਨੈਸ ਹੋਣਾ, ਕਿਸੇ ਬੰਦੇ ਨੂੰ ਕੋਈ ਲੰਬੀ ਬਿਮਾਰੀ ਚੱਲੀ ਆ ਰਹੀ ਹੈ
0: ਜੀ,
1: ਮਤਲਬ ਕਿਸੇ ਕਾਰਨ ਕੋਈ ਆਪਣੇ ਜੋ ਸਰੀਰਕ ਬਿਮਾਰੀ ਜਿਵੇਂ ਕੋਈ ਕਿਸੇ ਨੂੰ ਕੈਂਸਰ ਹੈ, ਕੋਈ ਹੋਰ ਬਿਮਾਰੀ ਹੈ, ਕੋਈ ਲੰਬੀ ਕਰੋਨਿਕ ਇਲਨੈਸ ਹੈ, ਉਸ ਕਰਕੇ ਹੋ ਸਕਦਾ ਹੈ, ਕੋਈ ਪੈਸੇ ਦਾ ਘਾਟਾ ਵਾਧਾ ਹੋ ਗਿਆ, ਕੋਈ ਇਹ ਜੀ ਜ਼ਿੰਦਗੀ ਉਤਾਰ ਚੜਾਵ ਆ ਗਿਆ ਉਸ ਕਰਕੇ ਹੋ ਗਿਆ, ਕੋਈ ਨਸ਼ਿਆਂ ਦੀ ਵਰਤੋਂ ਕਰਕੇ ਹੋ ਗਿਆ, ਠੀਕ ਹੈ, ਕੋਈ ਜੀਵਨ ਚ ਇਕਦਮ ਕੋਈ ਸਡਨ ਕਿਸੇ ਦਾ ਚਲੇ ਜਾਣਾ, ਮਤਲਬ ਕੋਈ ਸਡਨ ਡੈਥ ਹੋਏ ਕਿਸੇ, ਮਤਲਬ ਕੋਈ ਵੀ ਬੰਦੇ ਦੀ ਜ਼ਿੰਦਗੀ ਚ ਗਮੀ ਦੁਖੀ ਕਿਸੇ ਕਾਰਨ ਹੋਏ ਨਾ, ਮਲਟੀਪਲ ਰੀਜ਼ਨ ਆਪਾਂ ਐ ਨੀ ਕਹਿ ਸਕਦੇ ਇੱਕ ਕਾਰਨ ਪਿੱਛੇ ਕਾਰਨ ਵਾਲੇ ਨੂੰ ਹੋ ਗਿਆ, ਮਲਟੀਪਲ ਰੀਜ਼ਨ ਹੈ ਜੀ, ਮਤਲਬ
0: ਡਾਕਟਰ ਸਾਹਿਬ। ਅੱਜ ਕੱਲ ਜਿਵੇਂ ਆਪਾਂ ਸੁਣਦੇ ਹਾਂ ਵੀ ਡਿਪਰੈਸ਼ਨ ਹੋ ਗਿਆ, ਐਂਗਜ਼ਾਇਟੀ ਹੋ ਗਈ, ਜਾਂ ਕਹਿ ਦਿੰਦੇ ਸਿਜ਼ੋਫਰੀਨੀਆ, ਇਹਦੇ ਵਿੱਚ ਫਰਕ ਕੀ ਹੈ ਜੀ, ਕੀ ਕਿਵੇਂ ਪਤਾ ਲੱਗੂਗਾ ਸਾਨੂੰ ਕੀ ਕਿਹੜੇ ਲੱਛਣ ਕਿਹੋ ਜਿਹੇ ਇਹਦੇ?
1: ਦੇਖੋ ਜੀ, ਕਿਸੇ ਵਿਅਕਤੀ ਦੇ ਸੁਭਾਅ ਜਾਂ ਵਿਹਾਰ ਵਿੱਚ ਅਚਾਨਕ ਬਦਲਾਵ ਆਵੇ ਜਾਂ ਲਗਾਤਾਰ ਉਦਾਸੀ ਰਵੇ, ਬੇਚੈਨੀ, ਨੀਂਦ ਜਾਂ ਭੁੱਖ ਤਬਦੀਲੀ ਆਵੇ, ਕੰਮ ਵਿੱਚ ਦਿਲਚਸਪੀ ਘਟਣਾ, ਬਿਨਾਂ ਕਾਰਨ ਤੋਂ ਡਰ ਜਾਂ ਸ਼ੱਕ ਕਰਨਾ, ਇਹ ਸ਼ੁਰੂਆਤੀ ਮਤਲਬ ਸੰਕੇਤ ਹੁੰਦੇ ਵੀ ਉਹਨੂੰ ਕੋਈ ਮਨੋਰੋਗ ਵਿਅਕਤੀ ਦੀ ਸਲਾਹ, ਮਨੋਰੋਗ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ, ਮਤਲਬ ਇਹ ਸ਼ੁਰੂਆਤੀ ਸੰਕੇਤ ਹੈ। ਬਾਕੀ ਜੋ ਤੁਸੀਂ ਅਲੱਗ ਅਲੱਗ ਬਿਮਾਰੀਆਂ ਦੀ ਕਿਵੇਂ ਆਪਾਂ ਨੂੰ ਪਹਿਚਾਣ ਕਰਨੀ ਚਾਹੀਦੀ ਹੈ, ਮਤਲਬ ਡਿਪਰੈਸ਼ਨ ਵਿੱਚ ਕਈ ਜਿਵੇਂ 2 ਹਫ਼ਤੇ ਤੋਂ ਲਗਾਤਾਰ ਉਦਾਸੀ ਰਹਿਣਾ, ਨਿਰਾਸ਼ਾ ਰਹਿਣੀ, ਕਿਸੇ ਦੇ ਕੰਮ ਵਿੱਚ ਦਿਲਚਸਪੀ ਘੱਟ ਜਾਣੀ, ਉਹੀ ਭੁੱਖ ਘੱਟ ਲੱਗਣੀ ਜਾਂ ਵੱਧ ਲੈਣੀ, ਨੀਂਦ ਘੱਟ ਹੋਣੀ ਜਾਂ ਵੱਧ ਰਹਿਣੀ, ਏਦਾਂ ਦੇ ਅਲੱਗ ਅਲੱਗ ਲੱਛਣ ਹੈ, ਜਿਵੇਂ ਉਸ ਜਾਂ ਮਰ ਮਰਾਉਣ ਨੂੰ ਜੀ ਕਰਨਾ, ਐਂਗਜ਼ਾਇਟੀ ਉਹ ਚਿੰਤਾ ਹੈ, ਬੇਸਿਕਲੀ ਬੇਵਜ੍ਹਾ ਚਿੰਤਾ ਜਾਂ ਘਬਰਾਹਟ ਰਹਿਣੀ। ਸ਼ਿਜ਼ੋਫਰੀਨੀਆ ਥੋੜੀ ਜ਼ਿਆਦਾ ਸਾਡੀ ਗੰਭੀਰ ਬਿਮਾਰੀ ਹੈ, ਉਹ ਚ ਕਿਸੇ ਵਿਅਕਤੀ ਨੂੰ ਇਹੋ ਜਿਹੀ ਆਵਾਜ਼ਾਂ ਸੁਣਾਈ ਦੇਣੀਆਂ ਜੋ ਅਸਲ ਵਿੱਚ ਨਹੀਂ ਹੋਣੀਆਂ, ਜਾਂ ਬੇਵਜ੍ਹਾ ਸ਼ੱਕ ਰਹਿਣਾ, ਮਤਲਬ ਇਹੋ ਜਿਹੇ ਵਿਅਕਤੀਆਂ ਨੂੰ ਮਨੋਰੋਗ ਮਾਹਰ ਦੀ ਸਲਾਹ ਦੀ ਲੋੜ ਹੁੰਦੀ ਹੈ, ਤੇ ਮਨੋਰੋਗ ਮਾਹਰ ਕੋਲ ਜ਼ਰੂਰ ਜਾਣਾ ਚਾਹੀਦਾ ਹੈ, ਮਤਲਬ ਇਹ ਮੇਨ ਗੱਲ ਹੈ।
0: ਡਾਕਟਰ ਸਾਹਿਬ, ਕੀ ਹਰ ਤਰ੍ਹਾਂ ਹੀ ਮਨੋਰੋਗ ਬਣ ਸਕਦਾ, ਕਿ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
1: ਨਹੀਂ, ਇਹ ਗਲਤ ਹੈ, ਹਰ ਤਣਾਅ ਮਨੋਰੋਗ ਨਹੀਂ ਬਣ ਸਕਦਾ, ਆਮ ਤਣਾਅ ਜੀਵਨ ਦਾ ਹਿੱਸਾ, ਦੇਖੋ ਹਰ ਵਿਅਕਤੀ ਨੂੰ ਤਣਾਅ ਹੁੰਦਾ, ਜੇ ਪਰ ਜੇ ਤਣਾਅ ਬਹੁਤ ਜ਼ਿਆਦਾ ਹੋਵੇ, ਲੰਬੇ ਸਮੇਂ ਤੱਕ ਰਵੇ ਜਾਂ ਰੋਜ਼ਾਨਾ ਦੇ ਕੰਮ ਨੂੰ ਪ੍ਰਭਾਵ ਕਰੇ, ਫਿਰ ਉਹ ਮਨੋਰੋਗ ਦਾ ਰੂਪ ਲੈ ਸਕਦਾ।

0: ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਸਜਰੀ ਸਵੇਰ ਅਤੇ ਮੈਂ ਤੁਹਾਡੇ ਨਾਲ ਦਲਬੀਰ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ 7:34:44 ਸਾਡੇ ਨਾਲ ਨੇ ਇਸ ਵਕਤ ਡਾਕਟਰ ਅਰੁਣ ਜਿਹੜੇ SMO ਨੇ ਸਿਵਲ ਹਸਪਤਾਲ ਦੇ ਵਿੱਚ ਅਤੇ ਬਠਿੰਡਾ ਦੇ ਮਨੋਰੋਗ ਮਾਹਰ ਵੀ ਨੇ ਕਿਸੇ ਜਾਣ ਪਛਾਣ ਦੇ ਮੁਹਤਾਜ ਜਿਹੜੇ ਹੈਗੇ ਉਹ ਨਹੀਂ ਹੈਗੇ ਡਾਕਟਰ ਅਰੁਣ ਡਾਕਟਰ ਅਰੁਣ ਸਵਾਗਤ ਆ ਜੀ ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ
1: ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਸਵੇਰ ਦੀ ਸਤਿ ਸ੍ਰੀ ਅਕਾਲ ਤੇ ਦਲਬੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਮੈਨੂੰ ਮੌਕਾ ਦਿੱਤਾ ਸੀ ਅੱਜ ਸਵੇਰੇ ਸਵੇਰੇ ਅੱਜ ਲੋਕਾਂ ਨਾਲ ਵਿਚਾਰ ਸਾਂਝੇ ਕਰਨ ਦਾ
0: ਡਾਕਟਰ ਸਾਹਿਬ ਅਸੀਂ ਤੁਹਾਡੇ ਬਹੁਤ ਆਭਾਰੀ ਹਾਂ ਸਾਡਾ ਸਾਰਾ ਇਲਾਕਾ ਜਿਹੜਾ ਹੈਗਾ ਉਹ ਡਾਕਟਰ ਅਰੁਣ ਨੂੰ SMO ਸਿਵਲ ਹਸਪਤਾਲ ਅਤੇ ਮਾਹਰ ਮਨੋਰੋਗ ਵਿਸ਼ੇਸ਼ਕ ਦੇ ਰੂਪ ਵਿੱਚ ਜਾਣਦਾ ਪਰ ਇੱਕ ਬਹੁਤ ਵਧੀਆ ਇਨਸਾਨ ਵੀ ਨੇ ਡਾਕਟਰ ਅਰੁਣ ਡਾਕਟਰ ਸਾਹਿਬ ਭਾਵੇਂ ਕਿ ਅੱਜ ਜਿਹੜਾ ਹੈਗਾ ਉਹ ਵਰਲਡ ਬ੍ਰੇਨ ਡੇ ਆ

0: ਸਿਹਤ ਯਾਬੀ ਵਿੱਚ ਕਿੰਨਾ ਕੁ ਮਹੱਤਵਪੂਰਨ ਰੋਲ ਅਦਾ ਕਰਦਾ ਤੇ ਕਿਸ ਤਰੀਕੇ ਨਾਲ ਕਾਉਂਸਲਿੰਗ ਕਰਦੇ ਹੋ?
1: ਬਹੁਤ ਜ਼ਿਆਦਾ ਪਰਿਵਾਰ ਦਾ ਸਹਿਯੋਗ। ਦੇਖੋ ਮਾਨਸਿਕ ਰੋਗ ਵਾਲੇ, ਕਿਉਂਕਿ ਜਿਹੜਾ ਮਾਨਸਿਕ ਰੋਗੀ ਹੈ ਉਹਦੇ ਵਿੱਚ ਇਕੱਲਾ ਮਾਨਸਿਕ ਰੋਗੀ ਨਹੀਂ ਹੁੰਦਾ, ਪੂਰਾ ਪਰਿਵਾਰ ਸਫਰ ਹੁੰਦਾ
0: ਜੀ।
1: ਤੇ ਇਸ ਲਈ ਪਰਿਵਾਰ ਨੂੰ ਪਿਆਰ ਨਾਲ ਸਮਝਾਉਣਾ ਪੈਂਦਾ, ਕਿਉਂਕਿ ਦਵਾਈ ਦੇਣ ਵਿੱਚ ਪਰਿਵਾਰ ਹੀ ਮਦਦ ਕਰਦਾ।
0: ਕੋਈ
1: ਦੂਜਾ ਮਰੀਜ਼ ਹੈ ਤਾਂ ਦਵਾਈ ਆਪਣੇ ਆਪ ਲੈ ਲੈਂਦਾ,
0: ਤੇ
1: ਇਸ ਜਿਹੜਾ ਮਾਨਸਿਕ ਰੋਗੀਆਂ ਨੂੰ ਦਵਾਈ ਦੇਣੀ ਪੈਂਦੀ ਹੈ, ਉਹਨੂੰ ਪਿਆਰ ਦੀ ਵੀ ਲੋੜ ਹੈ, ਮਦਦ ਦੀ ਵੀ ਲੋੜ ਹੈ, ਹੌਸਲੇ ਦੀ ਵੀ ਲੋੜ ਹੈ, ਇਸ ਲਈ ਇਹਦੇ ਵਿੱਚ ਪਰਿਵਾਰ ਦੀ ਬਹੁਤ ਜ਼ਿਆਦਾ ਲੋੜ ਹੈ, ਪਰਿਵਾਰ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਉਹਦੇ ਠੀਕ ਹੋਣ 'ਚ। ਤੇ ਇਸ ਲਈ ਫੈਮਿਲੀ ਦੀ ਸਪੋਰਟ ਦਾ ਸਾਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਬਿਮਾਰੀ ਜਲਦੀ ਠੀਕ ਹੁੰਦੀ ਹੈ, ਫੈਮਿਲੀ ਸਪੋਰਟ ਬਹੁਤ ਜ਼ਿਆਦਾ ਲੋੜ ਹੈ ਮੈਂਟਲ ਇਲਨੈਸ।
0: ਬਿਲਕੁਲ ਡਾਕਟਰ ਸਾਹਿਬ, ਦੂਸਰੀ ਗੱਲ ਆ ਜਾਂਦੀ ਹੈ ਕਿ ਅੱਜ ਕੱਲ੍ਹ ਜਿਵੇਂ ਦੇਖਿਆ ਜਾਂਦਾ ਕਿ ਰੁਝਾਨ ਜਿੱਥੇ ਨਸ਼ਿਆਂ ਦਾ ਵੱਧ ਹੁੰਦਾ, ਜੇ ਕੋਈ ਮਨੋਰੋਗੀ ਹੈ ਜ਼ਿਆਦਾਤਰ ਉਹ ਨਸ਼ਿਆਂ 'ਚ ਲਬਰੇਜ਼ ਰਹਿੰਦਾ, ਤੇ ਤੁਹਾਨੂੰ ਲੱਗਦਾ ਕਿ ਨਸ਼ਿਆਂ ਦਾ ਜਿਹੜਾ ਮਨੋਰੋਗ ਨਾਲ ਕੋਈ ਸਿੱਧਾ ਸੰਬੰਧ ਵੀ ਹੈਗਾ?
1: ਬਿਲਕੁਲ ਜੀ ਬਿਲਕੁਲ। ਦੇਖੋ ਦੋਨੇ ਤਰੀਕੇ ਨਾਲ ਲਈਏ ਆਪਾਂ, ਜਿਹੜਾ ਨਸ਼ਾ ਦਾ ਵੀ, ਜਿਹੜੇ ਆਲਰੇਡੀ ਮਾਨਸਿਕ ਰੋਗੀ ਹੈ
0: ਜੀ,
1: ਉਹ ਜੇ ਨਸ਼ਾ ਕਰਦੇ ਆ ਤੇ ਮਨੋਰੋਗ ਵੱਧ ਜਾਂਦਾ, ਹੋਰ ਉਹਨੂੰ ਮਾਨਸਿਕ ਰੋਗ ਨੂੰ ਹੋਰ ਗੰਭੀਰ ਬਣਾ ਲੈਂਦੇ ਆ
0: ਜੀ।
1: ਤੇ ਕਈ ਲੋਕੀ ਨਸ਼ੇ ਮਤਲਬ ਨਸ਼ੇ ਕਰਕੇ ਮਾਨਸਿਕ ਰੋਗੀ ਬਣ ਜਾਂਦੇ ਆ
0: ਜੀ।
1: ਦੋਨੋਂ ਚੀਜ਼ਾਂ ਮਤਲਬ ਲਿੰਕਡ ਹੈ। ਤੇ ਮਤਲਬ ਇਸ ਲਈ ਨਸ਼ਾ ਤਾਂ ਮਤਲਬ ਹੈਗਾ ਹੀ ਇਹਦਾ ਲਿੰਕਡ, ਇਸ ਲਈ ਨਸ਼ਾ ਆਪਾਂ ਨੂੰ ਨਹੀਂ ਕਰਨਾ ਚਾਹੀਦਾ, ਮਤਲਬ ਦੋਨੋਂ ਖਰਾਬ ਕਰਦੇ ਆ ਮਾਨਸਿਕ ਰੋਗੀ ਮਾਨਸਿਕ ਰੋਗ ਨੂੰ।
0: ਮੈਂ ਵਿਜ਼ਿਟ ਵੀ ਕੀਤਾ ਡਾਕਟਰ ਸਾਹਿਬ ਤੁਹਾਡੇ ਕੋਲੇ ਕਈ ਵਾਰ, ਤੁਹਾਡਾ ਵੀ ਕਮਰਾ ਜਿਹੜਾ ਹੈਗਾ ਭਰਿਆ ਹੀ ਰਹਿੰਦਾ ਹੈਗਾ। ਕਿਹੋ ਜਿਹੇ ਜਿਹੜੇ ਹੈਗੇ ਆ ਮਨੋਰੋਗੀ ਤੁਹਾਡੇ ਕੋਲੇ ਆਉਂਦੇ ਆ, ਕਿਸ ਤਰੀਕੇ ਨਾਲ, ਕਿਸ ਫਿਰ ਤੁਸੀਂ ਉਹਨਾਂ ਨੂੰ ਟ੍ਰੀਟ ਕਰਦੇ ਹੋ ਜੀ?
1: ਦੇਖੋ ਉਹੀ ਗੱਲ ਹੈ ਕਿ ਹਰ ਮੇਰੇ ਕੋਲ ਤਾਂ ਹਰ ਤਰ੍ਹਾਂ ਦੇ ਆਉਂਦੇ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਵੀ ਆਉਂਦੇ ਨੇ, ਤੇ ਜਿਵੇਂ ਤੁਸੀਂ ਕਿਹਾ ਡਿਪਰੈਸ਼ਨ, ਐਂਜ਼ਾਇਟੀ, ਸ਼ਿਜ਼ੋਫਰੇਨੀਆ, ਹਰ ਤਰ੍ਹਾਂ ਦੇ ਮਾਨਸਿਕ ਰੋਗੀ ਇੱਥੇ ਆਉਂਦੇ ਨੇ
0: ਜੀ,
1: ਤੇ ਅਸੀਂ ਦਾਖਲ ਵੀ ਕਰਦੇ ਹਾਂ ਤੇ ਪ੍ਰੋਪਰ ਟ੍ਰੀਟ ਵੀ ਕਰਦੇ ਤੇ ਹਰ ਤਰ੍ਹਾਂ ਦਾ ਇਲਾਜ ਕਰਦੇ ਹਾਂ, ਤੇ ਡੀਡਿਕਸ਼ਨ ਸੈਂਟਰ ਵੀ ਸਾਡੇ ਕੋਲ ਨਸ਼ਿਆਂ ਦਾ ਇਲਾਜ ਵੀ ਹੁੰਦਾ
0: ਜੀ।
1: ਤੇ ਨਸ਼ਿਆਂ ਨਾਲ ਗ੍ਰਸਤ ਮਾਨਸਿਕ ਰੋਗੀ, ਨਸ਼ਿਆਂ ਨਾਲ ਗ੍ਰਸਤ ਮਾਨਸਿਕ ਰੋਗੀ ਵੀ ਆਉਂਦੇ, ਜੇ ਇਕੱਲੇ ਪਿਓਰ ਨਸ਼ਾ ਕਰਦੇ ਉਹ ਵੀ ਆਉਂਦੇ ਨੇ। ਮਤਲਬ ਅਸੀਂ ਜਿਹੜਾ ਨਸ਼ਿਆਂ ਵਾਲਾ ਮਰੀਜ਼ ਹੈ ਉਹ ਵੀ ਇੱਕ ਮਾਨਸਿਕ ਰੋਗੀ ਹੀ ਹੁੰਦਾ ਬੇਸਿਕਲੀ
0: ਜੀ,
1: ਕੋਈ ਐ ਨਹੀਂ ਹੁੰਦਾ ਉਹ ਕਿਸੇ ਕਾਰਨ ਹੀ ਨਸ਼ਿਆਂ ਤੋਂ ਲੱਗਿਆ ਹੁੰਦਾ, ਕੋਈ ਨਾ ਕੋਈ ਅੰਡਰਲਾਈਨ ਉਹਦੇ ਕੋਈ ਮੈਂਟਲ ਇਲਨੈਸ ਹੀ ਹੁੰਦੀ ਹੈ। ਕੋਈ ਅਸੀਂ ਇਹ ਨਹੀਂ ਮੰਨਦੇ ਕਿ ਉਹ ਇਕੱਲਾ ਨਸ਼ਾ ਮਤਲਬ ਨਸ਼ਿਆਂ ਦਾ ਆਦੀ ਹੈ, ਉਹ ਮਾਨਸਿਕ ਰੋਗੀ ਹੀ ਹੈ ਬੇਸਿਕਲੀ ਤਾਂ ਉਹ।
0: ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਸੀ ਸੋਸ਼ਲ ਮੀਡੀਆ ਤੇ ਮੋਬਾਈਲ ਦੀ ਵਰਤੋਂ ਦੀ, ਮਾਨਸਿਕ ਸਿਹਤ ਤੇ ਅਸਰ ਤਾਂ ਪਾਉਂਦੀ ਹੈ, ਫਿਰ ਇੱਕ ਕਿਵੇਂ ਫਿਰ ਕਿਊਰੇਬਲ ਕਿਵੇਂ ਹੁੰਦਾ ਜੀ? ਕਿਵੇਂ ਇਲਾਜ ਲਈ ਕਿਹੜੀ ਫਿਰ ਤਕਨੀਕ ਅਪਣਾਉਣੀ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਕੱਲ ਦਾ ਤਾਂ ਇਹ ਬੜਾ ਮਤਲਬ ਦਾ ਲਗਭਗ ਸਾਰੇ ਹੀ ਇਸ ਚੀਜ਼ ਤੋਂ ਗ੍ਰਸਤ ਨੇ ਜੀ, ਸੋਸ਼ਲ ਮੀਡੀਆ ਤੋਂ ਵੀ ਤੇ ਮੋਬਾਈਲ ਤੋਂ ਵੀ, ਬੱਚੇ ਕੀ, ਬਜ਼ੁਰਗ ਕੀ, ਵੱਡੇ ਕੀ।
1: ਬਿਲਕੁਲ ਸਹੀ ਗੱਲ। ਦੇਖੋ ਇਹ ਸਭ ਤੋਂ ਵੱਡੀ ਜਿਹੜੀ ਅੱਜ ਕੱਲ੍ਹ ਜਿਹੜੀ ਬੇਸਿਕ ਦਿੱਕਤ ਆ ਰਹੀ ਹੈ, ਅਜੇ ਸਕਰੀਨ ਟਾਈਮ ਦੀ ਅਡਿਕਸ਼ਨ ਆ ਰਹੀ, ਸਭ ਤੋਂ ਵੱਡੀ ਤਾਂ ਇਹੀ ਆ ਰਹੀ ਹੈ
0: ਜੀ।
1: ਇਹਦੇ ਨਾਲ ਨੀਂਦ ਘੱਟ ਰਹੀ ਹੈ, ਡਿਪਰੈਸ਼ਨ, ਚਿੰਤਾ ਜਾਂ ਜਿਹੜੀ ਸਭ ਤੋਂ ਵੱਧ ਬੱਚਿਆਂ ਚ ਇਹੀ ਆ ਰਹੀ ਨੇ, ਟੈਨਸ਼ਨ ਦੀ ਪ੍ਰੋਬਲਮ ਇਸੇ ਕਰਕੇ ਸਭ ਤੋਂ ਵੱਧ ਆ ਰਹੀ ਹੈ। ਸਭ ਤੋਂ ਇਹ ਬੱਚਿਆਂ ਦਾ ਅਸੀਂ ਕਾਉਂਸਲਿੰਗ ਤੁਹਾਡੀ ਇਹੀ ਸਕਰੀਨ ਟਾਈਮ ਘੱਟ ਤੋਂ ਘੱਟ ਰੱਖੋ, ਤੇ ਜਿਹੜਾ ਕਿ ਇਹ ਬੱਚਿਆਂ ਨੂੰ ਆਪਾਂ ਟਾਈਮ ਮੋਬਾਈਲ ਦੇ ਦਿੰਦੇ ਹਾਂ ਛੋਟੇ ਹੁੰਦੇ ਤੋਂ ਹੀ, ਖਾਣਾ ਖਾਂਦੇ ਹੋਏ ਜਾਂ ਇਕੱਲੇ ਬੈਠੇ ਆ, ਚਾਰ ਪੰਜ ਬੱਚੇ ਜਾ ਰਹੇ ਆ, ਤੇ ਫਿਰ ਸਕਰੀਨ ਟਾਈਮ ਨੂੰ ਲਿਮਿਟ ਕਰਨਾ ਪਊਗਾ। ਦੇਖੋ ਬੱਚਿਆਂ ਨੂੰ
0: ਜੀ
1: ਸਕਰੀਨ ਟਾਈਮ ਦਾ ਘਟਾਉਣ ਦਾ ਹੀ ਹੈ ਇੱਕ, ਬਾਕੀ ਕਾਉਂਸਲਿੰਗ ਕੀਤੀ ਜਾਂਦੀ ਹੈ, ਤੇ ਇਹੀ ਚੀਜ਼ਾਂ ਮੇਨ ਤਾਂ ਇਸ ਕੀਤੀ ਜਾਂਦੀ, ਕਾਉਂਸਲਿੰਗ ਨਾਲ ਹੀ ਬੱਚਿਆਂ ਨੂੰ ਸਮਝਾਇਆ ਜਾਂਦਾ ਤੇ ਪੇਰੈਂਟਸ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ, ਤੇ ਮੇਨ ਇਹ ਸਾਡਾ ਫੋਕਸ ਰਹਿੰਦਾ ਕਿ ਉਹਨਾਂ ਦਾ ਸਕਰੀਨ ਟਾਈਮ ਘਟਾਇਆ ਜਾਵੇ
0: ਜੀ। ਡਾਕਟਰ ਸਾਹਿਬ, ਕੋਈ ਪਿੰਡਾਂ ਤੇ ਸ਼ਹਿਰਾਂ ਦੇ ਮਨੋਰੋਗੀਆਂ ਦੀ ਅਵਸਥਾ ਦੇ ਵਿੱਚ ਵੀ ਫਰਕ ਹੁੰਦਾ, ਕੋਈ ਉਹਨਾਂ ਨੂੰ ਸਮਝਾਉਣ ਦੇ ਹੋਰ ਦੇ ਉਸ ਪੱਖ ਤੋਂ ਕੀ ਕਹਿਣਾ ਚਾਹੋਗੇ?
1: ਥੋੜਾ ਜਿਹਾ ਇਹ ਤੁਹਾਨੂੰ ਐਸਟੀਮੇਟ ਚਾਹੀਦਾ, ਪਿੰਡਾਂ ਦੇ ਲੋਕਾਂ ਨੂੰ ਅਵੇਅਰਨੈਸ ਦਾ ਥੋੜਾ ਜਿਹਾ ਹਾਲੇ ਫਰਕ ਹੈ। ਦੇਖੋ ਹੁਣ ਥੋੜਾ ਜਿਹਾ ਪਰ ਅੱਜ ਕੱਲ੍ਹ ਜੇ ਆਪਾਂ ਦੇਖੀਏ ਪੰਜਾਬ ਦੇ ਪਿੰਡਾਂ 'ਚ ਇੰਨਾ ਫਰਕ ਨਹੀਂ ਗਿਆ, ਪੰਜਾਬ ਦੇ ਪਿੰਡ ਵੀ ਸ਼ਹਿਰਾਂ ਵਰਗੇ ਹੀ ਬਣ ਗਏ ਨੇ
0: ਜੀ,
1: ਕੋਈ ਬੜਾ ਫਰਕ ਨਹੀਂ ਗਿਆ, ਪਰ ਥੋੜਾ ਜਿਹਾ ਅਵੇਅਰਨੈਸ ਦਾ ਫਰਕ ਹੈ। ਲੋਕੀ ਹਾਲੇ ਉੱਥੇ ਜਿਹੜੇ ਬਾਬਿਆਂ ਕੋਲ ਜਾਣਾ ਜਾਂ ਉਹਨਾਂ ਕੋਲ ਧਾਗੇ ਤਵੀਤਾਂ 'ਚ ਜ਼ਿਆਦਾ ਹਾਲੇ ਪੈਂਦੇ ਨੇ, ਬਾਅਦ ਘੁੰਮ ਘੁੰਮਾ ਕੇ ਨੇੜ ਸਾਡੇ ਕੋਲ ਆਉਂਦੇ ਨੇ ਮਨੋਰੋਗ ਮਾਹਰਾਂ ਕੋਲੇ। ਉਹਨਾਂ ਦੇ ਤੁਹਾਡੀ ਪਹਿਲਾਂ ਗੱਲ ਪਈ ਸੀ ਵੀ ਦਵਾਈ ਸਾਨੂੰ ਲੱਗ ਜਾਏਗੀ ਜਾਂ ਉਹ ਹੋ ਜਾਏਗੀ, ਵੀ ਜਾਂ ਮਨੋਰੋਗ ਮਾਹਰ ਨੀਂਦ ਦੀਆਂ ਗੋਲੀਆਂ ਹੀ ਦਿੰਦੇ ਨੇ ਲੋਕਾਂ 'ਚ, ਹਲੇ ਇਹ ਧਾਰਨਾ ਚੱਲੀ ਆ ਰਹੀ ਹੈ। ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਇੱਕ ਆਮ ਬਿਮਾਰੀਆਂ ਵਾਂਗੂ, ਸਰੀਰਕ ਬਿਮਾਰੀਆਂ ਵਾਂਗੂ ਹੀ ਮਾਨਸਿਕ ਬਿਮਾਰੀਆਂ ਹਨ, ਵੀ ਤੁਸੀਂ ਉਹਨਾਂ ਕੋਲ ਪੈਸੇ ਖਰਾਬ ਕਰਨ ਦੀ ਬਜਾਏ, ਬਾਬਿਆਂ ਕੋਲ, ਭੂਤ ਪ੍ਰੇਤਾਂ ਕੋਲ ਜਾਦੂ ਟੋਣੇ ਚੱਕਰ 'ਚ ਪੈਣ ਦੀ ਬਜਾਏ, ਇੱਕ ਮਨੋਰੋਗਿਕ ਡਾਕਟਰੀ ਬਿਮਾਰੀ ਹੈ, ਇੱਕ ਵਿਗਿਆਨਿਕ ਬਿਮਾਰੀ ਹੈ, ਜਿਹਦਾ ਜਿਹਦਾ ਇੱਕ ਪ੍ਰੋਪਰ

0: ਬਾਅਦ ਹੈ ਤੇ ਵੀ ਮਨੋਰੋਗ ਮਾਹਰ ਕੋਲ ਸਿੱਧਾ ਆਓ ਤੇ ਉਹਦਾ ਪ੍ਰੋਪਰ ਇਲਾਜ ਕਰਾਓ। ਸਰਕਾਰੀ ਹਸਪਤਾਲਾਂ ਵਿੱਚ ਇਹਦਾ ਫ੍ਰੀ ਇਲਾਜ ਹੈ, ਬਾਕੀ ਆਪਣੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਮਨੋਰੋਗ ਮਾਹਰ ਨੇ, ਮੈਡੀਕਲ ਕਾਲਜ ਨੇ, ਉੱਥੇ ਜਾਓ ਇਲਾਜ ਕਰਾਓ, ਮਤਲਬ ਇੱਧਰ ਉੱਧਰ ਚੱਕਰਾਂ 'ਚ ਨਾ ਪਾਓ, ਮੇਰਾ ਕਹਿਣ ਦਾ ਮਤਲਬ ਇਹ ਹੈ।
1: ਬਿਲਕੁਲ ਜੀ, ਕਿਉਂਕਿ ਸਰਕਾਰ ਨੇ ਸਹੂਲਤ ਦਿੱਤੀ ਹੋਈ ਆ ਤਾਂ ਤੁਹਾਨੂੰ ਤੁਹਾਡੇ ਵਰਗਾ ਡਾਕਟਰ ਸਰ ਮਤਲਬ ਜਿਹੜਾ ਕਾਬਿਲ ਫਾਜ਼ਲ ਆ, ਜਿਹੜਾ ਮੈਂ ਦਿਲੋਂ ਦੇਖਿਆ ਕਿ ਤੁਸੀਂ ਮਤਲਬ ਪੇਸ਼ੀਐਂਟ ਦੇ ਦਿਲ ਦੇ ਵਿੱਚ ਵੜਦੇ ਹੋ, ਪਰਿਵਾਰ ਦੇ ਦਿਲ ਦੇ ਵਿੱਚ ਵੜਦੇ ਹੋ, ਆਪਦਾ ਰੋਗ ਸਮਝਦੇ ਹੋ, ਉਹਨੂੰ ਆਪਦਾ ਪਰਿਵਾਰ ਦਾ ਰੋਗ ਸਮਝਦੇ ਹੋ, ਤਾਂ ਜਾ ਕੇ ਰੋਗ ਦਾ ਜਿਹੜਾ ਨਿਦਾਨ ਹੁੰਦਾ। ਪਰ ਡਾਕਟਰ ਸਾਹਿਬ ਜਾਂਦੇ ਜਾਂਦੇ ਸਾਨੂੰ ਇਹ ਵੀ ਦੱਸ ਦਿਓ, ਮਾਨਸਿਕ ਸਿਹਤ ਨੂੰ ਚੰਗਾ ਰੱਖਣ ਲਈ ਮਹੱਤਵਪੂਰਨ ਸਲਾਹ ਜਿਹੜੀ ਹੈਗੀ ਆ ਉਹ ਤੁਹਾਡੇ ਤੋਂ ਵਧੀਆ ਕੋਈ ਨਹੀਂ ਦੇ ਸਕਦਾ, ਕੀ ਹੋ ਸਕਦੀ ਹੈ ਜਿਹੜੀ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸਾਨੂੰ ਆਪ ਨੂੰ ਜ਼ਰੂਰਤ ਹੈ ਜੀ? ਮਾਫ ਕਰਨਾ,
0: ਸਭ ਤੋਂ ਪਹਿਲਾਂ ਵੀ ਖੁੱਲ ਕੇ ਚੰਗੀ ਨੀਂਦ ਲਵੋ, ਬੈਲੈਂਸ ਡਾਇਟ ਲਵੋ, ਬੈਲੈਂਸ ਨੂੰ ਚੰਗੀ ਖੁਰਾਕ ਲਵੋ, ਨਸ਼ਿਆਂ ਦਾ ਸੇਵਨ ਛੱਡੋ, ਨਸ਼ੇ ਮਿਲ ਜਾਂਦਾ, ਤੇ ਆਪਣੀ ਰੈਗੂਲਰ ਐਕਸਰਸਾਈਜ਼ ਕਰੋ, ਪਰਿਵਾਰ ਤੇ ਦੋਸਤਾਂ ਨਾਲ ਖੁੱਲ ਕੇ ਗੱਲ ਕਰੋ, ਗੱਲਬਾਤ ਕਰੋ, ਆਪਣੇ ਪੁਰਾਣੇ ਯਾਰਾਂ ਦੋਸਤਾਂ ਨੂੰ ਯਾਦ ਕਰੋ, ਸੋਸ਼ਲੀ ਮਤਲਬ ਆਪਦੇ ਲੋਕਾਂ ਨਾਲ ਜੁੜੋ, ਮਤਲਬ ਇਕੱਲੇ ਪਰ ਛੱਡੋ, ਪਰਿਵਾਰ ਵਿੱਚ ਬੈਠੋ, ਜੇ ਲੋਕੀ ਆਪਣੇ ਸੱਥਾਂ ਵਿੱਚ ਬੰਦੇ ਸੀ, ਆਪਣੇ ਟਾਈਮ ਫੈਮਿਲੀ ਨਾਲ ਟਾਈਮ ਸਪੈਂਡ ਕਰੋ, ਬੱਚਿਆਂ ਨਾਲ ਟਾਈਮ ਸਪੈਂਡ ਕਰੋ, ਬਾਕੀ ਕੋਈ ਵੀ ਮਾਨਸਿਕ ਤਕਲੀਫ ਹੋਵੇ ਝਿਜਕ ਕੇ ਗੱਲ ਕਰੋ, ਮਤਲਬ ਕਰੋਗੇ ਬਾਤ ਤੋਂ ਬਣੇਗੀ ਬਾਤ, ਬਸ ਗੱਲ ਖੁੱਲ ਕੇ ਸ਼ੇਅਰ ਕਰੋ, ਬਸ ਐਂਡ ਤੇ ਮੈਂ ਇਹੀ ਕਹਿਣਾ ਚਾਹਾਂਗਾ
1: ਜੀ। ਡਾਕਟਰ ਸਾਹਿਬ ਵਡਮੁੱਲੀਆਂ ਜਾਣਕਾਰੀਆਂ ਦੇ ਨਾਲ, ਵਡਮੁੱਲਾ ਸਮਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਨਾਲ ਸਾਂਝਾ ਕੀਤਾ, ਤੁਹਾਡੀਆਂ ਇਹਨਾਂ ਵਡਮੁੱਲੀਆਂ ਜਾਣਕਾਰੀਆਂ ਲਈ ਦਿਲੋਂ ਆਕਾਸ਼ਵਾਣੀ FM ਬਠਿੰਡਾ ਦੀ ਸਮੁੱਚੀ ਟੀਮ ਵੱਲੋਂ ਡਾਕਟਰ ਅਰੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਸਾਡੇ ਬਠਿੰਡਾ ਸਰਕਾਰੀ ਹਸਪਤਾਲ ਦੇ SMO ਡਾਕਟਰ ਅਰੁਣ, ਜਿਹੜੇ ਕਿ ਮਨੋਰੋਗ ਮਾਹਰ ਵੀ ਨੇ। ਤੇ ਆਓ, ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ, ਤੇ ਤੁਹਾਨੂੰ ਸੁਣਾਈਏ ਫਿਰ ਇਹ ਗੀਤ।

0: ਲੈ ਕੇ ਆਇਆ ਹੈ ਈਜ਼ੀ ਈਐਮਆਈ ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ ਈਐਮਆਈ ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
2: ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਮਿਤੀ 22 ਜੁਲਾਈ 2026, ਦਿਨ ਬੁੱਧਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਆਪਣਾ ਪਸੰਦੀਦਾ ਪ੍ਰੋਗਰਾਮ ਅੱਖਰ ਬੋਲਦੇ ਨੇ। ਵਿਸ਼ਾ ਰਹੇਗਾ ਪੈਸਾ, ਧਨ ਅਤੇ ਦੌਲਤ।

0: ਵਿਸ਼ੇਸ਼ ਦਿਸ਼ਾ ਨਿਰਦੇਸ਼ ਸੰਪਾਦਨ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ ਈਐਮਆਈ ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ ਈਐਮਆਈ ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233। ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ ਈਐਮਆਈ ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ ਈਐਮਆਈ ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
3: ਇਸ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦੀ ਮੈਨੂੰ ਸੁਨੀਤਾ ਦੋਏ ਆਗਿਆ। ਨਮਸਕਾਰ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ 101 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:59 ਤੇ 16 ਸੈਕਿੰਡ ਤੇ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਤੇ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਸ਼ਾਮਲ ਕਰੇਗੀ। ਭਾਰਤ ਨੇ ਜਨੇਵਾ ਚ ਵਿਸ਼ਵ ਵਪਾਰ ਸੰਗਠਨ ਦੀ ਵਪਾਰ ਨੀਤੀ ਸਮੀਖਿਆ ਚ ਨਿਯਮ ਆਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਪੀ ਵੀ ਸਿੰਧੂ ਦਾ ਸਾਹਮਣਾ ਭਾਰਤ ਦੀ ਉੱਨਤੀ ਹੋਡਾ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤ ਅਤੇ ਉੱਤਰੀ ਮੈਸੇਡੋਨੀਆ ਦਰਮਿਆਨ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤੈ। ਉਨ੍ਹਾਂ ਦੋਵਾਂ ਦੇਸ਼ਾਂ ਦੇ ਕਾਰੋਬਾਰਾਂ ਨੂੰ ਵਪਾਰ ਤੋਂ ਅੱਗੇ ਵੱਧ ਕੇ ਨਿਵੇਸ਼, ਤਕਨਾਲੋਜੀ ਅਤੇ ਨਵੀਨਤਾ ਤੇ ਆਧਾਰਿਤ ਲੰਮੇ ਸਮੇਂ ਦੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸਕੋਪਜੇ ਚ ਭਾਰਤੀ ਉੱਤਰੀ ਮੈਸੇਡੋਨੀਆ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਕਿਸੇ ਭਾਰਤੀ ਰਾਸ਼ਟਰਪਤੀ ਦੀ ਉੱਤਰੀ ਮੈਸੇਡੋਨੀਆ ਦੀ ਪਹਿਲੀ ਫੇਰੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਦੋਵੇਂ ਮੁਲਕਾਂ ਦਰਮਿਆਨ ਮੌਜੂਦਾ ਵਪਾਰ ਆਪਣੀ ਸਮਰੱਥਾ

0: ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਦੋਵੇਂ ਮੁਲਕਾਂ ਦਰਮਿਆਨ ਮੌਜੂਦਾ ਵਪਾਰ ਆਪਣੀ ਸਮਰੱਥਾ ਤੋਂ ਬਹੁਤ ਘੱਟ ਨੇ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਇਸ ਦਹਾਕੇ ਦੇ ਅਖੀਰ ਤੱਕ ਦੁਵੱਲਾ ਵਪਾਰ ਦੁੱਗਣਾ ਹੋ ਸਕਦਾ ਹੈ। ਰਾਸ਼ਟਰਪਤੀ ਮੁਰਮੂ ਨੇ ਡਿਜੀਟਲ ਨਵੀਨਤਾ ਅਤੇ AI, ਫਾਰਮਾਸੂਟੀਕਲ ਅਤੇ ਸਿਹਤ ਸੰਭਾਲ, ਖੇਤੀਬਾੜੀ ਪ੍ਰੋਸੈਸਿੰਗ ਅਤੇ ਗ੍ਰੀਨ ਊਰਜਾ ਸਮੇਤ ਸਹਿਯੋਗ ਦੇ ਮੁੱਖ ਖੇਤਰਾਂ ਨੂੰ ਵੀ ਉਜਾਗਰ ਕੀਤਾ।
1: आर्थिक सहयोग हमारे द्विपक्षीय संबंधों का एक अत्यंत महत्वपूर्ण स्तंभ है। हम अपने द्विपक्षीय व्यापार को दोगुना करने पर भी सहमत हुए। हमने IT, कृषि, फूड प्रोसेसिंग, फार्मास्यूटिकल्स, टेक्सटाइल्स तथा टूरिज्म, हॉस्पिटैलिटी और फिल्म मेकिंग सहित प्रमुख क्षेत्रों में सहयोग पर चर्चा। हम स्वास्थ्य सेवा में सहयोग पर अपने द्विपक्षीय अग्रीमेंट को भी रिन्यूअल कर रहे हैं।
0: ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ ਦੇ UPI ਪਲੇਟਫਾਰਮ ਦੀ ਸਫਲਤਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਉੱਤਰੀ ਮੈਸੇਡੋਨੀਆ ਨੂੰ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਭਾਰਤ ਨਾਲ ਸਹਿਯੋਗ ਲਈ ਸੱਦਾ ਦਿੱਤਾ। ਸਾਡੇ ਪੱਤਰਕਾਰ ਨੇ ਦੱਸਿਆ ਕਿ ਰਾਸ਼ਟਰਪਤੀ ਮੁਰਮੂ ਨੇ ਦੋਵਾਂ ਦੇਸ਼ਾਂ ਦੇ ਕਾਰੋਬਾਰਾਂ, ਨਿਵੇਸ਼ ਏਜੰਸੀਆਂ ਅਤੇ ਉਦਯੋਗ ਨੂੰ ਤਕਨਾਲੋਜੀ ਟ੍ਰਾਂਸਫਰ, ਸਾਂਝੇ ਉੱਦਮਾਂ ਅਤੇ ਸਥਾਨਕ ਮੁੱਲ ਨਾਲ ਜੋੜਨ ਵਾਲੀ ਪਾਈਪਲਾਈਨ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਵਪਾਰ ਫੋਰਮ ਆਰਥਿਕ ਸਹਿਯੋਗ ਲਈ ਨਵੇਂ ਰਸਤੇ ਖੋਜੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮਦਰ ਟ੍ਰੇਸਾ ਯਾਦਗਾਰ ਦਾ ਦੌਰਾ ਕਰਨਗੇ। ਉਨ੍ਹਾਂ ਦੇ ਨਾਲ ਉੱਤਰੀ ਮੈਸੇਡੋਨੀਆ ਦੇ ਰਾਸ਼ਟਰਪਤੀ ਗੋਰਡਾਨਾ ਸਿਲਜ਼ਾਨੋ ਵਸਕਾ ਦਾਵਕੋਵਾ ਵੀ ਉਨ੍ਹਾਂ ਦੇ ਨਾਲ ਹੋਣਗੇ। ਭਾਰਤ ਦੀ ਮੇਜ਼ਬਾਨੀ ਵਿੱਚ ਬ੍ਰਿਕਸ ਮੁਲਕਾਂ ਦੇ ਸਿਹਤ ਮੰਤਰੀਆਂ ਦੀ ਤੀਜੀ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਸ਼ੁਰੂ ਹੋ ਰਹੀ ਹੈ। 3 ਦਿਨਾਂ ਮੀਟਿੰਗ ਮੁੱਖ ਤੌਰ ਤੇ ਸਿਹਤ ਸੁਰੱਖਿਆ, ਡਿਜੀਟਲ ਸਿਹਤ, ਮਹਾਮਾਰੀ ਨਾਲ ਨਜਿੱਠਣ ਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਤੱਕ ਵਿਆਪਕ ਪਹੁੰਚ ਤੇ ਕੇਂਦਰਿਤ ਹੋਵੇਗੀ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਮੀਟਿੰਗ ਮੁੱਖ ਵਿਸ਼ਵ ਸਿਹਤ ਤਰਜੀਹਾਂ ਤੇ ਸਮੂਹਿਕ ਕਾਰਵਾਈ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਏਗੀ। ਉਨ੍ਹਾਂ ਕਿਹਾ ਕਿ ਮੰਤਰੀ ਪੱਧਰੀ ਮੀਟਿੰਗ ਵਿੱਚ ਰਵਾਇਤੀ ਤੇ ਪੂਰਕ ਦਵਾਈ, ਸਿਹਤਮੰਦ ਜੀਵਨ ਸ਼ੈਲੀ, ਮਾਨਸਿਕ ਸਿਹਤ ਅਤੇ ਕੁਸ਼ਲ ਸਿਹਤ ਪ੍ਰਣਾਲੀਆਂ ਤੇ ਵਿਚਾਰ ਕੀਤਾ ਜਾਏਗਾ। ਅਧਿਕਾਰਤ ਪ੍ਰੋਗਰਾਮ 'ਚ ਅੱਜ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਨਾਲ ਸ਼ੁਰੂ ਹੋਏਗਾ। ਇਸ ਤੋਂ ਬਾਅਦ ਕੱਲ੍ਹ ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਬ੍ਰਿਕਸ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਸ਼ੁੱਕਰਵਾਰ ਨੂੰ ਭਾਰਤ ਬ੍ਰਿਕਸ ਡਾਇਲੋਗ ਡਿਜੀਟਲ ਸਿਹਤ ਰਿਕਾਰਡ ਤੋਂ ਆਰਟੀਫਿਸ਼ਲ ਇੰਟੈਲੀਜੈਂਸ ਸਮਰੱਥ ਸਿਹਤ ਸੰਭਾਲ ਤੱਕ ਸਿਰਲੇਖ ਵਾਲੇ ਇੱਕ ਉੱਚ ਪੱਧਰੀ ਸਮਾਗਮ ਦੀ ਮੇਜ਼ਬਾਨੀ ਵੀ ਕਰੇਗਾ। ਭਾਰਤੀ ਜਲ ਸੈਨਾ ਅੱਜ ਕਰਨਾਟਕ ਦੇ ਕਾਰਪਾਚ ਮਹੇ ਸ਼੍ਰੇਣੀ ਦੇ ਦੂਜੇ ਪਣਡੁੱਬੀ ਵਿਰੋਧੀ ਸਮੁੰਦਰੀ ਜੰਗੀ ਜਹਾਜ਼ INS ਮਾਲਵਨ ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕਰੇਗੀ। ਇਹ ਭਾਰਤ ਦੇ ਸਵਦੇਸ਼ੀ ਜੰਗੀ ਜਹਾਜ਼ ਨਿਰਮਾਣ 'ਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਸਮਾਰੋਹ 'ਚ ਭਾਰਤੀ ਜਲ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ AP ਸਿੰਘ ਮੁੱਖ ਮਹਿਮਾਨ ਹੋਣਗੇ। ਪੱਛਮੀ ਨੇਵਲ ਕਮਾਂਡ ਕਮਾਂਡਰ ਵਾਈਸ ਐਡਮਿਰਲ ਸੰਜੇ ਵਾਤਸਨ, ਕੋਚੀਨ ਸ਼ਿਪਯਾਰਡ ਲਿਮਟਿਡ ਦੇ ਨੁਮਾਇੰਦੇ, ਸੀਨੀਅਰ ਨੇਵਲ ਅਧਿਕਾਰੀ ਤੇ ਹੋਰ ਮਹਿਮਾਨ ਵੀ ਇਸ ਮੌਕੇ ਮੌਜੂਦ ਹੋਣਗੇ। ਕੋਚੀਨ ਸ਼ਿਪਯਾਰਡ ਲਿਮਟਿਡ ਵਿਖੇ ਤਿਆਰ INS ਮਾਲਵਨ 80% ਤੋਂ ਵੱਧ ਸਵਦੇਸ਼ੀ ਉਪਕਰਨਾਂ ਤੇ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਹ ਆਤਮ ਨਿਰਭਰ ਭਾਰਤ ਅਭਿਆਨ ਦੇ ਤਹਿਤ ਜੰਗੀ ਜਹਾਜ਼ ਨਿਰਮਾਣ 'ਚ ਦੇਸ਼ ਦੀ ਵੱਧਦੀ ਸਮਰੱਥਾ ਨੂੰ ਦਰਸਾਉਂਦੀ ਹੈ। ਇਹ ਮਹੇ ਸ਼੍ਰੇਣੀ ਵਿੱਚ ਜੰਗੀ ਜਹਾਜ਼ ਸਾਹਿਲੀ ਦੇ ਘੱਟ ਪਾਣੀਆਂ 'ਚ ਪ੍ਰਭਾਵਸ਼ਾਲੀ ਕਾਰਜਾਂ ਲਈ ਤਿਆਰ ਕੀਤੇ ਗਏ ਨੇ। ਇਸ ਨਾਲ ਜਲ ਸੈਨਾ ਦੀ ਸਮੁੰਦਰੀ ਸੁਰੱਖਿਆ ਤੇ ਐਂਟੀ ਸਬਮਰੀਨ ਸਮਰੱਥਾ ਹੋਰ ਮਜ਼ਬੂਤ ਹੋਏਗੀ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਅੱਜ ਤਾਮਿਲਨਾਡੂ ਦੇ ਕੋਇਮਟੂਰ ਅਤੇ ਤਿਰੂਪੁਰ ਦਾ ਦੌਰਾ ਕਰਨਗੇ। ਉਪ ਰਾਸ਼ਟਰਪਤੀ ਸਕੱਤਰੇਤ ਨੇ ਜਾਣਕਾਰੀ ਦਿੱਤੀ ਹੈ ਕਿ ਦੌਰੇ ਦੌਰਾਨ ਸ੍ਰੀ ਰਾਧਾਕ੍ਰਿਸ਼ਨਨ ਕੋਇਮਟੂਰ ਵਿੱਚ GKNM ਨਰਸਿੰਗ ਕਾਲਜ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਵਿਦੇਸ਼ ਮੰਤਰੀ ਡਾ. ਜੈ ਸ਼ੰਕਰ ਅੱਜ ਫਿਲੀਪੀਨਜ਼ ਦੇ ਮਨੀਲਾ ਦੇ 2 ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਉਹ ਆਸੀਆਨ ਢਾਂਚੇ ਤਹਿਤ ਵਿਦੇਸ਼ ਮੰਤਰੀ ਪੱਧਰ ਦੀਆਂ ਮੀਟਿੰਗਾਂ ਵਿੱਚ ਵੀ ਸ਼ਾਮਲ ਹੋਣਗੇ। ਇਸ ਵਿੱਚ ਆਸੀਆਨ ਭਾਰਤ ਪੂਰਵੀ ਏਸ਼ੀਆ ਸੰਮੇਲਨ ਅਤੇ ਆਸੀਆਨ ਖੇਤਰੀ ਫੋਰਮ ਦੀਆਂ ਮੀਟਿੰਗਾਂ ਸ਼ਾਮਲ ਨੇ। ਆਸੀਆਨ ਨਾਲ ਸਬੰਧਤ ਮੀਟਿੰਗਾਂ ਦੇ ਨਾਲੋ ਨਾਲ ਵਿਦੇਸ਼ ਮੰਤਰੀ ਆਸਟ੍ਰੇਲੀਆ, ਜਾਪਾਨ ਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਨਾਲ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਵੀ ਸ਼ਾਮਲ ਹੋਣਗੇ। ਉਨ੍ਹਾਂ ਵੱਲੋਂ ਦੁਵੱਲੀਆਂ ਮੀਟਿੰਗਾਂ ਕਰਨ ਦੀ ਵੀ ਸੰਭਾਵਨਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਈਸਟ ਪਾਲਿਸੀ ਅਧੀਨ ਆਸੀਆਨ ਨਾਲ ਭਾਰਤ ਦੇ ਵਾਧੇ ਸੰਪਰਕ ਨੂੰ ਦਰਸਾਉਂਦਾ ਹੈ ਤੇ ਆਸੀਆਨ ਭਾਰਤ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਭਾਰਤ ਦੀ ਦ੍ਰਿੜ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਭਾਰਤ ਨੇ ਅਫਗਾਨਿਸਤਾਨ ਦੇ ਨੂਰਿਸਤਾਨ 'ਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਹੈ। ਭੋਜਨ ਤੇ ਤੰਬੂਆਂ ਸਮੇਤ ਰਾਹਤ ਸਮੱਗਰੀ ਅਫਗਾਨਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਭੇਜ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਭਾਰਤ ਇਸ ਮੁਸ਼ਕਿਲ ਸਮੇਂ ਦੌਰਾਨ ਅਫਗਾਨਿਸਤਾਨ ਦੇ ਪੀੜਤ ਲੋਕਾਂ ਦੇ ਨਾਲ ਖੜ੍ਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਵਿਸ਼ਵ ਵਪਾਰ ਵਿੱਚ ਆਪਣੀ ਵਾਧੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਜਨੇਵਾ 'ਚ ਵਿਸ਼ਵ ਵਪਾਰ ਸੰਗਠਨ ਦੀ ਵਪਾਰ ਨੀਤੀ ਸਮੀਖਿਆ ਵਿੱਚ ਇੱਕ ਨਿਯਮ ਆਧਾਰਿਤ, ਪਾਰਦਰਸ਼ੀ ਤੇ ਬਿਨਾਂ ਭੇਦਭਾਵ ਵਾਲੀ

0: ਬਹੁਪੱਖੀ ਵਪਾਰ ਪ੍ਰਣਾਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਏ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਵਿਸ਼ਵ ਵਪਾਰ ਪ੍ਰਣਾਲੀ ਵਿਚ ਭਾਰਤ ਦੀ ਭੂਮਿਕਾ ਤੇ ਵਪਾਰ ਸੰਧੀਆਂ, ਉਦਾਰ ਵਿਦੇਸ਼ ਸਿੱਧੇ ਨਿਵੇਸ਼ ਤੇ ਵਿਕਾਸਸ਼ੀਲ ਮੁਲਕਾਂ ਦੇ ਨਾਲ ਸਹਿਯੋਗ ਰਾਹੀਂ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਇਸ ਦੇ ਉਪਰਾਲਿਆਂ ਨੂੰ ਉਜਾਗਰ ਕੀਤਾ। ਵਣਜ ਵਿਭਾਗ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਸਮਾਵੇਸ਼ੀ ਵਿਕਾਸ ਵਿਚ ਇਕ ਭਰੋਸੇਮੰਦ ਤੇ ਭਾਈਵਾਲ ਹੈ। ਵਿਸ਼ਵ ਵਪਾਰ ਸੰਗਠਨ ਦੇ ਮੈਂਬਰ ਦੇਸ਼ ਵਪਾਰ ਨੀਤੀ ਸਮੀਖਿਆ ਰਾਹੀਂ ਵਪਾਰ ਤੇ ਸਬੰਧਤ ਨੀਤੀਆਂ ਦੀ ਨਿਗਰਾਨੀ ਕਰਦੇ ਨੇ। ਭਾਰਤ ਦਾ ਦ੍ਰਿਸ਼ਟੀਕੋਣ ਇਕ ਅਜਿਹੇ ਸਮੇਂ ਆਇਆ ਜਦੋਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਤੇ ਵਪਾਰ ਨੀਤੀਆਂ ਵਿਚ ਤਬਦੀਲੀਆਂ ਕਾਰਨ ਵਿਸ਼ਵ ਵਪਾਰ ਮਹੱਤਵਪੂਰਨ ਤਬਦੀਲੀਆਂ ਵਿਚੋਂ ਗੁਜ਼ਰ ਰਿਹਾ ਏ। ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਲੋਕ ਕਲਿਆਣ ਮਾਰਗ ਦੇ ਵਿਰੋਧ ਪ੍ਰਦਰਸ਼ਨਾਂ ਦੀ ਆਲੋਚਨਾ ਕੀਤੀ ਹੈ। ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜੇਪੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਵਿਰੋਧ ਅਣਉਚਿਤ ਸੀ ਅਤੇ ਉਨ੍ਹਾਂ ਨੇ ਇਸ ਨੂੰ ਦੇਸ਼ ਦੀ ਰਾਜਨੀਤੀ ਲਈ ਮੰਦਭਾਗਾ ਦੱਸਿਆ। ਪੰਜਾਬ ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਅਗਸਤ ਤੋਂ 10 ਅਗਸਤ ਤੱਕ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਕੱਲ੍ਹ ਚੰਡੀਗੜ੍ਹ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ ਲਿਆ ਗਿਆ। ਇਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,
1: ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਮੌਨਸੂਨ ਸੈਸ਼ਨ ਜਿਹੜਾ ਪੰਜਾਬ ਵਿਧਾਨ ਸਭਾ ਦਾ 3 ਅਗਸਤ ਤੋਂ 10 ਅਗਸਤ ਤੱਕ ਹੋਊਗਾ, ਜਿਹਦੇ 'ਚ ਲੋਕ ਪੱਖੀ ਕਈ ਆਰਡੀਨੈਂਸ ਵੀ ਨੇ, ਕਈ ਬਿੱਲ ਵੀ ਐਸੇ ਨੇ ਤੇ ਉਹਨਾਂ ਤੇ ਫੈਸਲਾ ਹੋਊਗਾ।
0: ਉੱਤਰ ਪ੍ਰਦੇਸ਼ ਸਰਕਾਰ ਨੇ ਉੱਚ ਸਿੱਖਿਆ ਵਿਚ ਔਰਤਾਂ ਦੀ ਭਾਗੀਦਾਰੀ ਵਧਾਉਣ ਤੇ ਸਕੂਲ ਛੱਡਣ ਦੀ ਦਰ ਨੂੰ ਘਟਾਉਣ ਲਈ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਸਕੂਟੀ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਰਾਣੀ ਲਕਸ਼ਮੀ ਬਾਈ ਸਕੂਟੀ ਯੋਜਨਾ ਨੂੰ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੌਰਾਨ ਪੰਜਾਬ, ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲੱਦਾਖ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਬੀਤੀ ਦੇਰ ਰਾਤ ਤੋਂ ਪੰਜਾਬ ਦੇ ਜਲੰਧਰ, ਮੋਹਾਲੀ, ਰੋਪੜ ਸਮੇਤ ਹੋਰਨਾਂ ਕਈ ਇਲਾਕਿਆਂ 'ਚ ਮੀਂਹ ਪਿਆ। ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਬਦਲਵਾਈ ਬਣੀ ਹੋਈ ਹੈ। ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਪੀ ਵੀ ਸਿੰਧੂ ਦਾ ਸਾਹਮਣਾ ਭਾਰਤ ਦੀ ਹੀ ਉਨਤੀ ਹੁੱਡਾ ਨਾਲ ਹੋਏਗਾ। ਲਕਸ਼ਿਆ ਸੇਨ ਵੀ ਅੱਜ ਮਰਦਾਂ ਦੇ ਸਿੰਗਲਸ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਆਯੁਸ਼ ਸ਼ੈਟੀ ਦਾ ਸਾਹਮਣਾ ਮਰਦਾਂ ਦੇ ਸਿੰਗਲਸ ਦੇ ਸ਼ੁਰੂਆਤੀ ਦੌਰ ਵਿਚ ਅਲਵੀ ਫਰਹਾਨ ਨਾਲ ਹੋਵੇਗਾ। ਐਮ ਆਰ ਅਰਜੁਨ ਤੇ ਹਰੀਹਰਨ ਅਸਮਾ ਕਰੁਣਨ ਵੀ ਪੁਰਸ਼ ਡਬਲਸ ਵਿਚ ਹਿੱਸਾ ਲੈਣਗੇ। ਤੇ ਆਖਰ ਵਿਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤ ਅਤੇ ਉੱਤਰੀ ਮੈਸੇਡੋਨੀਆ ਦਰਮਿਆਨ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ। ਭਾਰਤ ਅੱਜ ਚੰਡੀਗੜ੍ਹ ਵਿਚ ਬ੍ਰਿਕਸ ਮੁਲਕਾਂ ਦੇ ਸਿਹਤ ਮੰਤਰੀਆਂ ਦੀ ਤੀਜੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਭਾਰਤੀ ਜਲ ਸੈਨਾ ਅੱਜ ਕਰਨਾਟਕ ਦੇ ਕਾਰਵਾਰ ਵਿਚ ਪਣਡੁੱਬੀ ਵਿਰੋਧੀ ਸਮੁੰਦਰੀ ਚੁੰਗੀ ਜਹਾਜ਼ INS ਮਾਲਵਨ ਨੂੰ ਆਪਣੇ ਬੇੜੇ ਵਿਚ ਸ਼ਾਮਲ ਕਰੇਗੀ। ਭਾਰਤ ਨੇ ਜਨੇਵਾ 'ਚ ਵਿਸ਼ਵ ਵਪਾਰ ਸੰਗਠਨ ਦੀ ਵਪਾਰ ਨੀਤੀ ਸਮੀਖਿਆ 'ਚ ਨਿਯਮ ਆਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਪੀ ਵੀ ਸਿੰਧੂ ਦਾ ਮੁਕਾਬਲਾ ਭਾਰਤ ਦੀ ਹੀ ਉਨਤੀ ਹੁੱਡਾ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ 8:39 ਤੇ 59 ਸੈਕਿੰਡ ਦਾ। ਹੁਣ ਵੇਲਾ ਹੋ ਰਿਹਾ ਹੈ ਮਹਿਕ ਪੰਜਾਬ ਦੀ ਪ੍ਰੋਗਰਾਮ ਦਾ, ਜਿਸ ਦੇ ਤਹਿਤ ਤੁਸੀਂ ਸੁਣੋਗੇ ਕਵਿਸ਼ਰੀ ਤੇ ਢਾਡੀ ਵਾਰਾਂ। ਪ੍ਰੋਗਰਾਮ ਕਵਿਸ਼ਰੀ ਤੇ ਢਾਡੀ ਵਾਰਾਂ ਤਹਿਤ ਆਓ ਸੁਣਦੇ ਹਾਂ ਅਜੈਬ ਸਿੰਘ ਅਣਖੀ ਤੇ ਢਾਡੀ ਜਥੇ ਦੀਆਂ ਆਵਾਜ਼ਾਂ ਵਿੱਚ ਇਹ ਰਚਨਾ।
3: ਪੰਜਾਬ ਦੀ ਮਲਕਾ ਅਟਾਰੀ ਵਾਲੇ ਸਰਦਾਰ ਸਰਦਾਰ ਸ਼ਾਮ ਸਿੰਘ ਨੂੰ ਚਿੱਠੀ ਲਿਖਣ ਲੱਗੀ ਹੈ। ਤੰਗ ਹੋ ਕੇ ਜਿੰਦਾ ਕੌਰ ਨੇ ਲਿਖਿਆ ਪ੍ਰਵਾਨਾ, ਉਹਨੇ ਸ਼ਾਮ ਸਿੰਘ ਸਰਦਾਰ ਨੂੰ ਲਾਇਆ ਤਾਨਾ। ਕਹਿੰਦੀ ਵੇ ਕਦੇ ਨਾਗ ਨਾ ਸੌਂਦੇ ਸੂਰਿਆ, ਸੁਣ ਬੀਨ ਤਰਾਨਾ, ਕੱਲ ਮੁੱਦ ਕੀ ਫੇਰੂ ਗੋਰਿਆ। ਮੱਲ ਲਿਆ ਮਦਾਨਾ, ਉੱਥੇ ਬੜੀਆਂ ਜਾਨਾਂ ਹੂਲੀਆਂ, ਸਿੱਖਾਂ ਨੌਜਵਾਨਾਂ ਪਰ ਪੇਸ਼ ਨਾ ਦਿੱਤੀ ਜਾਣ ਵੇ ਘਰਦਿਆਂ। ਬੇਈਮਾਨਾ ਅਟਾਰੀ ਵਾਲੇ ਸਰਦਾਰ ਨੂੰ ਰਾਣੀ ਜਿੰਦ ਕੌਰ ਚਿੱਠੀ ਦੀਆਂ ਲੈਣਾ ਹੇ ਇਉਂ ਲਿਖਣ ਲੱਗੀ ਹੈ।

ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅਤੇ ਗੋਰਿਆਂ ਦੀ ਆਖਰੀ ਜੰਗ ਸਭਰਾਵਾਂ ਦੇ ਮੈਦਾਨ ਵਿੱਚ ਹੋਣ ਵਾਲੀ ਹੈ। ਇਧਰਲੇ ਬੰਨੇ ਅਟਾਰੀ ਵਾਲੇ ਸਰਦਾਰ ਨੂੰ ਮਹਾਰਾਣੀ ਜਿੰਦ ਕੌਰ ਦੀ ਮਿਲੀ ਹੈ ਚਿੱਠੀ। ਚਿੱਠੀ ਪੜ੍ਹ ਕੇ ਸਰਦਾਰ ਨੂੰ ਆਇਆ ਗੁੱਸਾ। ਉਹਨੇ ਸਰਦਾਰ ਬਰਿਆਮ ਸਿੰਘ ਨੂੰ ਕਿਹਾ, ਬਰਿਆਮ ਸਿੰਘ ਮੈਂ ਸਭਰਾਵਾਂ ਦੇ ਮੈਦਾਨ ਵਿੱਚ ਪਹੁੰਚਾਂਗਾ, ਹੋਈ ਆ ਸਵੇਰ। ਸਵੇਰ ਹੁੰਦਿਆਂ ਸਾਰ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣੀਆਂ ਫੌਜਾਂ ਨੂੰ ਕੀਤਾ ਕਤਰ। ਵੱਜਿਆ ਬਿਗਲ, ਸਤਿ ਸ੍ਰੀ ਅਕਾਲ ਦੇ ਚਕਾਰਿਆਂ ਦੇ ਨਾਲ ਅਟਾਰੀ ਵਾਲਾ ਸਰਦਾਰ ਸਵੇਰ ਹੁੰਦਿਆਂ ਸਾਰ ਸਭਰਾਵਾਂ ਦੇ ਮੈਦਾਨ ਵਿੱਚ ਪਹੁੰਚ ਗਿਆ। ਅੱਗੇ ਸਰਦਾਰ ਗੁਲਾਬ ਸਿੰਘ ਅਤੇ ਸਰਦਾਰ ਚੇਤ ਸਿੰਘ ਬੈਠੇ ਨੇ। ਕਹਿੰਦੇ ਦੋਨਾਂ ਪਾਸੇ ਤੋਂ ਹੋਣ ਲੱਗੀ ਹੈ ਲੜਾਈ, ਉੱਥੇ ਹੋ ਗਿਆ ਮੋ ਸਾਹਮਣੇ ਘੱਟ ਕੌਣ ਗੁਜ਼ਾਰੇ। ਉਹ ਵੱਧ ਵੱਧ ਤੇਗਾਂ ਮਾਰਦੇ ਨਾ ਹਿੰਮਤ ਹਾਰੇ, ਉੱਥੇ ਨਦੀਆਂ ਬਣ ਕੇ ਖੂਨ ਦੇ ਚੱਲ ਪਏ ਪਹਾਰੇ, ਉੱਥੇ ਮੌਤ ਹੈਰਾਨੀ ਮੰਨ ਗਈ ਕਿ ਹੋ ਗਏ ਕਾਰੇ। ਸਰਦਾਰ ਸ਼ਾਮ ਸਿੰਘ ਅਟਾਰੀ ਹੋਇਆ ਘੋੜੇ ਤੇ ਸਵਾਰ, ਇੱਕ ਬੰਨੇ ਗੋਰਿਆਂ ਦੀ ਦਪਟਣ ਹੈ, ਦੂਸਰੇ ਪਾਸੇ ਸਰਦਾਰਾਂ ਦੀ ਉਹ ਫੌਜ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ। ਕਹਿੰਦੇ ਨੇ 10 ਵਜੇ ਦੇ ਨਾਲ ਹੋਈ ਆ ਲੜਾਈ ਆਰੰਭ। ਲੜਾਈ ਲੜਦਿਆਂ ਲੜਦਿਆਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਅੱਗੇ ਵਧਦਾ ਤੁਰਿਆ ਜਾ ਰਿਹਾ ਹੈ। ਇਧਰਲੇ ਬੰਨੇ ਕਹਿੰਦੇ ਹੋ ਗਈ ਆ ਸ਼ਾਮ 4 ਵਜੇ ਦੇ ਨਾਲ, ਜਦੋਂ ਫੌਜਾਂ ਬਿਲਕੁਲ ਜਿੱਤ ਦੇ ਕਿਨਾਰੇ ਤੇ ਸਨ। ਉਸੇ ਟਾਈਮ ਗਦਾਰੇ ਨੇ ਕੀਤੀ ਹੈ ਗਦਾਰੀ, ਸੱਜੀ ਵਾਹੀ ਕਰਕੇ ਖਾਲੀ ਚਲੇ ਗਏ ਨੇ। ਸਰਦਾਰ ਨੇ ਮਾਰ ਦਿੱਤੀ ਆ ਲਕੀਰ, ਜਿਹਨੂੰ ਜਾਣ ਪਿਆਰੀ ਹੈ ਉਹ ਪਿੰਡ ਚਲੇ ਜਾਓ, ਜਿਹਨੇ ਦੇਸ਼ ਲਈ ਧਰਮ ਲਈ ਲੜਨਾ ਹੈ ਅੱਗੇ ਵਧੋ। ਸਾਰੇ ਲੜਾਈ ਲੜਨ ਲਈ ਹੋ ਗਏ ਨੇ ਤਿਆਰ। ਸਰਦਾਰ ਸ਼ਾਮ ਸਿੰਘ ਅਟਾਰੀ ਹੋਇਆ ਘੋੜੇ ਤੇ ਸਵਾਰ,

ਪ੍ਰੋਗਰਾਮਾਂ ਸੰਬੰਧੀ ਸੂਚਨਾ। ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਤੁਸੀਂ ਸੁਣੋਗੇ ਇੱਕ ਪ੍ਰਾਯੋਜਿਕ ਪ੍ਰੋਗਰਾਮ ਕਿਨ ਜਾਈਏ ਪਰਦੇਸ, ਜਿਸ ਵਿੱਚ ਆਸਟ੍ਰੇਲੀਆ ਦੇ ਵੀਜ਼ੇ ਸੰਬੰਧੀ ਜਾਣਕਾਰੀ ਦੇਣਗੇ ਮਾਰਾ ਏਜੰਟ ਵਿਜੇ ਭਾਰਤੀ। ਪ੍ਰੋਗਰਾਮ ਦੇ ਪ੍ਰਾਯੋਜਕ ਨੇ ਮਾਈ ਵੀਜ਼ਾ ਗਾਈਡ, ਫਰੀਦਕੋਟ ਰੋਡ, ਕੋਟਕਪੂਰਾ। ਤੇ ਆਓ ਸੁਣਦੇ ਹਾਂ ਪ੍ਰੋਗਰਾਮ ਵਿੱਚ ਅਗਲੀ ਰਚਨਾ, ਗੁਰਬਖਸ਼ ਸਿੰਘ ਅਲਬੇਲਾ ਅਤੇ ਉਹਨਾਂ ਦੇ ਸਾਥੀ ਦੀਆਂ ਆਵਾਜ਼ਾਂ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਰਚਨਾ ਗੁਰਬਖਸ਼ ਸਿੰਘ ਅਲਬੇਲਾ ਅਤੇ ਉਹਨਾਂ ਦੇ ਸਾਥੀ ਦੀਆਂ ਆਵਾਜ਼ਾਂ ਵਿੱਚ। ਆਓ ਸੁਣਦੇ ਹਾਂ ਇੱਕ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ। ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਨੀ ਤਹਿਤ ਤੁਸੀਂ ਸੁਣੋਗੇ ਇੱਕ ਪ੍ਰਾਯੋਜਿਤ ਪ੍ਰੋਗਰਾਮ ਕਿੰਜ ਜਾਈਏ ਪਰਦੇਸ, ਜਿਸ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਸੰਬੰਧੀ ਜਾਣਕਾਰੀ ਦੇਣਗੇ ਮਾਰਾ ਏਜੰਟ ਵਿਜੇ ਭਾਰਤੀ। ਪ੍ਰੋਗਰਾਮ ਦੇ ਪ੍ਰਾਯੋਜਕ ਨੇ ਮਾਈ ਵੀਜ਼ਾ ਗਾਈਡ ਫਰੀਦਕੋਟ ਰੋਡ ਕੋਟਕਪੂਰਾ। ਤੇ ਆਓ ਸੁਣਦੇ ਹਾਂ ਹੁਣ ਅਗਲੀ ਰਚਨਾ

ਜੀ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਕਵਿਸ਼ਰੀ ਅਤੇ ਢਾਡੀ ਵਾਰਾਂ, ਅਤੇ ਅਮਰ ਸਿੰਘ ਸ਼ੌਕੀ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ 101.1 MHz 'ਤੇ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 8:58 ਅਤੇ 59 ਸੈਕਿੰਡ ਦਾ, ਅਤੇ ਹੁਣ ਤੋਂ ਕੁਛ ਪਲਾਂ ਬਾਅਦ ਯਾਨੀ ਕਿ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਦੇ ਤਹਿਤ ਤੁਸੀਂ ਸੁਣੋਗੇ 9 ਵਜੇ ਚਿੱਤਰਲੋਕ ਅਤੇ 9:30 ਵਜੇ ਆਜ ਕੇ ਫਨਕਾਰ।

ਜੀ, ਹੁਣੇ ਤੁਸੀਂ ਸੁਣਿਆ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੀ ਆਵਾਜ਼ਾਂ ਵਿੱਚ ਇਹ ਗੀਤ, ਤੇ ਪੇਸ਼ ਹੈ ਅਗਲਾ ਗੀਤ KL ਅਗਨੀਹੋਤਰੀ ਤੇ ਊਸ਼ਾ ਸੇਠ ਦੀਆਂ ਆਵਾਜ਼ਾਂ ਵਿੱਚ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਮਿਤੀ 22 ਜੁਲਾਈ 2026, ਦਿਨ ਬੁੱਧਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਆਪਣਾ ਪਸੰਦੀਦਾ ਪ੍ਰੋਗਰਾਮ ਅੱਖਰ ਬੋਲਦੇ ਨੇ। ਵਿਸ਼ਾ ਰਹੇਗਾ ਪੈਸਾ, ਧਨ ਅਤੇ ਦੌਲਤ।

ਹੁਣੇ ਤੁਸੀਂ ਸੁਣਿਆ ਜਗਤ ਸਿੰਘ ਜੱਗਾ ਦੀ ਆਵਾਜ਼ ਵਿੱਚ ਇਹ ਗੀਤ ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਣਦੇ ਹਾਂ ਕਰਮਜੀਤ ਧੂਰੀ ਤੇ ਕੁਮਾਰੀ ਲਾਜ ਦੀਆਂ ਆਵਾਜ਼ਾਂ ਵਿੱਚ।

ਜੀ, ਹੁਣੇ ਤੁਸੀਂ ਸੁਣਿਆ ਗੀਤ ਸਰਬਜੀਤ ਕੌਰ ਦੀ ਆਵਾਜ਼ ਵਿੱਚ, ਸੰਗੀਤਕਾਰ ਵਾਜ਼ਿਲ ਅਫਜ਼ਲ ਤੇ ਗੀਤਕਾਰ ਖਵਾਜ਼ਾ ਪਰਵੇਜ਼। ਅਗਲੀ ਪੇਸ਼ਕਸ਼ ਹੈ ਮਨਮੋਹਨ ਵਾਰਿਸ ਦੀ ਆਵਾਜ਼ ਵਿੱਚ, ਆਓ ਸੁਣਦੇ ਹਾਂ ਗੀਤ ਜਿਸ ਨੂੰ ਸੰਗੀਤ ਦਿੱਤਾ ਹੈ ਸੰਗਤਾਰ ਤੇ ਗੀਤਕਾਰ ਦੇਬੀ ਮਖਸੂਸਪੁਰੀ।

0: ਪ੍ਰੋਗਰਾਮ ਸੰਬੰਧੀ ਜਾਣਕਾਰੀ। ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਤੁਸੀਂ ਸੁਣੋਗੇ ਪ੍ਰਾਯੋਜਿਕ ਪ੍ਰੋਗਰਾਮ ਕਿੰਝ ਜਾਈਏ ਪ੍ਰਦੇਸ਼, ਜਿਸ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਸੰਬੰਧੀ ਜਾਣਕਾਰੀ ਦੇਣਗੇ ਮਾਰਾ ਏਜੰਟ ਵਿਜੇ ਭਾਰਤੀ। ਪ੍ਰੋਗਰਾਮ ਦੇ ਪ੍ਰਾਯੋਜਕ ਨੇ ਮਾਈ ਵੀਜ਼ਾ ਗਾਈਡ ਫਰੀਦਕੋਟ ਰੋਡ ਕੋਟ ਕਪੂਰਾ।
1: ਹੁਣੇ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ, ਸੰਗੀਤਕਾਰ ਗੁਰਦਾਸ ਮਾਨ ਤੇ ਗੀਤਕਾਰ ਅਮਰ ਹਲਦੀਪੁਰ ਦਾ। ਸੁਣਦੇ ਹਾਂ ਅਗਲਾ ਗੀਤ ਜਸਪਿੰਦਰ ਨਰੂਲਾ ਦੀ ਆਵਾਜ਼ ਵਿੱਚ, ਸੰਗੀਤਕਾਰ ਕੇਸਰ ਸਿੰਘ।

ਪ੍ਰੋਗਰਾਮ ਸੰਬੰਧੀ ਜਾਣਕਾਰੀ। ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਤੁਸੀਂ ਸੁਣੋਗੇ ਪ੍ਰਾਯੋਜਿਕ ਪ੍ਰੋਗਰਾਮ ਕਿੰਝ ਜਾਈਏ ਪ੍ਰਦੇਸ਼, ਜਿਸ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਸੰਬੰਧੀ ਜਾਣਕਾਰੀ ਦੇਣਗੇ ਮਾਰਾ ਏਜੰਟ ਵਿਜੇ ਭਾਰਤੀ। ਪ੍ਰੋਗਰਾਮ ਦੇ ਪ੍ਰਾਯੋਜਕ ਨੇ ਮਾਈ ਵੀਜ਼ਾ ਗਾਈਡ, ਫਰੀਦਕੋਟ ਰੋਡ, ਕੋਟ ਕਪੂਰਾ।

ਹੁਣੇ ਤੁਸੀਂ ਸੁਣਿਆ ਕਰਮਜੀਤ ਨੀਰੂ ਦੀ ਆਵਾਜ਼ ਵਿੱਚ ਇਹ ਗੀਤ ਤੇ ਸੰਗੀਤਕਾਰ ਚਰਨਜੀਤ ਆਹੂਜ਼ਾਦਾ ਸੀ, ਗੀਤਕਾਰ ਵਿਜੇ ਧੰਮੀ। ਤੇ ਆਓ ਹੁਣ ਸੁਣਦੇ ਹਾਂ ਗੀਤ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ। ਸੰਗੀਤ ਦਿੱਤਾ ਹੈ ਦਵਿੰਦਰ ਖੰਨੇਵਾਲ ਤੇ ਗੀਤਕਾਰ ਚਰਨਜੀਤ ਆਹੂਜਾ।

ਜਾਂਦੇ ਜਾਂਦੇ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਐਮੀ ਵਿਰਕ ਦੀ ਆਵਾਜ਼ ਵਿੱਚ। ਇਹ ਗੀਤ ਇਸ ਗੀਤ ਵਿੱਚ ਸੰਗੀਤ ਦਿੱਤਾ ਹੈ ਗੁਪਸ ਸਹਿਰਾ ਨੇ ਅਤੇ ਗੀਤਕਾਰ ਮਨਿੰਦਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 11:59 ਤੇ 36 ਸਕਿੰਟ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖ਼ਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ

0: He said that India is committed to a free and open Indo-Pacific with the recognition of ASEAN's centrality. On the sidelines of the meeting, Dr. Jaishankar met U.S. Secretary Marco Rubio. External Affairs Minister Dr. S. Jaishankar today met with his Chinese counterpart Wang Yi during the East Asia Summit and ASEAN Regional Forum meetings at Manila in Philippines. In his opening remarks, Dr. Jaishankar emphasized the gradual normalization of India-China relations while stressing that peace along the border remains a fundamental prerequisite for deeper bilateral cooperation. The United States has launched strikes on Iran for the 11th consecutive night as Tehran warned the U.S. against targeting its nuclear facilities. The U.S. Central Command, CENTCOM, has said the strikes were conducted against Iran to further degrade Tehran's ability to threaten commercial shipping in the Strait of Hormuz. Earlier, Iran had attacked more than 30 commercial vessels transiting the strategic waterway over the past 3 months, describing the attacks as unwarranted and saying they had endangered hundreds of civilian mariners and undermine freedom of navigation. In China Open Badminton, India's PV Sindhu will take on compatriot Unnati Huda in the women's singles round of 32 in Changzhou today. Benchmark domestic equity indices were trading more than 0.5% down in the forenoon session today amid geopolitical concerns. The Sensex shed 556 points at 76,914, while the Nifty fell 148 points to 24,040. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ। ਐਫਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਆਈਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 12:10 ਤੇ 34 ਸਕਿੰਟ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ। ਮੇਰੇ ਵੱਲੋਂ ਆਕਾਸ਼ਵਾਣੀ ਐਫਐਮ ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਤੇ ਆਓ ਮਿਲਾਈਏ ਸੰਗੀਤ ਨਾਲ ਆਪਣੇ ਕਦਮ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦੇ ਨਾਲ।

ਪ੍ਰੋਗਰਾਮ ਸੰਬੰਧੀ ਜਾਣਕਾਰੀ। ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਤੁਸੀਂ ਸੁਣੋਗੇ ਪ੍ਰਾਯੋਜਿਕ ਪ੍ਰੋਗਰਾਮ ਕਿੰਜ ਜਾਈਏ ਪ੍ਰਦੇਸ਼, ਜਿਸ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਸੰਬੰਧੀ ਜਾਣਕਾਰੀ ਦੇਣਗੇ ਮਾਰਾ ਏਜੰਟ ਵਿਜੇ ਭਾਰਤੀ। ਪ੍ਰੋਗਰਾਮ ਦੇ ਪ੍ਰਾਯੋਜਕ ਨੇ ਮਾਈ ਵੀਜ਼ਾ ਗਾਈਡ, ਫਰੀਦਕੋਟ ਰੋਡ, ਕੋਟ ਕਪੂਰਾ।

ਪ੍ਰੋਗਰਾਮ ਸੰਬੰਧੀ ਜਾਣਕਾਰੀ। ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਤੁਸੀਂ ਸੁਣੋਗੇ ਪ੍ਰਾਯੋਜਿਕ ਪ੍ਰੋਗਰਾਮ ਕਿੰਜ ਜਾਈਏ ਪ੍ਰਦੇਸ਼, ਜਿਸ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਸੰਬੰਧੀ ਜਾਣਕਾਰੀ ਦੇਣਗੇ ਮਾਰਾ ਏਜੰਟ ਵਿਜੇ ਭਾਰਤੀ। ਪ੍ਰੋਗਰਾਮ ਦੇ ਪ੍ਰਾਯੋਜਕ ਨੇ ਮਾਈ ਵੀਜ਼ਾ ਗਾਈਡ, ਫਰੀਦਕੋਟ ਰੋਡ, ਕੋਟ ਕਪੂਰਾ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਹੈ 12:30 ਤੇ 12 ਸਕਿੰਟ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ। ਅੱਜ ਦੇ ਪ੍ਰੋਗਰਾਮ ਵਿਚ ਤੁਸੀਂ ਸੁਣੋਗੇ ਸਿਲਸਿਲਾ ਚਾਨਣ ਮੁਨਾਰੇ। ਵਿਸ਼ਾ ਹੋਵੇਗਾ ਪੇਂਡੂ ਖੇਤਰ ਵਿਚ ਮਹਿਲਾਵਾਂ ਲਈ ਸਵੈ ਰੋਜ਼ਗਾਰ ਦੇ ਮੌਕੇ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਸ੍ਰੀ ਸੁਖਵਿੰਦਰ ਸਿੰਘ ਚੱਡਾ, ਜ਼ਿਲ੍ਹਾ ਪਰਿਸ਼ਦ ਬਠਿੰਡਾ, ਤੇ ਇਨ੍ਹਾਂ ਨਾਲ ਗੱਲਬਾਤ ਕਰਨਗੇ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ।
1: ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਘਰ ਪਰਿਵਾਰ ਤੇ ਮੈਂ ਤੁਹਾਡੀ ਰੇਡੀਓ ਦੋਸਤ ਮਮਤਾ ਅਰੋੜਾ। ਦਿਨ ਹੈ ਬੁੱਧਵਾਰ, ਸਿਲਸਿਲਾ ਚਾਨਣ ਮੁਨਾਰੇ, ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਸਰਦਾਰ ਸੁਖਵਿੰਦਰ ਸਿੰਘ ਜੀ। ਇਹਨਾਂ ਨਾਲ ਗੱਲਬਾਤ ਕਰਾਂਗੇ ਜੀ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਤੇ ਅੱਜ ਗੱਲਬਾਤ ਦਾ ਜਿਹੜਾ ਵਿਸ਼ਾ ਹੋਵੇਗਾ ਪੇਂਡੂ ਔਰਤਾਂ ਦੇ ਰੁਜ਼ਗਾਰ ਦੇ ਸਾਧਨ। ਕਰਾਂਗੀ ਸ਼ੁਰੂਆਤ ਪ੍ਰੋਗਰਾਮ ਦੀ ਸਰ ਦੇ ਸਵਾਗਤ ਦੇ ਨਾਲ। ਸੁਖਵਿੰਦਰ ਸਰ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
2: ਸ਼ੁਕਰੀਆ ਮੈਮ, ਜਿੰਨੇ ਵੀ ਤੁਹਾਡੇ ਸਰੋਤੇ ਸੁਣ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਉਹ ਸਾਨੂੰ ਅੱਗੇ ਸੁਣਦੇ ਰਹਿਣਗੇ ਜਿੰਨਾ ਟਾਈਮ ਅਸੀਂ ਪ੍ਰੋਗਰਾਮ ਕਰਾਂਗੇ।
1: ਸਰ, ਅੱਜ ਵਿਸ਼ਾ ਹੀ ਇੰਨੇ ਕੰਮ ਦਾ ਕਿ ਉਹ ਖੁਦ ਵੀ ਸੁਣਨਗੇ, ਔਰ ਮੈਨੂੰ ਲੱਗਦਾ ਕਿ ਜੇ ਕੋਈ ਨਹੀਂ ਵੀ ਸੁਣ ਰਿਹਾ ਉਹਨੂੰ ਵੀ ਫੋਨ ਕਰਕੇ ਤੇ ਉਹ ਸੁਣਵਾਉਣਗੇ ਜ਼ਰੂਰ। ਤੇ ਸਰੋਤੇ, ਉਹ ਸਟੂਡੀਓ ਦੇ ਵਿੱਚ ਤੁਸੀਂ ਵੀ ਸ਼ਿਰਕਤ ਕਰਨੀ ਹੈ 0564-2443-331 ਡਾਇਲ ਕਰਕੇ। ਪਰ ਸ਼ੁਰੂਆਤ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਹੈ ਸਰ, ਵਿਸ਼ਾ ਤਾਂ ਹੈਗਾ ਪੇਂਡੂ ਔਰਤਾਂ ਦੇ ਰੁਜ਼ਗਾਰ ਦੇ ਸਾਧਨ। ਇਸ ਵਿਸ਼ੇ ਤੇ ਆਉਣ ਤੋਂ ਪਹਿਲਾਂ ਮੈਂ ਤੁਹਾਡੇ ਬਾਰੇ ਚ ਜਾਣਨਾ ਚਾਹੂੰਗੀ, ਕਿਉਂਕਿ ਆਏ ਹੋਏ ਮਹਿਮਾਨ ਬਾਰੇ ਜ਼ਰੂਰ ਮੈਂ ਪਹਿਲਾਂ ਪੁੱਛਦੀ ਹੁੰਦੀ ਹਾਂ। ਤੁਸੀਂ ਵੈਸੇ ਬੇਸਿਕਲੀ ਜਿਹੜਾ ਪਿਛੋਕੜ ਹੈ ਜੇ ਜਾਣਨਾ ਤਾਂ, ਉਹ ਤੁਸੀਂ ਕਿੱਥੋਂ ਦੇ ਹੋ?
2: ਬੇਸਿਕਲੀ ਮੈਮ, ਮੇਰਾ ਪਿੰਡ ਹਰਰਾਏਪੁਰ ਹੈ ਜੀ, 3 ਕੋਣੀ, ਇੱਥੋਂ ਬਠਿੰਡਾ ਤੋਂ 18 ਕਿਲੋਮੀਟਰ ਦੂਰ ਆ। 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਰਾਏ ਸਾਹਿਬ ਦੀ ਵਰਸੋਈ ਹੋਈ ਧਰਤੀ ਹੈ ਜੀ, ਇਤਿਹਾਸਕ ਪਿੰਡ ਹੈ
1: ਜੀ।
2: ਔਰ 12-13 ਪਿੰਡਾਂ ਦਾ ਇੱਕੋ ਗੁਰਦੁਆਰਾ ਸਾਹਿਬ ਸਵਾਇਮਾਨ ਹੈ, ਤਾਂ ਉੱਥੋਂ ਮੈਂ ਬਿਲੋਂਗ ਕਰਦਾ ਜੀ। ਉਸ ਤੋਂ ਬਾਅਦ ਮੈਮ ਪਿਛਲੇ 12-13 ਸਾਲਾਂ ਤੋਂ ਮੈਂ ਬਠਿੰਡਾ ਵਿਖੇ ਹੀ ਇੱਥੇ ਰਹਿ ਰਿਹਾ ਗਾ
1: ਜੀ। ਤੇ ਸਰ, ਇਸ ਵਿਭਾਗ ਦੇ ਵਿੱਚ ਕੰਮ ਕਰਨ ਤੋਂ ਪਹਿਲਾਂ, ਯਾਨੀ ਕਿ ਜਿਹੜਾ ਤੁਹਾਡਾ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਵਿੱਚ, ਤੇ ਇਸ ਡਿਪਾਰਟਮੈਂਟ ਦੇ ਵਿੱਚ ਆਉਣ ਤੋਂ ਪਹਿਲਾਂ ਤੁਹਾਡੀ ਜਿਹੜੀ ਐਜੂਕੇਸ਼ਨ ਹੈ, ਤੁਸੀਂ ਇਸ ਦੇ ਵਿੱਚ ਕਿਵੇਂ ਕਦਮ ਰੱਖਿਆ, ਕਿਵੇਂ ਇੱਥੋਂ ਤੱਕ ਪਹੁੰਚੇ?
2: ਐਕਚੁਲੀ ਮੈਮ, ਮੈਂ ਨਾ ਸ਼ੁਰੂ ਦੇ ਵਿੱਚ ਹੀ ਜਿਹੜਾ ਸੀਗਾ ਉਹ ਸੋਸ਼ਲ ਸਰਵਿਸ ਦੇ ਨਾਲ ਜੁੜ ਗਿਆ ਸੀਗਾ। ਪਿੰਡ ਦੇ ਵਿੱਚ ਅਸੀਂ ਇੱਕ ਦੇਖਿਆ ਹਿਸਾਬ ਕਿਤਾਬ ਜਿਹਾ ਖਰਾਬ ਚੱਲ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ। ਪਿੰਡ 'ਚ ਕੱਚੀਆਂ ਗਲੀਆਂ ਹੁੰਦੀਆਂ ਸੀਗੀਆਂ, ਪਿੰਡਾਂ ਦੇ ਵਿੱਚ ਹਜੇ ਉਹਨਾਂ ਵਿਕਾਸ ਨਹੀਂ ਸੀ ਜਦੋਂ ਅਸੀਂ ਬਚਪਨ ਦੇ ਵਿੱਚ ਸੀ, ਤਾਂ ਅਸੀਂ ਇੱਕ ਸੈਲ ਜਿਹੜਾ ਸੀਗਾ ਉਦੋਂ ਅਸੀਂ ਇੱਕ ਯੂਥ ਕਲੱਬ ਬਣਾਇਆ
1: ਜੀ।
2: ਯੂਥ ਕਲੱਬ ਬਣਾ ਕੇ ਜੁੜੇ ਨਹਿਰੂ ਯੁਵਾ ਕੇਂਦਰ ਨਾਲ ਜੁੜ ਗਏ। ਨਹਿਰੂ ਯੁਵਾ ਕੇਂਦਰ ਨਾਲ ਬਾਹਰ ਜਾ ਕੇ ਬਾਹਰਲੀਆਂ ਸਟੇਟਾਂ ਦੇ ਵਿੱਚ ਕੈਂਪ ਲਾਉਣੇ ਸਟਾਰਟ ਕਰ ਦਿੱਤੇ। ਕੈਂਪ ਲਾਏ, ਨੈਸ਼ਨਲ ਇੰਟੀਗ੍ਰੇਸ਼ਨ ਦੇ ਕੈਂਪ ਲਾਏ, ਪੇਂਡੂ ਵਿਕਾਸ ਕੈਂਪ ਲਾਏ, ਉਹ ਚਸਕਾ ਪੈ ਗਿਆ। ਔਰ ਇਸ ਤਰ੍ਹਾਂ

0: ਕਿ ਸੋਸ਼ਲ ਸਰਵਿਸ ਦੇ ਵਿੱਚ। ਇਨ ਬਿਟਵੀਨ ਕੀ ਹੋਇਆ ਕਿ ਉਹ ਕਰਦੇ ਕਰਦੇ ਨਾਲ ਕਾਲਜ ਚੱਲ ਰਿਹਾ ਸੀ,
1: ਜੀ
0: ਕਾਲਜ ਦੇ ਐਕਟੀਵਿਟੀਆਂ ਦੇ ਵਿੱਚ ਆਉਂਦੇ ਗਏ ਜੀ, ਇਹ ਕਰਦੇ ਕਰਦੇ ਜੀ ਨਹਿਰੂ ਯੁਵਾ ਕੇਂਦਰ ਦੇ ਵਿੱਚ ਫਿਰ ਵਲੰਟੀਅਰ ਹੋ ਗਏ ਭਰਤੀ, ਵਲੰਟੀਅਰ ਤੋਂ ਬਾਅਦ ਜ਼ਿਲ੍ਹਾ ਪ੍ਰੋਜੈਕਟ ਅਫਸਰ ਭਰਤੀ ਹੋ ਗਏ ਜੀ। ਉੱਥੇ ਉਸੇ ਦੌਰਾਨ ਹੀ ਅਸੀਂ ਇੱਕ ਬਾਹਰ ਕੈਂਪ ਲਾਇਆ ਹੋਇਆ ਸੀ ਸਟੇਟ ਦੇ ਵਿੱਚ, ਤਾਂ ਉੱਥੇ ਇੱਕ ਯੂਨੀਵਰਸਿਟੀ 'ਚ ਕੈਂਪ ਸੀ, ਤਾਂ ਯੂਨੀਵਰਸਿਟੀ ਕੈਂਪ ਦੇ ਵਿੱਚ ਉੱਥੇ ਵੀ ਸੀ ਸਾਹਿਬ ਆਏ, ਮੈਨੂੰ ਕੰਮ ਕਰਦੇ ਦੇਖਿਆ ਕੈਂਪ ਦੇ ਵਿੱਚ ਕਰਦੇ ਸੀ, ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਇੱਕ ਕਿਉਂ ਨਾ ਸੋਸ਼ਲ ਵਰਕ

0: ਕੈਂਪ ਦੇ ਵਿੱਚ ਕਰਦੇ ਸੀ ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਇੱਕ ਕਿਉਂ ਨਾ ਸੋਸ਼ਲ ਵਰਕਰ ਦੀ ਇੱਕ ਡਿਗਰੀ ਆਉਂਦੀ ਹੈ ਜਿਹੜੀ ਮਾਸਟਰ ਡਿਗਰੀ ਉਹ ਕਰਵਾ ਦਿੱਤੀ ਜਾਵੇ, ਉਹ ਮੈਨੂੰ ਆਫਰ ਕਰ ਰਹੇ ਸੀ ਉੱਥੇ ਰਹਿ ਕੇ ਕਰੋ ਫ੍ਰੀ ਆਫ ਕੋਸਟ ਜਿਹੜੀ ਹੁੰਦੀ ਹੈ ਵੀ ਉਹ ਕਰ ਲਓ, ਪਰ ਮੇਰੇ ਵਾਸਤੇ ਰਹਿਣਾ ਮੁਸ਼ਕਲ ਸੀ, ਪਰਿਵਾਰਕ ਮਜਬੂਰੀਆਂ ਸੀਗੀਆਂ ਕੁਛ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇਸ ਤਰ੍ਹਾਂ ਨਹੀਂ ਕਰ ਸਕਾਂਗਾ ਤਾਂ, ਪਰ ਮੈਂ ਉਹਨਾਂ ਤੋਂ ਫਿਰ ਜਿਹੜੀ ਸੀ ਉਹ ਉਹਨਾਂ ਤੋਂ ਪਤਾ ਲੱਗਣ ਤੋਂ ਬਾਅਦ ਮੈਂ ਜਿਹੜੀ ਡਿਗਰੀ ਆਪਣੀ ਕੰਪਲੀਟ ਕੀਤੀ, ਮਾਸਟਰ ਆਫ ਸੋਸ਼ਲ ਵਰਕ ਦੀ ਡਿਗਰੀ ਕੰਪਲੀਟ ਕੀਤੀ। ਫਿਰ ਮੈਮ ਇਸੇ ਦੇ ਨਾਲ ਹੀ ਮੈਨੂੰ ਇੱਕ ਚਸਕਾ ਪੈ ਗਿਆ ਪੱਤਰਕਾਰੀ ਦਾ, ਤੇ ਮੈਂ ਫਿਰ ਮਾਸ ਕਮਿਊਨੀਕੇਸ਼ਨ ਜਰਨਲਿਜ਼ਮ ਦੀ ਡਿਗਰੀ ਜਿਹੜੀ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚਲਾ ਗਿਆ ਜੀ, ਉੱਥੋਂ ਕੰਪਲੀਟ ਕੀਤੀ। ਫਿਰ ਪੰਜਾਬੀ ਦਾ ਸੀਗਾ ਵੀ ਲਿਖਣਾ ਪੰਜਾਬੀ ਚ ਸੀਗਾ, ਕਿਤੇ ਗਲਤੀ ਨਾ ਹੋਏ, ਤੇ ਮਾਸਟਰ ਡਿਗਰੀ ਜਿਹੜੀ ਪੰਜਾਬੀ ਦੀ ਲਈ ਜੀ, ਤਾਂ ਇਸ ਤਰ੍ਹਾਂ ਕਰਦੇ ਗਏ ਨਾਲ ਜੁੜਦੇ ਗਏ। ਤਾਂ ਉਸ ਤੋਂ ਬਾਅਦ ਅਖਬਾਰ ਦੇ ਵਿੱਚ 12 ਸਾਲ ਮੈਂ ਲਗਾਤਾਰ ਜਿਹੜਾ ਸੀ ਜਰਨਲਿਜ਼ਮ ਕੀਤੀ ਹੈ ਜੀ, ਪੰਜਾਬੀ ਦੇ ਸਰਮੌਰ ਅਖਬਾਰ ਚ ਕੀਤੀ ਹੈ ਜੀ, ਵੱਡੇ ਅਖਬਾਰ ਚ ਕੀਤੀ ਹੈ ਜੀ, ਚੰਡੀਗੜ੍ਹ ਤੋਂ ਕਰਦੇ ਰਹੇ, ਫਿਰ ਬਠਿੰਡਾ ਤੋਂ ਕਰਦੇ ਰਹੇ ਜੀ। ਤਾਂ ਇਸ ਤਰ੍ਹਾਂ ਮੇਰਾ ਸਫ਼ਰ ਜਿਹੜਾ ਸੀ ਚੱਲਦਾ ਰਿਹਾ, ਪਰ ਮੈਂ ਜਦੋਂ ਅਖਬਾਰ ਚ ਵੀ ਚਲਾ ਗਿਆ ਤਾਂ ਮੈਨੂੰ ਇਹ ਸੀ ਵੀ ਮੈਂ ਉਦੋਂ ਵੀ ਮੈਂ ਸੋਸ਼ਲ ਸਰਵਿਸ ਚੱਲਦੀ ਸੀ ਪਰ ਮੈਂ ਹੋਰ ਕੁਛ ਨਹੀਂ ਕਰ ਪਾ ਰਿਹਾ ਸੀ। ਇਨ ਬਿਟਵੀਨ ਪੋਸਟਾਂ ਨਿਕਲਦੀਆਂ ਨੇ, ਮੈਨੂੰ ਪਤਾ ਲੱਗਦਾ ਹੈਗਾ, ਮੈਨੂੰ ਕਿਸੇ ਜਾਣਕਾਰ ਤੋਂ ਪਤਾ ਲੱਗਦਾ ਹੈ ਤਾਂ ਪੋਸਟਾਂ ਨੂੰ ਮੈਂ ਅਪਲਾਈ ਕਰਦਾ। ਅਪਲਾਈ ਕਰਨ ਤੋਂ ਬਾਅਦ ਜੀ ਉਹ ਇੱਕ ਐਗਜ਼ਾਮ ਹੁੰਦਾ, ਐਗਜ਼ਾਮ ਮੈਂ ਪਾਸ ਕਰਦਾ ਗਾ, ਇੰਟਰਵਿਊ ਹੁੰਦੀ ਹੈ, ਤਾਂ ਦੈਨ ਮੇਰੀ ਸਿਲੈਕਸ਼ਨ ਹੋ ਜਾਂਦੀ ਹੈ। ਮੈਂ ਇਸ ਤੋਂ ਪਹਿਲਾਂ ਇੱਕ ਲੋਅਰ ਪੋਸਟ ਸਾਡੀ DFM ਹੁੰਦੀ ਹੈ, ਡਿਸਟ੍ਰਿਕਟ ਫੰਕਸ਼ਨਲ ਮੈਨੇਜਰ, ਮੈਂ ਉਸ 'ਤੇ ਭਰਤੀ ਹੁੰਦਾ। ਤਾਂ ਉਸ ਤੋਂ ਬਾਅਦ 2023 ਦੇ ਵਿੱਚ ਸਾਡੀਆਂ ਫਿਰ ਪੋਸਟਾਂ ਆਉਂਦੀਆਂ ਨੇ, ਉਹਨਾਂ ਦੇ ਵਿੱਚ ਪ੍ਰਮੋਟ ਹੋ ਕੇ ਮੈਂ ਜੀ ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ, ਮੈਂ ਪੇਂਡੂ PSRLM ਜਿਹੜੀ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ, ਉਹਦੇ ਵਿੱਚ ਮੈਂ ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਵਜੋਂ ਹੁਣ ਵੀ ਸੇਵਾਵਾਂ ਨਿਭਾ ਰਿਹਾ ਜੀ ਮੈਂ।
1: ਕੀ ਬਾਤ ਹੈ ਜੀ, ਬਹੁਤ ਵਧੀਆ, ਇੰਟਰਸਟਿੰਗ ਜਿਹੜਾ ਸਫ਼ਰ ਰਿਹਾ ਤੁਹਾਡਾ ਹੁਣ ਤੱਕ ਦਾ, ਕਿਉਂਕਿ ਤੁਹਾਡੀ ਉਮਰ ਦੇ ਜਦੋਂ ਜਿਹੜੇ ਨੌਜਵਾਨ ਆ ਉਹਨਾਂ ਕੋਲ ਇੱਕ ਸਿੱਧਾ ਰਾਹ ਸੀਗਾ ਜੀ, 10ਵੀਂ 12ਵੀਂ ਕੀਤੀ ਤੇ ਚੱਕੋ ਜੀ ਆਪਣਾ ਪਾਸਪੋਰਟ ਤੇ ਕੈਨੇਡਾ ਵੱਲ ਤੁਰ ਜਾਓ। ਇੱਥੇ ਰਹਿ ਕੇ ਵੀ ਅਸੀਂ ਜਿਹੜੇ ਆ ਕੁਝ ਨਾ ਕੁਝ ਕਮਾਈ ਕਰ ਸਕਦੇ ਹਾਂ, ਕਿਸਾਨੀ ਨਾਲ ਜੁੜ ਸਕਦੇ ਹਾਂ, ਨੌਕਰੀਆਂ ਕਰ ਸਕਦੇ ਹਾਂ, ਤਾਂ ਅੱਜ ਕੱਲ੍ਹ ਸਾਰੇ ਸ਼ਾਰਟਕੱਟ ਲੱਭਦੇ ਨੇ। ਔਰ ਤੁਹਾਨੂੰ ਦੇਖ ਕੇ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਕਿ ਤੁਸੀਂ ਇੱਕ ਚੰਗੀ ਪੋਸਟ ਤੇ ਵੀ ਉਹ ਸਮਾਜ ਸੇਵਾ ਵੀ ਕਰ ਰਹੇ ਹੋ ਔਰ ਨਾਲ ਬਹੁਤ ਸਾਰਿਆਂ ਦੀ ਆਸ ਦਾ ਜਿਹੜਾ ਕਹਿੰਦੇ ਹੁੰਦੇ ਨਾ ਕਿ ਉਹ ਸਹਾਰਾ ਬਣੇ ਹੋਏ ਹੋ। ਔਰ ਸਾਡੇ ਜਿਹੜੇ ਪ੍ਰੋਗਰਾਮ ਦਾ ਮੇਨ ਮਕਸਦ ਚਾਨਣ ਮੁਨਾਰੇ ਜਿਹੜਾ ਕਿਸੇ ਨੂੰ ਰਾਹ ਦਿਖਾਉਂਦਾ ਹੈ, ਔਰ ਅੱਜ ਤੁਸੀਂ ਬਿਲਕੁਲ ਉਸ ਤੇ ਖਰੇ ਉਤਰ ਵੀ ਰਹੇ ਹੋ ਜੀ। ਸਰ ਜਿਹੜੀ ਮੈਂ ਗੱਲ ਕਰਾਂਗੀ ਹੁਣ ਸਕੀਮਾਂ ਤੇ ਆਉਂਦੇ ਹਾਂ ਕਿ ਜਿਹੜੀ ਤੁਸੀਂ ਪੇਂਡੂ ਔਰਤਾਂ ਦੇ ਰੁਜ਼ਗਾਰ ਦੇ ਸਾਧਨ ਦੀ ਗੱਲ ਕੀਤੀ, ਜਿਹੜੀ ਇਹ ਸਕੀਮ ਹੈ ਇਸ ਬਾਰੇ ਮੈਂ ਸਭ ਤੋਂ ਪਹਿਲਾਂ ਜਾਣੂਗੀ ਕਿ ਇਸ ਦੀ ਸੋਚ ਕਿਵੇਂ ਆਈ ਜਾਂ ਕਿਉਂ ਆਪਾਂ ਨੂੰ ਨਿਰਧਾਰਿਤ ਕਰਨੀ ਪਈ।
0: ਦੇਖੋ ਜੀ, ਦੇਸ਼ ਦੇ ਵਿੱਚੋਂ ਗਰੀਬੀ ਕੱਢਣ ਲਈ ਵੱਖ ਵੱਖ ਸਮੇਂ ਦੇ ਉੱਪਰ ਗਰੀਬੀ ਨੂੰ ਹਟਾਉਣ ਲਈ ਸਕੀਮਾਂ ਚੱਲਦੀਆਂ ਰਹੀਆਂ। ਇਹ ਸਕੀਮ ਦਾ ਨਾਮ ਜ਼ਰੂਰ NRLM ਹੈ, ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ, ਜਿਹੜੀ ਨੈਸ਼ਨਲ ਲੈਵਲ ਤੇ ਸਾਰੀਆਂ ਸਟੇਟਾਂ ਦੇ ਵਿੱਚ ਔਰ ਸਾਰੀਆਂ UT ਦੇ ਵਿੱਚ ਚੱਲ ਰਹੀ ਹੈਗੀ। ਸੈਂਟਰ ਸਰਕਾਰ ਤੇ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਹੈ 60-40 ਦੀ ਰੇਸ਼ੋ ਨਾਲ ਇਸ ਸਕੀਮ ਨੂੰ ਚਲਾਉਂਦੀ ਹੈ। ਔਰ ਬੇਸ਼ੱਕ ਇਹ ਆਜ਼ਾਦੀ ਵੇਲੇ ਤੋਂ ਹੀ ਸਕੀਮਾਂ ਚੱਲ ਰਹੀਆਂ ਨੇ, ਉਹ 5 ਸਾਲਾ ਯੋਜਨਾ ਚੱਲਦੀਆਂ ਸੀ ਜਾਂ ਉਸ ਤੋਂ ਬਾਅਦ ਜਿਹੜੀ ਸੀਗੀ ਹੋਰ ਬਹੁਤ ਸਾਰੀਆਂ ਸਕੀਮਾਂ ਨਾਂ ਬਦਲ ਆਉਂਦੀਆਂ ਰਹੀਆਂ। ਪਰ ਜਦੋਂ ਉਹਨਾਂ ਸਕੀਮਾਂ ਦੇ ਵਿੱਚ ਜਿਹੜੀਆਂ ਕਮੀਆਂ ਸੀਗੀਆਂ ਉਹਨਾਂ ਨੂੰ ਸਟੱਡੀ ਕੀਤਾ ਗਿਆ ਵੀ ਕਿਸ ਕਾਰਨ ਕਰਕੇ ਗਰੀਬੀ ਨਿਕਲ ਨਹੀਂ ਰਹੀ ਹਜੇ ਬਾਹਰ, ਜਾਂ ਗਰੀਬੀ ਘੱਟ ਨਹੀਂ ਰਹੀ, ਜਾਂ ਉਸ ਲੈਵਲ ਉਨੀ ਨਹੀਂ ਘੱਟ ਰਹੀ ਜਿੰਨੀ ਘੱਟਣੀ ਚਾਹੀਦੀ ਹੈ। ਤਾਂ 2011 ਤੱਕ ਉਹ ਸਟੱਡੀ ਕਰਦੇ ਕਰਦੇ 2011 ਦੇ ਵਿੱਚ ਇਸ ਸਕੀਮ ਨੂੰ ਦੁਬਾਰਾ ਰੀਸਟਰਕਚਰ ਕੀਤਾ ਗਿਆ, ਤਾਂ ਉਹਨਾਂ ਸਕੀਮਾਂ ਨੂੰ ਸਾਰੀਆਂ ਨੂੰ ਕੁਛ ਸਕੀਮਾਂ ਨੂੰ ਇਕੱਠੀਆਂ ਕਰਕੇ ਔਰ ਦੇਸ਼ ਦੇ ਵਿੱਚੋਂ ਗਰੀਬੀ ਨੂੰ ਘਟਾਉਣ ਦੇ ਲਈ ਔਰ ਪੇਂਡੂ ਔਰਤਾਂ ਨੇ ਖਾਸ ਕਰਕੇ ਔਰਤਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਦੇ ਲਈ ਔਰ ਆਰਥਿਕ ਜਿਹੜੀ ਪੱਖੋਂ ਜਿਹੜਾ ਉਹਨਾਂ ਨੂੰ ਸਹਾਇਤਾ ਦੇਣ ਦੇ ਲਈ ਇਸ ਸਕੀਮ ਘੜੀ ਗਈ ਸੀ। ਔਰ ਪੰਜਾਬ ਦੇ ਵਿੱਚ ਇਹ 2011 ਚ ਨਹੀਂ, ਉਸ ਤੋਂ ਬਾਅਦ ਲਾਂਚ ਹੋਈ ਹੈ, ਕੁਛ ਜ਼ਿਲ੍ਹੇ ਸ਼ੁਰੂ ਕੀਤੇ ਸੀ, ਔਰ ਬਠਿੰਡਾ ਦੇ ਵਿੱਚ ਤਾਂ 2015-16 ਦੇ ਵਿੱਚ ਲਾਂਚ ਹੁੰਦੀ ਹੈ, ਪਰ ਅਸਲ ਸਕੀਮ ਬਠਿੰਡਾ ਚ 2019 ਦੇ ਵਿੱਚ ਹੀ ਇਹ ਚੱਲਣੀ ਸਟਾਰਟ ਹੋਈ ਜਦੋਂ ਪ੍ਰੋਪਰ ਸਟਾਫ ਇੱਥੇ ਭਰਤੀ ਕੀਤਾ ਗਿਆ
1: ਜੀ। 2019 ਦੇ ਵਿੱਚ ਇਹ ਜਿਹੜਾ ਸਿਲਸਿਲਾ ਜਾਰੀ ਰਿਹਾ। ਇਸ ਸਕੀਮ ਨੂੰ ਵੈਸੇ ਕਹਿੰਦੇ ਨੇ PSRLM
0: ਜੀ,
1: ਇਸ ਦੀ ਫੁੱਲ ਫਾਰਮ ਜੇ ਤੁਸੀਂ ਸਹੀ
0: ਫੁੱਲ ਫਾਰਮ ਹੈਗਾ ਜੀ, ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ। ਜਿਵੇਂ ਪੰਜਾਬ ਦੇ ਵਿੱਚ ਚੱਲਦੀ ਹੈ ਤਾਂ ਪੀ ਅੱਗੇ ਲੱਗ ਗਿਆ ਜੀ ਪੰਜਾਬ ਦਾ ਸ਼ਬਦ, ਇਸੇ ਤਰ੍ਹਾਂ ਦੂਜੀ ਸਟੇਟ ਦੇ ਵਿੱਚ ਜਿਵੇਂ ਹਰਿਆਣਾ ਚ ਹੋਊ ਤਾਂ ਉੱਥੇ ਐਚ ਲੱਗ ਜੂ ਹਰਿਆਣਾ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਹੋ ਜੂ। ਪੰਜਾਬੀ ਵਿੱਚ ਮੈਨੂੰ ਪੰਜਾਬ ਰਾਜ ਦੇ ਹੱਥੀ ਅਜੀਵਿਕਾ ਮਿਸ਼ਨ ਕਿਹਾ ਜਾਂਦਾ
1: ਜੀ। ਤੇ ਸਰ ਹੁਣ ਗੱਲ ਕਰਦੇ ਹਾਂ ਕਿ ਜਿਹੜੀਆਂ ਔਰਤਾਂ ਪਿੰਡਾਂ ਦੀਆਂ ਨੇ ਉਹ ਰੁਜ਼ਗਾਰ ਨਾਲ ਜੁੜਨਾ ਚਾਹੁੰਦੀਆਂ ਨੇ, ਤਾਂ ਉਸ ਇਸ ਸਕੀਮ ਦੇ ਤਹਿਤ ਉਹ ਕਿਸ ਤਰ੍ਹਾਂ ਕੰਮ ਕਰਦੀਆਂ ਨੇ, ਕਿਵੇਂ ਇਹ ਸਕੀਮ ਜਿਹੜੀ ਹੈ ਉਹ ਤੁਸੀਂ ਦੱਸ ਦਿਓ। ਇਸ ਦੇ ਨਾਲ ਹੀ ਸਰੋਤਿਆਂ ਨੂੰ ਵੀ ਮੈਂ ਕਹੂੰਗੀ ਕਿ ਜਿਹੜੀਆਂ ਭੈਣਾਂ ਨੂੰ ਇਹ ਸਕੀਮ ਦਾ ਪਤਾ ਹੈ ਜਾਂ ਉਹ ਇਸ ਸਕੀਮ ਦੇ ਹਿੱਸੇਦਾਰ ਬਣੀਆਂ ਹੋਈਆਂ ਨੇ, ਉਹਨਾਂ ਨੇ ਇਸ ਦਾ ਫਾਇਦਾ ਲਿਆ ਹੈ, ਤਾਂ ਉਹ ਵੀ ਜ਼ਰੂਰ 0164-42-3031 ਡਾਇਲ ਕਰਕੇ ਜ਼ਰੂਰ ਦੱਸਣ ਕਿ

0: ਉਹ ਸਕੀਮ ਦੇ ਵਿੱਚ ਹਿੱਸੇਦਾਰ ਨੇ ਜਾਂ ਉਸ ਦਾ ਫਾਇਦਾ ਉਠਾ ਰਹੀਆਂ ਨੇ ਜਾਂ ਜਿਹੜੀਆਂ ਨਹੀਂ ਨੇ ਤਾਂ ਉਹ ਕਿਵੇਂ ਉਹ ਸਕੀਮ ਲੈਣੀ ਹੈ ਉਹ ਵੀ ਜ਼ਰੂਰ ਫੋਨ ਕਰਨ ਤੇ ਸਰ ਆਪਾਂ ਪਹਿਲਾਂ ਸਮਝਾਂਗੇ ਕਿ ਸਟੈਪ ਵਾਈਜ਼ ਇਹ ਸਕੀਮ ਕਿਸ ਤਰ੍ਹਾਂ ਕੰਮ ਕਰਦੀ ਹੈ।
1: ਹਾਂਜੀ ਮੈਮ, ਸਕੀਮ ਬੜੀ ਸਰਲ ਸਕੀਮ ਹੈਗੀ ਆ, ਸਿੱਧੇ ਤਰ੍ਹਾਂ ਜਿਹੜੀ ਹੈਗੀ ਆ ਸਕੀਮ ਚੱਲਦੀ ਆ, ਕੋਈ ਐਡਾ ਕੰਪਲੀਕੇਸ਼ਨ ਹੈ ਨਹੀਂ ਮਾਮਲਾ
0: ਜੀ।
1: ਬੜਾ ਸੌਖਾ ਜਿਹਾ ਤਰੀਕਾ ਕਿ ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਗ੍ਰਾਮ ਸੰਭਾਵਾਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੀਆਂ, ਉਹਨਾਂ ਦੇ ਵਿੱਚ ਇਹ ਸਕੀਮ ਦੱਸੀ ਜਾਂਦੀ ਹੈ
0: ਜੀ।
1: ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜਾ ਕੇ ਸਾਡੀਆਂ ਜਿਹੜੀਆਂ CRP ਨੇ, ਕਮਿਊਨਿਟੀ ਰਿਸੋਰਸ ਪਰਸਨ ਨੇ, ਬੁੱਕ ਕੀਪਰ ਹੈਗੇ ਨੇ, ਬੈਂਕਾਂ ਦੇ ਵਿੱਚ ਬੈਂਕ ਸਖੀਆਂ ਬੈਠੀਆਂ ਨੇ, ਤਾਂ ਉਹਨਾਂ ਦੇ ਥਰੂ ਜਿਹੜਾ ਲੋਕਾਂ ਤੱਕ ਇਹਦਾ ਪ੍ਰਚਾਰ ਹੋ ਰਿਹਾ
0: ਜੀ।
1: ਤਾਂ ਸਮੇਂ ਸਮੇਂ ਤੇ ਜਿਵੇਂ ਤੁਹਾਡਾ ਸਾਧਨ ਹੋ ਗਿਆ ਜੀ,
0: ਟੀਵੀ
1: ਦੇ ਉੱਪਰ ਹੋ ਗਿਆ ਜੀ, ਸਰਕਾਰ ਵੱਲੋਂ ਵੀ ਅਖਬਾਰਾਂ 'ਚ ਐਡਵਰਟੀਜ਼ਮੈਂਟ ਕੀਤੀ ਜਾਂਦੀ ਹੈ ਇਹਦੀ, ਤਾਂ ਲੋਕਾਂ ਤੱਕ ਇਹ ਪਹੁੰਚ ਰਹੀ ਹੈ ਕਿ ਪਿੰਡ ਪਿੰਡ ਦੇ ਵਿੱਚ, ਜਿਵੇਂ ਬਠਿੰਡਾ ਦੇ ਜਾਂ ਪੰਜਾਬ ਦੇ ਸਿਨੈਰੀਓ ਦੀ ਗੱਲ ਕਰਾਂ ਤਾਂ ਲਗਭਗ ਹਰ ਪਿੰਡ ਦੇ ਵਿੱਚ ਇਹ ਸਕੀਮ ਪਹੁੰਚ ਚੁੱਕੀ ਹੈ
0: ਜੀ।
1: ਔਰ ਜਿਹੜਾ 2011 ਦਾ ਸੈਕ ਡਾਟਾ ਸੀ ਉਹਦੇ ਮੁਤਾਬਕ ਅਸੀਂ ਉਹ ਲਗਭਗ ਕੰਪਲੀਟ ਕਰ ਚੁੱਕੇ ਹਾਂ ਜੋੜਨ ਦਾ, ਪਰ ਹਜੇ ਜਿਹੜਾ ਨਵਾਂ ਡਾਟਾ ਆਏਗਾ, ਜਿਹੜੇ ਲੋਕ ਉਹਦੇ 'ਚ ਸ਼ਾਮਲ ਹੋਣਗੇ ਗਰੀਬੀ ਰੇਖਾ ਤੋਂ ਥੱਲੇ, ਅਸੀਂ ਉਹਨਾਂ ਨੂੰ ਵੀ ਜੋੜਨਾ ਹੈਗਾ
0: ਜੀ।
1: ਤਾਂ ਉਹ ਜਿਹੜੀ ਸਕੀਮ ਹੈਗੀ ਆ ਪਿੰਡਾਂ ਦੇ ਵਿੱਚ ਉਹ ਲੋਕ ਜਾਂਦੇ ਨੇ, ਜਿਹੜੇ ਸਾਡੇ ਪਹਿਲਾਂ ਸੈਲਫ ਹੈਲਪ ਗਰੁੱਪਾਂ ਦੇ ਵਿੱਚ ਸੈਰ ਸਹਾਇਤਾ ਸਮੂਹ ਦਾ ਫਾਇਦਾ ਉਠਾ ਰਹੇ ਨੇ ਲੋਕ, ਲੇਡੀਜ਼ ਜੁੜੀਆਂ ਹੋਈਆਂ ਨੇ, ਉਹਨਾਂ ਦੇ ਥਰੂ, ਕਮਿਊਨਿਟੀ ਰਿਸੋਰਸ ਪਰਸਨ ਦੇ ਥਰੂ, ਬੁੱਕ ਕੀਪਰਾਂ ਦੇ ਥਰੂ, ਅਸੀਂ ਹੋਰ ਲੋਕਾਂ ਨੂੰ ਬੁਲਾਉਂਦੇ ਹਾਂ, ਜਾ ਕੇ ਸਰਪੰਚ ਸਾਹਿਬ ਨਾਲ ਮਿਲਦੇ ਹਾਂ, ਉਹਨਾਂ ਨੂੰ ਕਹਿੰਦੇ ਹਾਂ, ਉਹ ਲੋਕਾਂ ਨੂੰ ਇਕੱਠਾ ਕਰਦੇ ਨੇ ਔਰ ਅਸੀਂ ਜਾਗਰੂਕਤਾ ਕੈਂਪ ਵੀ ਲਾਉਣੇ ਆ ਤਾਂ ਕਿ ਅਸੀਂ ਉਸ ਸਕੀਮ ਦੇ ਵਿੱਚ ਅਸੀਂ ਉਸ ਸਕੀਮ ਬਾਰੇ ਦੱਸ ਸਕੀਏ। ਦੂਸਰਾ, ਪਿੰਡਾਂ ਦੇ ਵਿੱਚ ਜੇਕਰ ਹੋਰ ਕੋਈ ਵੀ ਸਰਕਾਰੀ ਕੈਂਪ ਲੱਗਦਾ ਹੈ ਤਾਂ ਉੱਥੇ ਜਿਵੇਂ ਸਾਨੂੰ ਕੋਈ ਸੱਦਾ ਹੈ ਤਾਂ ਅਸੀਂ ਆਪਦਾ ਇੱਕ ਨੁਮਾਇੰਦਾ ਤੈਨਾਤ ਕਰ ਦਿੰਦੇ ਹਾਂ, ਸਾਡਾ ਇੱਕ ਸਟਾਫ ਮੈਂਬਰ ਜਾਂਦਾ ਤਾਂ ਸਕੀਮ ਬਾਰੇ ਜਿਹੜਾ ਹੈਗਾ ਸਮਝਾ ਦਿੱਤਾ ਜਾਂਦਾ। ਇੱਕ ਹੋਰ ਬੜੀ ਵਧੀਆ ਚੀਜ਼ ਜਿਹੜੀ ਸਰਕਾਰ ਵੱਲੋਂ ਕੀਤੀ ਜਾ ਰਹੀ ਸੀ ਕਿ ਪਿੱਛੇ ਜੇ ਪੰਚਾਇਤਾਂ ਦੀਆਂ ਤੇ ਪੰਚਾਇਤ ਮੈਂਬਰਾਂ ਦੀਆਂ ਤੇ ਸਰਪੰਚਾਂ ਦੀਆਂ ਟ੍ਰੇਨਿੰਗਾਂ ਕਰਵਾਈਆਂ ਗਈਆਂ ਤਾਂ ਸਰਪੰਚ ਜਿਹੜਾ ਹੁੰਦਾ ਓਵਰਆਲ ਪਿੰਡ ਦਾ ਇੱਕ ਤਰ੍ਹਾਂ ਨਾਲ ਮੁਖੀਆ ਜਿਹੜਾ ਹੈਗਾ ਹੈ ਤਾਂ ਉਹਨੂੰ ਸਾਰੀਆਂ ਸਕੀਮਾਂ ਦਾ ਜਦੋਂ ਪਤਾ ਲੱਗ ਜਾਂਦਾ ਸੀ ਉਹਨਾਂ ਟ੍ਰੇਨਿੰਗਾਂ 'ਚ ਜਾ ਕੇ ਵੀ ਉਹਨਾਂ ਸਰਪੰਚਾਂ ਨੂੰ ਵੀ ਇਸ ਟ੍ਰੇਨਿੰਗ ਦੌਰਾਨ ਇਸ ਸਕੀਮ ਬਾਰੇ ਦੱਸਿਆ ਤਾਂ ਉਹ ਸਰਪੰਚ ਸਾਹਿਬਾਨ ਜਿਹੜੇ ਹੈਗੇ ਨੇ ਉਹ ਵੀ ਪਿੰਡਾਂ ਦੇ ਵਿੱਚ ਇਹਦਾ ਪ੍ਰਚਾਰ ਕਰਦੇ ਨੇ ਜੀ।
0: ਕੀ ਬਾਤ ਹੈ ਜੀ, ਬਹੁਤ ਵਧੀਆ। 0154-42-341 ਹੋਇਆ ਜੀ ਡਾਇਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਆਪਣਾ ਨਾਮ ਤੇ ਪਤਾ ਦੱਸ ਦਿਓ।
2: ਮੈਂ ਬਲਵਿੰਦਰ ਸਿੰਘ ਬੋਲਦਾ, ਪਿੰਡ ਮੰਡੀਖੁਰ ਤੋਂ ਜੀ।
0: ਬਲਵਿੰਦਰ ਸਿੰਘ ਜੀ, ਸਵਾਗਤ ਹੈ ਤੇ ਕੀ ਸਵਾਲ ਹੈ ਤੁਹਾਡਾ?
2: ਸਵਾਲ ਤਾਂ ਸਾਡਾ ਹੀ ਹੈ ਜੀ, ਮੇਰੀ ਭਤੀਜੀ ਹੈ ਜੀ, +2 ਕਰੀ ਹੋਈ ਹੈ ਜੀ ਉਹਨੇ
0: ਜੀ,
2: ਤੇ ਉਹਨੂੰ ਬਾਰੇ ਕੰਮ ਬਾਰੇ ਪੁੱਛਣਾ ਸੀ, ਮਿਲ ਸਕਦਾ ਕੋਈ ਜੀ?
0: ਜੀ
1: ਬਲਵਿੰਦਰ ਸਿੰਘ ਜੀ, ਬਿਲਕੁਲ ਜੀ, +2 ਪਾਸ ਹੈ, ਪਰ ਇਹ ਹੈ ਕਿ +2 ਪਾਸ ਜਿਹੜੀ ਉਹਨਾਂ ਦੀ ਮੇਰੇ ਖਿਆਲ ਦੇ ਵਿੱਚ ਉਮਰ ਜਿਹੜੀ ਹੈਗੀ 17-18-19 ਸਾਲ ਉਮਰ ਹੋਏਗੀ ਉਹਨਾਂ ਦੀ।
2: ਨਹੀਂ ਜੀ, 28-29-30 ਸਾਲ ਦੀ।
1: ਅੱਛਾ, ਵੱਡੇ ਨੇ, ਪਹਿਲਾਂ ਦੀ ਪਾਸ ਕੀਤੀ ਹੋਈ ਹੈ? ਪਹਿਲਾਂ ਦੀ ਪਾਸ ਕੀਤੀ ਹੋਈ, ਤਾਂ ਬਿਲਕੁਲ ਜੀ ਉਹ ਸੈਲਫ ਹੈਲਪ ਗਰੁੱਪ ਦਾ ਹਿੱਸਾ ਬਣ ਸਕਦੇ ਨੇ, ਸਾਡੇ ਸੈਲਫ ਹੈਲਪ ਗਰੁੱਪ ਤੁਹਾਡੇ ਮੰਡੀ ਖੁਰਦ ਪਿੰਡ ਦੇ ਵਿੱਚ ਚੱਲਦੇ ਨੇ ਜੀ, ਉੱਥੇ ਸਾਡੇ ਮੁਲਾਜ਼ਮ ਜਿਹੜੇ ਨੇ।

0: ਉਹਨਾਂ ਨੂੰ ਟ੍ਰੇਨਿੰਗ ਦੀ ਲੋੜ ਹੋਏਗੀ, ਅਸੀਂ ਉਹ ਵੀ ਕਰਵਾਵਾਂਗੇ, ਔਰ ਜੇਕਰ ਉਹਨਾਂ ਨੂੰ ਕਿਸੇ ਕਿਸਮ ਦੀ ਸਸਤੇ ਲੋਨ ਦੀ ਲੋੜ ਪੈਂਦੀ ਤਾਂ ਉਹਦੇ ਵਿੱਚ ਵੀ ਅਸੀਂ ਬੈਂਕ ਨਾਲ ਜਾ ਕੇ ਜਾਂ ਕਿਸੇ ਹੋਰ ਡਿਪਾਰਟਮੈਂਟ ਨਾਲ ਕਨਵਰਜੈਂਸ ਕਰਾ ਕੇ ਉਹਨਾਂ ਦਾ ਰੁਜ਼ਗਾਰ ਤੋਰਨ ਦੇ ਵਿੱਚ ਅਸੀਂ ਉਹਨਾਂ ਦੀ ਮਦਦ ਕਰਾਂਗੇ ਜੀ।
1: ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਸੁਖਵਿੰਦਰ ਸਰ ਗੱਲ ਕਰ ਰਹੇ ਸੀ ਕਿ ਇਹ ਸਕੀਮ ਕਿਸ ਤਰ੍ਹਾਂ ਮਦਦ ਕਰਦੀ ਹੈ, ਜਦੋਂ ਕਿਸੇ ਨੇ ਅਪਲਾਈ ਕਰਤਾ ਉਹਨੂੰ ਪੇਮੈਂਟ ਜਿਹੜੀ ਮਿਲਦੀ ਆ ਉਹ ਕਿਸ ਤਰ੍ਹਾਂ, ਪਹਿਲੀ ਕਿਸ਼ਤ ਕਦੋਂ ਮਿਲਦੀ ਹੈ, ਬਾਅਦ ਦੇ ਵਿੱਚ ਕਦੋਂ ਮਿਲਦੀ ਹੈ, ਔਰ ਕਿਸ ਤਰ੍ਹਾਂ ਉਹਨੂੰ ਵੰਡਿਆ ਜਾਂਦਾ ਹੈ?
0: ਜੀ ਮੈਮ, ਇਸ ਤਰ੍ਹਾਂ ਦਾ ਕੋਈ ਸਿੱਧੀ ਪੇਮੈਂਟ ਵਾਲਾ ਨਹੀਂ ਹੈਗਾ ਇਹ ਸਿਸਟਮ
1: ਜੀ।
0: ਇਹ ਚ ਇਹ ਕਿ ਤੁਹਾਨੂੰ ਸੈਲਫ ਹੈਲਪ ਗਰੁੱਪ ਦਾ ਇੱਕ ਹਿੱਸਾ ਬਣਨਾ ਪੈਂਦਾ
1: ਜੀ।
0: ਸੈਲਫ ਹੈਲਪ ਗਰੁੱਪ ਜਾਂ ਪੰਜਾਬੀ ਸਵੈ ਸਹਾਇਤਾ ਸਮੂਹ ਕਹਿ ਲਓ, ਇਹ ਪਹਿਲਾਂ ਵੀ ਬਣਦੇ ਰਹੇ ਜੀ, ਬਹੁਤ ਸਾਰੀਆਂ ਡਿਪਾਰਟਮੈਂਟਾਂ ਚ ਬਣਦੇ ਰਹੇ, ਪਰ ਉਹਦੇ ਵਾਸਤੇ ਇੱਕ ਸਪੈਸ਼ਲ ਡਿਪਾਰਟਮੈਂਟ ਇੱਕ ਸਕੀਮ ਘੜੀ ਗਈ ਹੈ ਜਿਹਦੇ ਵਿੱਚ ਹੁਣ ਸੈਲਫ ਹੈਲਪ ਗਰੁੱਪ ਬਣਦਾ, ਔਰ ਸਾਡੇ ਜਿਹੜਾ ਪੋਰਟਲ ਦੇ ਉੱਪਰ ਉਹਨੂੰ ਅਪਲੋਡ ਕਰ ਦਿੱਤਾ ਜਾਂਦਾ, ਇੱਕ ਯੂਨੀਕ ਨੰਬਰ ਰਜਿਸਟ੍ਰੇਸ਼ਨ ਨੰਬਰ ਦੇ ਦਿੱਤਾ ਜਾਂਦਾ, ਉਹਦੇ ਵਿੱਚ 10 ਤੋਂ ਲੈ ਕੇ 18 ਮੈਂਬਰ ਹੋ ਸਕਦੇ ਨੇ
1: ਜੀ,
0: ਉਸੇ ਪਿੰਡ ਦੇ ਹੁੰਦੇ ਨੇ। ਉਸ ਪਿੰਡ ਦੇ ਵਿੱਚ ਜਦੋਂ ਇਹ ਇੱਕ ਛੋਟੀ ਬੱਚਤ ਜਿਹਨੂੰ ਕਹਿੰਦੇ ਛੋਟੀਆਂ ਬੱਚਤਾਂ ਸਟਾਰਟ ਕਰਦੇ ਨੇ, ਕੋਈ 100 ਰੁਪਏ ਤੋਂ ਸਟਾਰਟ ਕਰਦਾ ਪਰ ਮੰਥ, ਕੋਈ 200 ਕਰ ਰਿਹਾ, ਕਿਸੇ ਪਿੰਡ ਕਿਸੇ ਕਿਸੇ ਪਿੰਡ ਚ ਕੁਛ ਗਰੁੱਪ 500 ਵੀ ਬੱਚਤ ਕਰ ਰਹੇ
1: ਜੀ।
0: ਹੁਣ ਤੁਸੀਂ ਕਹੋਗੇ ਜੀ ਉਹ ਆਪ ਬੱਚਤ ਕਰਕੇ ਸਕੀਮ ਕਰਨ ਤਾਂ ਵੀ ਸਾਡਾ ਕੀ ਫਾਇਦਾ ਹੋਇਆ, ਉਹਨਾਂ ਲੋਕਾਂ ਦਾ ਕੀ ਫਾਇਦਾ ਹੋਇਆ, ਪੈਸੇ ਤਾਂ ਉਹ ਆਪ ਬੱਚਤ ਕਰ ਰਹੇ ਨੇ। ਪਰ ਨਹੀਂ ਮੈਮ, ਅਸੀਂ ਉਹ ਇਸ ਤਰ੍ਹਾਂ ਕਰਦੇ ਹਾਂ ਕਿ ਜਦੋਂ ਉਹ ਬੱਚਤ ਕਰਨ ਦੀ ਇੱਕ ਆਦਤ ਪੈ ਜਾਂਦੀ ਹੈ ਉਹਨਾਂ ਨੂੰ, 100 ਰੁਪਏ ਹੀ ਬਚਾਉਂਦੇ ਨੇ ਬੇਸ਼ੱਕ, ਤਾਂ ਉਹਨਾਂ ਨੇ ਪਹਿਲੇ ਮਹੀਨੇ ਹਰ ਮਹੀਨੇ ਚਾਰ ਮੀਟਿੰਗਾਂ ਕਰਨੀਆਂ ਨੇ। ਮੀਟਿੰਗਾਂ ਨਹੀਂ ਕੋਈ ਵੀ ਟੇਬਲ ਕੁਰਸੀਆਂ ਲਾਉਣ ਜਾਂ ਬੈਠਣ ਕੁਛ ਕਰਨ, ਫਾਰਮਲੀ ਕਿਸੇ ਵੀ ਮੈਂਬਰ ਦੇ ਘਰੇ ਬੈਠਣ, 20-30 ਮਿੰਟ ਇਕੱਠੇ ਹੋਣ, ਉਹ ਸੋਚਣ ਵੀ ਕਿਸੇ ਦਾ ਦੁੱਖ ਸੁੱਖ ਸਾਂਝਾ ਕਰਨ, ਆਪਸੀ ਗੱਲਬਾਤ ਕਰਨ ਵੀ ਅਸੀਂ ਇਸ ਗਰੁੱਪ ਨੂੰ ਚਲਾਉਣਾ ਤਾਂ ਅਸੀਂ ਕੀ ਕਰਨਾ ਚਾਹੁੰਦੇ ਹਾਂ, ਜਾਂ ਕੋਈ ਕੰਮ ਕਰਨਾ ਚਾਹੁੰਦੇ ਹਾਂ, ਅਸੀਂ ਮੈਂਬਰਾਂ ਨੂੰ ਕਿੱਧਰ ਨੂੰ ਲੈ ਕੇ ਜਾਣਾ, ਤਾਂ ਉਹ ਇੱਕ ਫਾਰਮਲੀ ਅਸੀਂ ਉਹਨੂੰ ਫ੍ਰੀ ਛੱਡ ਦਿੰਦੇ ਹਾਂ। ਉਹਦੇ ਵਾਸਤੇ ਅਸੀਂ ਟ੍ਰੇਨਿੰਗ ਦਿੰਦੇ ਹਾਂ, ਇੱਕ ਰਜਿਸਟਰ ਲੱਗਿਆ ਹੁੰਦਾ ਉਹਨਾਂ ਦਾ ਜਿਹਦੇ ਵਿੱਚ ਉਹ ਸਾਰਾ ਹਿਸਾਬ ਕਿਤਾਬ ਲਿਖਦੇ ਨੇ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਡੇ ਕਲਸਟਰ ਕੋਆਰਡੀਨੇਟਰ ਵੱਲੋਂ, ਸਾਡੇ ਬਲਾਕ ਪ੍ਰੋਗਰਾਮ ਮੈਨੇਜਰ ਵੱਲੋਂ, ਸਾਡੇ CRPs ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ, ਲਿਖਣਾ ਕਿਵੇਂ ਹੈ, ਮਤਾ ਪੈਂਦਾ, ਮਤੇ ਦੇ ਵਿੱਚ ਵੀ ਆਹ ਮੈਂਬਰ ਸ਼ਾਮਲ ਹੋਏ ਤਾਂ 100 ਰੁਪਏ ਜਿਹੜਾ, ਜਾਂ ਅਸੀਂ 100 ਰੁਪਏ ਨੂੰ ਮੰਨ ਲੈਂਦੇ 100 ਰੁਪਏ ਜਮ੍ਹਾਂ ਕਰਵਾਉਣਾ, ਉਹ 100 ਰੁਪਏ ਜਮ੍ਹਾਂ ਕਰਵਾ ਦਿੰਦੇ ਨੇ, ਇੱਕ ਬੈਂਕ ਅਕਾਊਂਟ ਸਾਂਝਾ ਖੁੱਲਿਆ ਹੁੰਦਾ ਗਾ ਸੈਲਫ ਗਰੁੱਪ ਦਾ, ਉਹਦੇ ਵਿੱਚ ਉਹ 100 ਰੁਪਏ 10 ਮੈਂਬਰ ਨੇ, 1,000 ਰੁਪਏ ਜਮ੍ਹਾਂ ਹੋ ਗਿਆ ਜੀ,
1: ਬਿਲਕੁਲ,
0: ਇੱਕ ਮੀਟਿੰਗ ਹੋ ਗਈ, ਇੱਕ ਮਹੀਨੇ ਦਾ 1,000 ਰੁਪਏ ਜਮ੍ਹਾਂ ਹੋ ਗਿਆ, 4 ਮੀਟਿੰਗਾਂ ਹੋ ਗਈਆਂ,
1: ਠੀਕ ਹੈ,
0: ਅੱਜ ਇੱਕ ਮੈਂਬਰ ਦੇ ਘਰੇ ਮੀਟਿੰਗਾਂ, ਕੱਲ ਨੂੰ ਦੂਜੇ ਦੇ ਘਰੇ, ਜੇ ਸਾਂਝੇ ਥਾਂ ਤੇ ਕਰਨੀ ਹੈ ਤਾਂ ਵੀ ਕੋਈ ਮਨਾਹੀ ਨਹੀਂ, ਬੜਾ ਖੁੱਲਾ ਜਿਹਾ ਪ੍ਰੋਗਰਾਮ ਰੱਖਿਆ ਹੋਇਆ, ਇਹਦੇ ਵਿੱਚ ਵੀ ਐਂ ਨਹੀਂ ਵੀ ਜ਼ਿਆਦਾ ਸ਼ਰਤਾਂ ਰੱਖ ਦਿੱਤੀਆਂ ਗਈਆਂ, ਤਾਂ ਉਹਦੇ ਵਿੱਚ ਜਦੋਂ ਮੀਟਿੰਗਾਂ ਕਰਦੇ ਨੇ ਤਾਂ ਉਹ 12 ਮੀਟਿੰਗਾਂ ਹੋ ਜਾਂਦੀਆਂ ਨੇ 3 ਮਹੀਨਿਆਂ ਚ ਜੀ, 4-4 ਕਰਕੇ, ਤਾਂ 3,000 ਰੁਪਏ ਇਕੱਠਾ ਹੋ ਜਾਂਦਾ, ਸਾਨੂੰ ਇੱਕ ਭਰੋਸਾ ਹੋ ਜਾਂਦਾ ਵੀ ਮੈਂਬਰ ਇਕੱਠੇ ਹੋਣ ਲੱਗ ਗਏ ਨੇ,
1: ਬਿਲਕੁਲ,
0: ਇਹ ਗੱਲਬਾਤ ਕਰਨ ਲੱਗ ਗਏ ਨੇ, ਥੋੜਾ ਬਹੁਤਾ ਲਿਖਣਾ ਸਿੱਖ ਗਏ ਨੇ, ਹਿਸਾਬ ਕਿਤਾਬ ਸਿੱਖ ਗਏ ਨੇ ਵੀ ਸਾਡਾ ਹੋ ਗਿਆ, ਬੈਂਕ ਦੇ ਵਿੱਚ 3,000 ਹੋ ਜਾਂਦਾ, ਤਾਂ ਅਸੀਂ 3 ਮਹੀਨੇ ਤੋਂ ਬਾਅਦ ਉਹ ਗਰੁੱਪ ਜਿਹੜਾ ਹੈਗਾ ਸਾਡਾ RF ਹੁੰਦਾ, ਇੱਕ ਰਿਵੋਲਵਿੰਗ ਫੰਡ, ਔਰ ਰਿਵੋਲਵਿੰਗ ਫੰਡ ਲੈਣ ਦਾ ਹੱਕਦਾਰ ਹੋ ਜਾਂਦਾ ਉਹ, ਤਾਂ ਅਸੀਂ ਜਿਹੜਾ ਹੈਗਾ ਉਹ ਜ਼ਿਲ੍ਹੇ ਤੋਂ, ਜਦੋਂ ਸਟੇਟ ਤੋਂ ਫੰਡ ਜਾਰੀ ਹੋ ਜਾਂਦਾ ਤਾਂ ਜ਼ਿਲ੍ਹੇ ਤੋਂ ਅਸੀਂ ਜਿਹੜਾ 30,000 ਰੁਪਏ ਦਾ ਰਿਵੋਲਵਿੰਗ ਫੰਡ ਜਿਹੜਾ ਉਸ ਗਰੁੱਪ ਦੇ ਖਾਤੇ ਚ ਪਾ ਦਿੰਦੇ ਹਾਂ
1: ਜੀ। 30,000 ਰੁਪਇਆ ਤੁਸੀਂ ਉਸ ਗਰੁੱਪ ਨੂੰ ਦੇ ਦਿੰਦੇ ਹੋ। ਇੱਥੇ ਇਸ ਤੋਂ ਬਾਅਦ ਮੈਂ ਤੁਹਾਡੇ ਤੋਂ ਦੁਬਾਰਾ ਪੁੱਛੂਗੀ, 0164-242-3131 ਹੋ ਚੁੱਕਾ ਜੀ ਡਾਇਲ। ਹੈਲੋ,
2: ਹੈਲੋ, ਸਤਿ ਸ੍ਰੀ ਅਕਾਲ ਮੈਮ।
1: ਸਤਿ ਸ੍ਰੀ ਅਕਾਲ ਜੀ, ਨਾਮ ਤੇ ਪਤਾ ਦੱਸ ਦਿਓ।
2: ਨਾਮ ਜਸਵੀਰ ਕੌਰ ਹੈ ਜੀ, ਚੱਕ ਫਤਿਹ ਸਿੰਘ ਵਾਲਾ ਤੋਂ ਬੋਲਦੇ ਮੈਮ।
1: ਚੱਕ ਫਤਿਹ ਸਿੰਘ ਵਾਲਾ ਤੇ ਜਸਵੀਰ ਕੌਰ ਜੀ, ਸਵਾਗਤ ਹੈ, ਤੇ ਕੀ ਦੱਸੋਗੇ?
2: ਸਾਡੀ ਬੇਟੀ ਹੈ ਜੀ 22 ਸਾਲਾਂ ਦੀ, ਉਹਦਾ ETT ਕਰੀ ਹੋਈ ਹੈ ਜੀ, ਉਹਦੇ ਬਾਰੇ ਪੁੱਛਣਾ ਸੀ ਮੈਮ
1: ਜੀ।
0: ਦੇਖੋ ਜੀ, ਜਿਸ ਤੱਕ ETT ਦਾ ਸਵਾਲ ਆ, ਉਹ ਇੱਕ ਐਜੂਕੇਸ਼ਨ ਲਾਈਨ ਹੈ, ਤਾਂ ਐਜੂਕੇਸ਼ਨ ਦੇ ਵਿੱਚ ਵੀ ਅੱਗੇ ਜਦੋਂ ਕਿਤੇ ਪੋਸਟਾਂ ਨਿਕਲਣੀਆਂ ਤਾਂ ਉਹ ਟੀਚਰ ਦਾ ਅਪਲਾਈ ਕਰ ਸਕਦੇ ਨੇ, ਪਰ ਜੇ ਇਸ ਤੋਂ ਬਿਨਾਂ ਕੋਈ ਕੰਮ ਕਰਨਾ ਚਾਹੁੰਦੇ ਨੇ ਜਦ ਤੱਕ ਨਹੀਂ, ਤਾਂ ਉਹ ਚੱਕ ਫਤਿਹ ਸਿੰਘ ਵਾਲਾ ਜਿਹੜਾ ਹੈਗਾ ਉਹ ਸਾਡੇ ਨਥਾਣਾ ਬਲਾਕ ਦੇ ਵਿੱਚ ਆਉਂਦਾ ਜੀ, ਤਾਂ BDPO ਆਫਿਸ ਨਥਾਣਾ ਦੇ ਵਿੱਚ ਸਾਡਾ ਸਟਾਫ ਬੈਠਦਾ ਜੀ, ਉੱਥੇ ਬਲਾਕ ਪ੍ਰੋਗਰਾਮ ਮੈਨੇਜਰ ਮੈਡਮ ਹੈਗੇ ਨੇ, ਗੁਰਪ੍ਰੀਤ ਕੌਰ ਹੈਗੇ ਨੇ, ਕਲਸਟਰ ਕੋਆਰਡੀਨੇਟਰ ਪਰਮਜੀਤ ਕੌਰ ਹੈਗੇ ਨੇ, ਤੁਸੀਂ ਉਹਨਾਂ ਨਾਲ ਜਾ ਕੇ ਸੰਪਰਕ ਕਰੋ, ਜਾਂ BDPO ਸਾਹਿਬ ਨੂੰ ਦੱਸ ਦਿਓ ਵੀ ਅਸੀਂ ਸੈਲਫ ਹੈਲਪ ਗਰੁੱਪ ਵਾਲਿਆਂ ਨੂੰ, ਜਿਹੜੇ ਸਟਾਫ ਆ ਉਹਨਾਂ ਨੂੰ ਮਿਲਣਾ, ਤਾਂ ਉਹ ਉੱਥੇ ਸੰਪਰਕ ਕਰ ਲਓ, ਤੇ ਤੁਸੀਂ ਰੈਫਰੈਂਸ ਦਿਓਗੇ ਤਾਂ ਉਹ ਜਿਹੜਾ ਹੈਗਾ ਉੱਥੇ ਤੁਹਾਡੀ ਜਿੰਨੀ ਵੀ ਹੋ ਸਕੀ ਉਹ ਯੋਗ ਮਦਦ ਕਰਨਗੇ ਜੀ।
1: ਬਹੁਤ ਬਹੁਤ ਸ਼ੁਕਰੀਆ ਜੀ। ਸਰ, ਜਿੱਥੋਂ ਤੱਕ ਜਿੰਨਾ ਤੁਸੀਂ ਹੁਣ ਤੱਕ ਸਮਝਾਇਆ, ਜੇ ਮੈਂ ਸੌਖੇ ਸ਼ਬਦਾਂ ਨਾਲ ਸਮਝਾਂ ਤਾਂ, ਜਿਸ ਤਰ੍ਹਾਂ ਇੱਕ ਲੇਡੀਜ਼ ਕਮੇਟੀ ਪਾ ਲੈਂਦੀਆਂ ਨੇ 100 ਰੁਪਏ ਮਹੀਨਾ ਵਾਲੀ ਜਾਂ 500 ਰੁਪਏ ਮਹੀਨਾ ਵਾਲੀ, ਤਾਂ ਸ਼ੁਰੂਆਤ ਇਸ ਤਰ੍ਹਾਂ ਕਿ ਉਹ ਇੱਕ ਗਰੁੱਪ ਬਣ ਜਾਂਦਾ 10-15 ਲੇਡੀਜ਼ ਦਾ, ਉਹਨਾਂ ਨੇ 100 ਰੁਪਇਆ ਜਿਹੜਾ ਇੱਕ ਮੀਟਿੰਗ ਦਾ ਕੱਢਣਾ ਹੁੰਦਾ। ਜਦੋਂ 3 ਮੀਟਿੰਗਸ ਹੋ ਜਾਣ, ਜਦੋਂ ਉਹਨਾਂ ਦੀ ਪ੍ਰੋਪਰ ਉਹ ਆਉਣੀ ਸ਼ੁਰੂ ਹੋ ਜਾਏ ਕਿ ਉਹ ਇੱਕ ਗਠਨ ਜਿਹਾ ਬਣ ਜਾਏ, ਤਾਂ ਉਦੋਂ ਸਰਕਾਰ ਪਹਿਲਾਂ 30,000 ਰੁਪਇਆ ਉਸ ਗਰੁੱਪ ਨੂੰ ਦਿੰਦੀ ਹੈ
0: ਜੀ।
1: ਉਸ ਤੋਂ ਬਾਅਦ ਉਹ ਗਰੁੱਪ ਕਿਵੇਂ ਚੱਲਦਾ ਫਿਰ?
0: ਬਿਲਕੁਲ ਜੀ, ਜਿਹੜੀ ਕਮੇਟੀ ਦੀ ਗੱਲ, ਪਹਿਲਾਂ ਤਾਂ ਮੈਂ ਉਹਦਾ ਜਵਾਬ ਦਿੰਦਾ, ਕਮੇਟੀ ਜਿਹੜੀ ਹੈਗੀ ਹੈ ਉਹਦਾ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਹੈ,
1: ਬਿਲਕੁਲ
0: ਉਹਦਾ ਕੋਈ ਰਿਕਾਰਡ ਨਹੀਂ ਹੈ,
1: ਸਰਕਾਰੀ ਕਮੇਟੀ ਹੋ ਗਈ,

0: ਕੰਪਲੀਮੈਂਟ ਕਰਨਾ, ਆਪਸ ਚ ਗੱਲਬਾਤ ਕਰਨਾ. ਤੁਹਾਨੂੰ ਪਤਾ ਵੀ ਬੀਬੀਆਂ ਜਦੋਂ ਵੀ ਸੋਰੀ ਮੈਂ ਕਹਿ ਰਿਹਾ, ਬੀਬੀਆਂ ਆਪਸ ਚ ਲੜ ਪੈਂਦੀਆਂ ਨੇ ਕਈ ਵਾਰ. ਤਾਂ ਉਹ 12 ਮੀਟਿੰਗਾਂ ਦਾ ਮਤਲਬ ਇਹ ਹੁੰਦਾ ਜੇ ਕੋਈ ਇੱਕ ਅੱਧਾ ਮੈਂਬਰ ਲੜ ਕੇ ਜਾਣਾ ਚਾਹੁੰਦਾ ਚਲਾ ਜਾਊ, ਨਵਾਂ ਮੈਂਬਰ ਆਜੂ, ਇੱਕ ਪਿਓਰ ਗਰੁੱਪ ਰਹਿ ਜਾਏਗਾ,
1: ਪਿਓਰ ਗਰੁੱਪ ਰਹਿ ਜਾਏਗਾ,
0: ਤਾਂ ਕਿ ਅੱਗੇ ਅਸੀਂ ਜਦੋਂ ਵੱਡਾ ਕੰਮ ਕਰਨਾ ਤਾਂ ਉਹਦੇ ਵਾਸਤੇ ਕੋਈ ਅੜਚਨ ਨਾ ਪੈਦਾ ਹੋ.
1: ਯਾਨੀ ਕਿ 3 ਮੀਟਿੰਗ ਤੱਕ ਤੁਹਾਨੂੰ ਇਹ ਅਹਿਸਾਸ ਹੋ ਜਾਂਦਾ ਕਿ ਇਹ ਜੁੜਨਾ ਸ਼ੁਰੂ ਹੋ ਗਈਆਂ.
0: 3 ਮਹੀਨੇ ਤੱਕ
1: ਜਦੋਂ 3 ਮਹੀਨਿਆਂ ਦੇ ਵਿੱਚ ਉਹ ਦਿਖ ਗਿਆ ਕਿ ਗਠਨ ਬਣ ਗਿਆ, ਤਾਂ ਉਦੋਂ ਜਿਹੜਾ ਸਰਕਾਰ ਵੱਲੋਂ 30,000 ਰੁਪਇਆ ਉਹਨਾਂ ਨੂੰ ਮਿਲ ਜਾਂਦਾ ਹੈ ਜੀ.
0: ਉਸ ਤੋਂ ਬਾਅਦ ਮੈਮ ਇਹ ਜਿਹੜਾ ਹੈਗਾ 3 ਮਹੀਨੇ ਅੱਗੇ ਫਿਰ ਇਹ ਬੱਚਤ ਕਰਦੇ, ਜਿਹੜਾ 30,000 ਪਹਿਲਾਂ ਦੱਸਦੇ ਉਹਦਾ ਕੀ ਕਰਨਾ, ਕੀ ਕਰਦੀਆਂ ਨੇ. ਉਹਦੇ ਵਿੱਚ ਇਹ ਹੈ ਕਿ ਅਸੀਂ ਉਹਦੇ ਤੇ ਕੋਈ ਇਸ ਤਰ੍ਹਾਂ ਦੀ ਰਿਸਟ੍ਰਿਕਸ਼ਨ ਨਹੀਂ ਲਾਈ ਹੋਈ, ਕੋਈ ਪਾਬੰਦੀ ਨਹੀਂ ਹੈ. ਮੰਨ ਲਓ 10 ਮੈਂਬਰ ਨੇ, 10 ਮੈਂਬਰਾਂ ਦੇ ਵਿੱਚ ਉਹ ਫੈਸਲਾ ਕਰਨ ਲੱਗ ਜਾਂਦੀਆਂ ਨੇ. ਉਹਨਾਂ ਨੇ ਇਹ ਕਰਨਾ ਹੁੰਦਾ ਕਿ ਜੇ ਕਿਸੇ ਮੈਂਬਰ ਨੇ ਬੱਚੇ ਦੀ ਫੀਸ ਭਰਨੀ ਹੈ, ਇੱਕ ਉਹਦੇ ਵਾਸਤੇ ਉਹਨੂੰ 3,000 ਰੁਪਏ ਦੀ ਇਕੱਠੀ ਲੋੜ ਹੈ, ਕਿਸੇ ਮੈਂਬਰ ਨੇ ਦਵਾਈ ਲੈਣ ਜਾਣਾ ਘਰ ਦੇ ਵਿੱਚ ਕੋਈ ਬਿਮਾਰ ਠਮਾਰ ਹੈਗਾ ਗਾ, ਜਾਂ ਕਿਸੇ ਨੇ ਕਿਤਾਬਾਂ ਖਰੀਦਣੀਆਂ ਬੱਚੇ ਦੀਆਂ, ਜਾਂ ਕਿਸੇ ਨੇ ਆਪਾਂ ਵਿਆਹ ਚ ਜਾਂਦੇ ਹਾਂ, ਮੰਨ ਲਓ ਸੋਸ਼ਲ ਸਿਸਟਮ ਚ ਜੁੜੇ ਹੋਏ ਆ, ਉਹਨੇ ਸੂਟ ਖਰੀਦਣੇ, ਤਾਂ ਉਹ ਇੱਕ ਫੈਸਲਾ ਹੁੰਦਾ ਵੀ ਕਿਹਦੀ ਵੱਡੀ ਲੋੜ ਹੈ ਪਹਿਲਾਂ. ਜਿਹਦੀ ਵੱਡੀ ਲੋੜ ਹੈ ਉਹਨੂੰ ਪਹਿਲ ਦੇ ਆਧਾਰ ਤੇ ਉਹ ਪੈਸਾ ਜਿੰਨਾ ਚਾਹੀਦਾ ਉਹਨੂੰ ਦਿੱਤਾ ਜਾਂਦਾ, ਬਾਕੀ ਜਿਹੜਾ ਰਹਿੰਦਾ ਉਹ ਦੂਜੇ ਮੈਂਬਰ ਨੂੰ ਦਿੱਤਾ ਜਾਂਦਾ, ਉਹ ਫੈਸਲਾ ਮਤਾ ਪਾਇਆ ਜਾਂਦਾ ਉਹਦੇ ਵਿੱਚ.
1: ਬਿਲਕੁਲ ਬਿਲਕੁਲ.
0: ਤਾਂ ਉਹ ਜਿਹੜਾ ਇੱਕ ਕਿਸ਼ਤ ਬੰਨ ਦਿੱਤੀ ਜਾਂਦੀ ਵੀ ਇੰਨੀ ਕਿਸ਼ਤ ਵਾਪਸ ਕਰੋਗੇ, ਇੰਟਰਸਟ ਰੇਟ ਵੀ ਆਪ ਨਿਰਧਾਰਿਤ ਕਰਦੇ ਨੇ, ਜੇਕਰ ਉਹ ਮਿਥੀ ਡੇਟ ਨੂੰ ਵਾਪਸ ਨਹੀਂ ਕਰਦਾ ਤਾਂ ਉਹਦੇ ਛੋਟਾ ਜਿਹਾ ਜੁਰਮਾਨਾ 10 ਜਾਂ 20 ਰੁਪਏ ਹੁੰਦਾ. ਹੁਣ ਤੁਸੀਂ ਕਹੋਗੇ ਫਿਰ ਪ੍ਰਾਈਵੇਟ ਸਿਸਟਮ ਦੇ ਵਿੱਚ ਫਰਕ ਕੀ ਹੈ
1: ਜੀ?
0: ਫਰਕ ਇਹ ਹੈ ਕਿ ਉਹ ਪੈਸਾ ਜਿਹੜਾ ਹੈਗਾ ਉਹ ਪ੍ਰਾਈਵੇਟ ਸਿਸਟਮ ਕੋਲੇ ਚਲਾ ਜਾਂਦਾ
1: ਜੀ,
0: ਵਿਆਜ ਵੀ ਉਹਨਾਂ ਕੋਲੇ ਚਲਾ ਜਾਂਦਾ, ਇੱਕ ਹਾਈ ਇੰਟਰਸਟ ਰੇਟ ਹੁੰਦਾ ਹੈਗਾ, ਨਹੀਂ ਭਰਦੇ ਤਾਂ ਉਹਨਾਂ ਦੇ ਘਰੇ ਗੇੜੇ ਵੱਜਣੇ ਸਟਾਰਟ ਹੋ ਜਾਂਦੇ ਨੇ. ਇਹਦੇ ਵਿੱਚ ਇਹ ਸਭ ਕੁਛ ਨਹੀਂ ਹੈਗਾ. ਇਹਦੇ ਵਿੱਚ ਜਿਹੜਾ ਇੰਟਰਸਟ ਲਿਆ ਜਾਊ, ਵਿਆਜ ਲਿਆ ਜਾਊ, ਉਹ ਵੀ ਉਹਨਾਂ ਮੈਂਬਰਾਂ ਦਾ ਹੋਊਗਾ, ਪੈਸਾ ਵੀ ਉਹਨਾਂ ਦਾ. ਜਦੋਂ ਵਾਪਸ ਆਉਣ ਲੱਗ ਜਾਣ ਕਿਸ਼ਤਾਂ, ਦੂਸਰੇ ਮੈਂਬਰਾਂ ਨੂੰ ਲੋੜ ਆਊ ਫਿਰ ਚੱਕ ਲੈਣਗੇ ਜੀ. 6 ਮਹੀਨੇ ਇਸ ਤਰ੍ਹਾਂ ਲੰਘ ਜਾਂਦੇ ਆ. 6 ਮਹੀਨੇ 'ਚ 6,000 ਰੁਪਏ ਉਹਨਾਂ ਦਾ ਆਪਣਾ ਇਕੱਠਾ ਹੋ ਗਿਆ ਜੀ, 30,000 ਉਹਨਾਂ ਕੋਲ ਉਹ ਸੀਗਾ ਜੀ, ਠੀਕ ਹੈ ਜੀ, 36,000 ਰੁਪਏ ਹੋ ਗਿਆ, ਪਲੱਸ ਉਹਨਾਂ ਨੇ ਇੰਟਰਸਟ ਕਰਕੇ ਜੁਰਮਾਨਾ ਜ਼ਰੂਰ ਲਾ ਕੇ 40,000 ਦੇ ਏਡ ਗੇਡ ਉਹਨਾਂ ਕੋਲੇ ਪੈਸਾ ਹੋ ਜਾਂਦਾ
1: ਜੀ. ਇਸ ਤੋਂ ਪਹਿਲਾਂ ਕਿ ਇੱਕ ਕਾਲ ਲੈਣੇ ਆ ਜੀ. ਹੈਲੋ,
2: ਹੈਲੋ,
1: ਨਮਸਕਾਰ ਜੀ, ਨਾਮ ਦੱਸ ਦਿਓ.
2: ਸਤਿ
1: ਸ਼੍ਰੀ ਅਕਾਲ ਜੀ. ਜੀ ਕੀ ਸਵਾਲ ਕੀ ਹੈ ਮੈਮ ਤੁਹਾਡਾ?
2: ਮੈਮ ਅਸੀਂ ਵੀ ਸੈਲਫ ਹੈਲਪ ਗਰੁੱਪ ਦੇ ਮੈਂਬਰ ਹਾਂ ਜੀ.
1: ਵਾਹ ਜੀ ਵਾਹ, ਕੀ ਬਾਤ ਹੈ. ਅੱਛਾ ਜੀ,
2: ਹਾਂਜੀ, ਤੇ 2 ਸਾਲ ਤੇ 8 ਮਹੀਨੇ ਹੋ ਗਏ ਜੀ.
1: ਜੀ ਕੀ ਬਾਤ ਹੈ. ਅੱਛਾ, ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ 2 ਸਾਲ ਤੇ ਕਿੰਨੇ ਮਹੀਨੇ?
2: 2 ਸਾਲ ਤੇ 8 ਮਹੀਨੇ.
1: 2 ਸਾਲ 8 ਮਹੀਨੇ. ਤੇ ਤੁਸੀਂ ਹੁਣ ਤੱਕ ਮਤਲਬ ਕਿੰਨਾ ਕਿੰਨਾ ਜਮਾ ਕਰ ਰਹੇ ਹੋ ਤੇ ਕਿਸ ਤਰ੍ਹਾਂ ਤੁਹਾਨੂੰ ਪੈਸਾ ਵਧੀਆ ਤਰੀਕੇ ਨਾਲ ਮਿਲ ਰਿਹਾ?
2: ਹਾਂਜੀ ਹਾਂਜੀ ਮੈਮ, ਸਾਡਾ 10 ਮੈਂਬਰਾਂ ਦਾ ਗਰੁੱਪ ਆ ਜੀ, ਅਸੀਂ ਹਰ 1 ਮਹੀਨੇ 1,000 ਰੁਪਿਆ ਬਚਤ ਜਮਾ ਕਰਦੇ ਆ ਜੀ.
1: ਅੱਛਾ,
2: ਤੇ ਬਾਕੀ ਸਾਡੀ 3 ਲੱਖ ਦੀ ਸੈਲ ਲੱਗੀ ਹੋਈ, ਅਗਲੇ ਹਫਤੇ ਸਾਡੀ ਸੈਲ ਦੀ ਕੰਪਲੀਟ ਹੋ ਜੂਗੀ, ਸਾਨੂੰ ਪੈਸਾ ਮਿਲ ਜੂ.
1: ਵਾਹ ਜੀ ਵਾਹ, ਸੈਲਫ ਹੈਲਪ ਗਰੁੱਪ ਦੇ ਤੁਸੀਂ ਮੈਂਬਰ ਹੋ ਔਰ 2 ਸਾਲ 8 ਮਹੀਨੇ ਹੋ ਗਏ ਤੁਸੀਂ ਇਸ ਗਰੁੱਪ ਨਾਲ ਜੁੜੇ ਹੋਏ. ਤੇ ਜਿਹੜੀਆਂ ਲੇਡੀਜ਼ ਆ ਉਹ ਮਤਲਬ ਜਦੋਂ ਫੈਸਲਾ ਲੈਂਦੀਆਂ ਨੇ ਤਾਂ ਇਕੱਠਾ ਮਤਾ ਪਾਸ ਹੋ ਜਾਂਦਾ ਕਿ ਕੋਈ ਆਪਸ ਦੇ ਵਿੱਚ ਖਿੱਚ ਖਿਚਾਵ ਜਾਂ ਲੜਾਈ ਜਾਂ ਤਨਾਵ ਵਾਲਾ ਐਸਾ ਤਾਂ ਨਹੀਂ ਕੋਈ ਹੁੰਦਾ ਮਾਹੌਲ?
2: ਨਹੀਂ ਮੈਮ, ਸਾਰੇ ਮੈਂ ਗਰੁੱਪ ਦੀ ਪ੍ਰਧਾਨ ਆ ਜੀ, ਮੇਰੇ ਘਰੇ ਮੀਟਿੰਗਾਂ
1: ਹੁੰਦੀਆਂ
2: ਜੀ, ਹਰੇਕ ਮੈਂਬਰ ਸਾਡੇ ਘਰੇ ਆ ਕੇ ਗਰੁੱਪ ਕਰਦਾ, ਮੇਰੇ ਨਾਲ ਹੀ ਗੱਲਬਾਤ ਪੰਜੀ ਹੁੰਦੀ
1: ਜੀ. ਤੇ ਮੈਮ ਇੱਕ ਸਵਾਲ ਹੋਰ ਕਿ ਜਦੋਂ ਕੋਈ ਜੇ ਕਿਸੇ ਨੂੰ ਪੈਸੇ ਦੀ ਲੋੜ ਪੈਂਦੀ ਹੈ ਤੁਹਾਡੇ ਕੋਲੋਂ, ਜਦੋਂ ਤੁਸੀਂ ਉਹਨੇ ਪੈਸੇ ਲੈਣੇ ਆ, ਮਤਾ ਪਾਸ ਹੋ ਗਿਆ, ਉਹਨੂੰ ਪੈਸੇ ਦੇ ਦਿੱਤੇ ਗਏ, ਫਿਰ ਉਹ ਮਤਲਬ ਸਮੇਂ ਸਿਰ ਅਨੁਸਾਰ ਉਹ ਵਾਪਸ ਹੋ ਜਾਂਦਾ ਹੈ, ਵਿਆਜ ਸਮੇਂ ਸਿਰ ਆ ਜਾਂਦੀ ਹੈ, ਉਹ ਗਰੁੱਪ ਦੇ ਵਿੱਚ ਹੀ ਪੈਂਦੀ ਹੈ ਜਿਸ ਤਰ੍ਹਾਂ ਸਰ ਦੱਸ ਰਹੇ ਸੀਗੇ?
2: ਹਾਂਜੀ, ਅਸੀਂ ਪਹਿਲਾਂ ਜੀ ਵਿਆਜ ਭਰਦੇ ਹਾਂ, ਦੂਜਾ ਹਰ ਇੱਕ ਮਹੀਨੇ ਜੇ ਤਾਂ ਕਿਸੇ ਕੋਲੇ ਥੋੜੇ ਪੈਸੇ ਥੋੜੇ ਭਰ ਦਿੰਦੇ, ਜੇ ਕਿਸੇ ਕੋਲੇ ਵੀ ਪ੍ਰੋਪਰ ਪੈਸੇ ਆਈ ਜਾਂਦੇ ਆ, ਕਿਸ ਦੇ ਹਿਸਾਬ ਨਾਲ ਅਗਲਾ ਭਰੀ ਜਾਂਦਾ.
1: ਕਿਆ ਬਾਤ ਹੈ, ਬਹੁਤ ਵਧੀਆ. ਤੁਹਾਡਾ ਫੋਨ ਜਿਹੜਾ ਹੈ ਨਾ, ਉਹ ਮੈਨੂੰ ਲੱਗਦਾ ਮੇਰੇ ਚ ਵੀ ਇੱਕ ਐਨਰਜੀ ਬੂਸਟਰ ਦਾ ਕੰਮ ਕਰ ਰਿਹਾ ਕਿ ਹਾਂ ਇਹ ਸਕੀਮ ਜਿਹੜੀ ਦੱਸ ਰਿਹਾ, ਕੱਲੀ ਇੱਕ ਜ਼ਬਾਨੀ ਸਰਦੇ ਨਹੀਂ, ਕੱਲੀ ਇੱਕ ਕਾਗਜ਼ੀ ਸਕੀਮ ਨਹੀਂ ਹੈ, ਯਾਨੀ ਕਿ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਔਰ ਤੁਸੀਂ ਇਸ ਦਾ ਫਾਇਦਾ ਉਠਾ ਰਹੇ ਹੋ, ਹੈ ਨਾ?
2: ਹਾਂਜੀ,
1: ਬਹੁਤ ਵਧੀਆ ਲੱਗਾ. ਔਰ ਇਸ ਫੋਨ ਦੇ ਜ਼ਰੀਏ, ਇਸ ਆਕਾਸ਼ਵਾਣੀ ਬਠਿੰਡਾ ਦੇ ਜ਼ਰੀਏ ਤੁਸੀਂ ਇਹ ਵੀ ਦੱਸ ਰਹੇ ਹੋ ਕਿ ਸਾਰੀਆਂ ਲੇਡੀਜ਼ ਨੂੰ ਇਸ ਦੇ ਨਾਲ ਜੁੜਨਾ ਚਾਹੀਦਾ ਤੇ ਇਸ ਦਾ ਫਾਇਦਾ ਉਠਾਉਣਾ ਚਾਹੀਦਾ, ਹੈ ਨਾ?
2: ਹਾਂਜੀ ਹਾਂਜੀ, ਸਭ ਨੂੰ ਜੁੜਨਾ ਚਾਹੀਦਾ, ਬਹੁਤ ਵਧੀਆ ਸਕੀਮ ਹੈ ਜੀ, ਬਹੁਤ ਵਧੀਆ.
1: ਤੇ ਇੱਕ ਗੱਲ ਹੋਰ ਹੈ ਕਿ ਤੁਹਾਡੇ ਪਿੰਡ ਜਾਂ ਤੁਹਾਡੀ ਦੇਖਾ ਦੇਖੀ ਹੋਰ ਵੀ ਕੋਈ ਤੁਹਾਨੂੰ ਦੇਖ ਕੇ ਪਿੰਡ ਨਾਲ ਦੇ ਪਿੰਡ ਵਾਲੇ ਜਾਂ ਹੋਰ ਵੀ ਕੋਈ ਜੁੜਿਆ?
2: ਹਾਂਜੀ,

0: ਵਾਹ
1: ਜਦੋਂ ਮੈਡਮ ਸਾਡਾ ਗਰੁੱਪ ਬਣਿਆ ਜੀ, ਸਾਡੇ ਗਰੁੱਪ ਉਦੋਂ ਤੀਜਾ ਸੀਗਾ ਤੇ ਇਸ ਵਕਤ ਸਾਡੇ ਪਿੰਡ ਚ 15 ਗਰੁੱਪ ਬਣ ਚੁੱਕੇ ਆ ਜੀ।
0: ਵਾਹ ਜੀ ਵਾਹ। ਸੁਖਵਿੰਦਰ ਸਰ ਵਧਾਈ ਦੇ ਪਾਤਰ ਹੋ, ਤੁਹਾਡੀ ਸਫਲਤਾ ਬੋਲ ਰਹੀ
2: ਹੈ। ਇਹਨਾਂ ਦੀ ਮਿਹਨਤ ਆ, ਜਿਹੜੀਆਂ ਲੇਡੀਜ਼ ਨੇ ਸਾਡੇ ਤੇ ਵਿਸ਼ਵਾਸ ਕੀਤਾ ਨਹੀਂ, ਇਹਨਾਂ ਦੇ ਵਿਸ਼ਵਾਸ ਟੁੱਟੇ ਹੋਏ ਸੀ ਜੀ। ਜਦੋਂ ਮੈਂ 2019 ਚ ਫੀਲਡ ਚ ਜਾਣਾ ਸਟਾਰਟ ਕੀਤਾ ਨਾ, ਤਾਂ ਉਦੋਂ ਇਹ ਹੋ ਰਿਹਾ ਸੀ ਕਿ ਤੁਹਾਡੇ ਗਰੁੱਪ ਦਾ ਨਾਮ ਕੀ ਹੈ ਦੱਸੋਗੇ ਮੈਡਮ ਤੁਸੀਂ? ਅੱਛਾ, ਬੇਟੀ ਬਚਾਓ, ਤੁਸੀਂ ਮਾਹੀ ਨੰਗਲ ਤੋਂ, ਤੁਹਾਡਾ ਤਲਵੰਡੀ ਸਾਬ ਬਲਾਕ ਦੇ ਵਿੱਚ ਆਉਂਦਾ, ਔਰ ਮੋਨਿਕਾ ਸ਼ਰਮਾ ਤੁਹਾਡੇ BPM ਨੇ, ਹਨਾ? ਮੈਂ ਉਹ ਦੱਸਣਾ ਚਾਹੁੰਦਾ ਜੀ, ਉਸ ਜਦੋਂ ਪਿੰਡਾਂ ਚ ਜਾਈਦਾ ਸੀ ਨਾ, ਤਾਂ ਪਿੰਡਾਂ ਦੇ ਵਿੱਚ ਵਿਸ਼ਵਾਸ ਟੁੱਟ ਚੁੱਕੇ ਸੀ, ਜਿਹੜੇ ਲੋਕ ਪੈਸੇ ਦੇਣ ਆਉਂਦੇ ਸੀ ਪ੍ਰਾਈਵੇਟ ਤੌਰ ਤੇ, ਮੇਰੇ ਵਰਗਿਆਂ ਨੇ ਏਜੰਸੀਆਂ ਬਣਾ ਰੱਖੀਆਂ ਸੀ, ਕੰਪਨੀਆਂ ਆਪਦੇ ਲੈਵਲ ਤੇ, ਤਾਂ ਉਹ ਬਹੁਤ ਮੋਟਾ ਵਿਆਜ ਲੈਂਦੇ ਸੀ ਤੇ ਲੁੱਟ ਸੁੱਟ ਹੋ ਰਹੀ ਸੀਗੀ ਆਰਥਿਕ ਤੌਰ ਤੇ। ਸਭ ਤੋਂ ਪਹਿਲਾਂ ਉਹਨਾਂ ਨੂੰ ਬਾਹਰ ਕੱਢਣਾ ਸੀਗਾ, ਤਾਂ ਸਾਨੂੰ ਪਹਿਲਾਂ ਲੋਕਾਂ ਨੂੰ ਵਿਸ਼ਵਾਸ ਦਵਾਉਣਾ ਬਹੁਤ ਔਖਾ ਹੋ ਗਿਆ ਵੀ ਸਰਕਾਰ ਤੁਹਾਡੇ ਵਾਸਤੇ ਇਹ ਸਕੀਮ ਲੈ ਕੇ ਆਈ ਹੈ, ਤੁਹਾਡਾ ਹੀ ਸਕੀਮ ਹੈ। ਬਹੁਤ ਅੱਛੇ ਗਰੁੱਪ ਚੱਲਦੇ ਨੇ ਸਾਡੇ ਮਾਹੀ ਨੰਗਲ ਦੇ ਵਿੱਚ। ਮਾਹੀ ਨੰਗਲ ਪਿੰਡ ਦਾ ਅਕਸਰ ਜ਼ਿਕਰ ਹੁੰਦਾ ਰਹਿੰਦਾ, ਜਦੋਂ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਮੰਥਲੀ, ਮੈਂ ਉਹਨਾਂ ਤੋਂ ਪੁੱਛਦਾ ਰਹਿੰਦਾ ਗਾ, ਸਾਡੇ ਬਲਾਕ ਪ੍ਰੋਗਰਾਮ ਨੇ ਜਿਹਨਾਂ ਦੀ ਮੈਂ ਮੰਥਲੀ ਮੀਟਿੰਗ ਲੈਣਾ, ਕੀ ਪ੍ਰੋਗਰੈਸ ਹੋਈ ਹੈ ਇਸ ਤੋਂ ਅੱਗੇ, ਕਿੱਥੇ ਕੀ ਪ੍ਰੋਬਲਮ ਆ ਰਹੀ ਹੈ, ਸਾਨੂੰ ਪ੍ਰੋਬਲਮ ਸਮੱਸਿਆਵਾਂ ਬਹੁਤ ਆਈਆਂ। ਤਾਂ ਜਿਵੇਂ ਇਹ ਦੱਸ ਰਹੇ ਨੇ, ਇਹ ਜਿਹੜੀ 3 ਲੱਖ ਦੀ ਫਾਈਲ ਦੀ ਗੱਲ ਕਰ ਰਹੇ ਨੇ, ਉਹ CCL ਹੈ ਜੀ, ਕੈਸ਼ ਕ੍ਰੈਡਿਟ ਲਿਮਿਟ, ਜਿਹੜੀ ਅਸੀਂ ਇਹਨਾਂ ਬੈਂਕ ਦੇ ਨਾਲ ਲਿੰਕੇਜ ਕਰਵਾਉਣੇ ਆ ਇਹਨਾਂ ਨੂੰ, ਤਾਂ ਉਹ ਫਾਈਲਾਂ ਹੁਣ ਜਿਹੜੀਆਂ ਲੱਗਣਗੀਆਂ, ਤਾਂ ਅੱਗੇ ਜਿਹੜੀਆਂ ਸਤੰਬਰ ਤੋਂ ਪਹਿਲਾਂ ਉਹ ਡਿਸਬਰਸ ਕਰ ਦੂਗੀ ਬੈਂਕ, ਔਰ ਵਿਸ਼ੇਸ਼ ਜਿਹੜੀ ਹੈਗੀ ਆ ਉਹਦੇ ਚ ਇੰਟਰਸਟ ਰੇਟ ਜਿਹੜਾ ਦੂਜਿਆਂ ਨਾਲੋਂ ਘੱਟ ਹੁੰਦਾ ਇਹਨਾਂ ਵਾਸਤੇ। ਤਾਂ ਚੰਗੀ ਗੱਲ ਆ ਜੀ, ਉਹਨੂੰ ਸਹੀ ਤਰੀਕੇ ਨਾਲ ਵਰਤਣਾ ਤੁਸੀਂ, ਤੇ ਵਰਤ ਕੇ ਜਿਹੜਾ ਕਿਸੇ ਨਾ ਕਿਸੇ ਕੰਮ ਨੂੰ ਤੋਰਨਾ, ਇਸ ਤੋਂ ਬਾਅਦ 6 ਲੱਖ ਵੀ ਮਿਲਣਾ ਤੁਹਾਨੂੰ, ਵਧੀਆ ਕੰਮ ਅੱਗੇ ਵਧਾਉਣਾ ਤੁਸੀਂ, ਤੇ ਕੰਮ ਕਰਨਾ ਕੋਈ ਨਾ ਕੋਈ ਇਸ ਪੈਸੇ ਨਾਲ, ਹੈਨਾ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਇਸ ਪ੍ਰੋਗਰਾਮ ਦੇ ਵਿੱਚ ਇੱਕ ਹਿੰਮਤ ਦਾ ਕੰਮ ਕੀਤਾ ਤੁਸੀਂ, ਔਰ ਮੈਨੂੰ ਲੱਗਦਾ ਕਿ ਜਿਹੜੀਆਂ ਔਰਤਾਂ ਸੁਣ ਰਹੀਆਂ ਨੇ, ਬਾਕੀ ਦੀਆਂ ਮੇਰੀਆਂ ਭੈਣਾਂ ਸੁਣ ਰਹੀਆਂ ਨੇ, ਉਹਨਾਂ ਦੇ ਵਿੱਚ ਵੀ ਆਕਾਸ਼ ਦਾ ਦੀਵਾ ਜਿਹੜਾ ਜਾਗਿਆ। ਤੇ ਸਰ ਗੱਲ ਕਰ ਰਹੇ ਸੀ, ਪਹਿਲੇ 30,000 ਮਿਲਦਾ, ਫਿਰ ਉਸ ਤੋਂ ਬਾਅਦ ਦੂਜਾ ਸਟੈਪ ਹੈ 50,000 ਮਿਲਦਾ
2: ਜੀ, ਉਹਨੂੰ ਕਹਿੰਦੇ ਰਿਵੋਲਵਿੰਗ ਫੰਡ
0: ਜੀ,
2: ਸੋਰੀ ਉਹਨੂੰ ਕਹਿੰਦੇ CIF ਕਮਿਊਨਿਟੀ ਇਨਵੈਸਟਮੈਂਟ ਫੰਡ, RF 30,000 ਹੁੰਦਾ ਤੇ ਕਮਿਊਨਿਟੀ ਇਨਵੈਸਟਮੈਂਟ ਫੰਡ ਸਾਡਾ 50,000 ਦਾ ਹੁੰਦਾ ਗਾ
0: ਜੀ।
2: ਉਹ ਇੱਕ ਗਰੁੱਪ ਨੂੰ ਦੇ ਦਿੱਤਾ ਜਾਂਦਾ, ਪਹਿਲਾਂ ਉਹਨਾਂ ਕੋਲ 30,000 ਚੱਲ ਰਿਹਾ ਹੈਗਾ, ਉਹਨਾਂ ਕੋਲ 1.5-1.5 ਸਾਲ ਲੰਘ ਚੁੱਕਿਆ ਹੁੰਦਾ ਕਰੀਬ, ਕਿਉਂਕਿ ਕਈ ਵਾਰੀ ਲੇਟ ਲਫੇਟ ਹੋ ਜਾਂਦਾ ਕਿਸੇ ਕਾਰਨ ਕਰਕੇ ਫੰਡ, ਤਾਂ ਕੁਛ ਉਹਨਾਂ ਕੋਲ ਆਪਦਾ ਹੋ ਜਾਂਦਾ ਜੀ, 50,000 ਰੁਪਇਆ ਜਿਹੜਾ ਉਹ ਪਹਿਲਾਂ ਇਕੱਠਾ ਕਰੀ ਬੈਠੀਆਂ ਹੁੰਦੀਆਂ ਨੇ, 50,000 ਹੋਰ ਦੇ ਦਿੰਦੇ ਹਾਂ। ਤਾਂ ਇਹ ਵੀ ਅਸੀਂ ਉਹਨਾਂ ਦੀ ਪਹਿਲੀ ਜਿਹੜੀ ਡੋਜ਼ ਹੈ, ਇਹਦੇ 'ਤੇ ਵੀ ਅਸੀਂ ਕੁਛ ਇਸ ਤਰ੍ਹਾਂ ਦੀ ਕੋਈ ਅਸੀਂ ਫਲੈਕਸੀਬਿਲਟੀ ਰੱਖੀ ਹੋਈ ਹੈ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ, ਕੋਈ ਬੰਦਾ ਉਹਨਾਂ ਦਾ ਪਰਿਵਾਰਕ ਮੈਂਬਰ ਵੀ ਕੰਮ ਕਰ ਰਿਹਾ ਹੈਗਾ, ਮੰਨ ਲਓ ਸਬਜ਼ੀ ਦੀ ਰੇਹੜੀ ਲੈ ਆ ਰਿਹਾ ਹੈਗਾ, ਜਾਂ ਕੋਈ ਠੇਲਾ ਲਾ ਰਿਹਾ ਹੈਗਾ, ਉਹਦੇ 'ਚ ਉਹਨੇ ਸਮਾਨ ਨੂੰ ਵਧਾਉਣਾ ਹੈ, ਜਾਂ ਕੋਈ ਉਹਨੇ ਕੋਈ ਘਰੇ ਪਸ਼ੂ ਰੱਖੇ ਹੋਏ ਹੈਗੇ ਨੇ, ਉਹਦੇ ਵਾਸਤੇ ਕੋਈ ਖਲ ਖਰੀਦਣੀ ਹੈਗੀ ਹੈ, ਜਾਂ ਉਹਨਾਂ ਵਾਸਤੇ ਜਿੰਨੀ ਕੁ ਲੋੜ, ਜਿਹਨੂੰ ਲੋੜ ਮੁਤਾਬਕ ਉਹ ਪੈਸੇ ਲੈਂਦਾ ਰਹਿੰਦਾ ਅਤੇ ਵਾਪਸ ਕਰਦਾ ਰਹਿੰਦਾ। ਸਾਡਾ ਇੱਕ ਬੜਾ ਸੋਹਣਾ ਸਟਰਕਚਰ ਬਣਿਆ ਹੋਇਆ ਬਕਾਇਦਾ ਥੱਲਿਓਂ ਲੈ ਕੇ ਉੱਪਰ ਤੱਕ, ਤਾਂ ਉਹ ਜਿਹੜਾ ਇਸੇ ਤਰ੍ਹਾਂ ਉਹਦੇ ਵਾਸਤੇ ਹੈ। ਜਦੋਂ ਇਹ 50,000 ਵਾਲਾ ਕੇਸ ਪੂਰਾ ਹੋ ਜਾਂਦਾ, ਤਾਂ ਨੈਕਸਟ ਜਿਹੜਾ ਹੈਗਾ, ਮੈਡਮ ਜਿਹੜੀ ਗੱਲ ਕਰ ਰਹੇ ਸੀ ਵੀ 3 ਲੱਖ ਦੀ ਫਾਈਲ ਲੱਗੀ ਹੈ, ਤਾਂ ਅਸੀਂ CCL ਫਾਈਲ ਬੈਂਕ ਨਾਲ ਜੋੜ ਦਿੰਦੇ ਹਾਂ, ਕੈਸ਼ ਕ੍ਰੈਡਿਟ ਲਿਮਿਟ ਬੋਲਦੇ ਹਾਂ ਵੀ ਜਿੰਨਾ ਪੈਸਾ ਤੁਹਾਨੂੰ ਚਾਹੀਦਾ, ਉਹਦੀ ਮਨਜ਼ੂਰੀ ਹੁੰਦੀ ਹੈ ਜੀ 6 ਲੱਖ ਰੁਪਏ ਦੀ ਪਹਿਲਾਂ ਹੀ, ਪਰ ਪਹਿਲੀ ਡੋਜ਼ ਮਿਲਦੀ ਹੈ 1.5 ਲੱਖ ਰੁਪਏ ਦੀ, ਜਿਹਨੂੰ ਡੋਜ਼ ਬੋਲਦੇ ਹਾਂ, ਪਹਿਲੀ ਕਿਸ਼ਤ 1.5 ਲੱਖ ਰੁਪਏ ਦੀ ਜਿਹੜੀ ਉਹ ਭਰ ਦਿੰਦੇ ਨੇ, ਤਾਂ ਅਗਲਾ ਜਿਹੜਾ ਹੈਗਾ 3 ਲੱਖ, ਤੇ ਫਿਰ ਉਹ ਭਰਨ ਤੋਂ ਬਾਅਦ 6 ਲੱਖ ਤੱਕ ਜਾਂਦਾ, ਔਰ ਇੰਟਰਸਟ ਰੇਟ 7% ਹੈ ਜੀ, ਜਿਹੜਾ ਸਰਕਾਰੀ ਬੈਂਕਾਂ ਤੋਂ ਅਸੀਂ ਲੈ ਕੇ ਦਿੰਦੇ ਹਾਂ, ਔਰ ਜੇਕਰ ਸਹੀ ਤਰੀਕੇ ਨਾਲ ਕਿਸ਼ਤਾਂ ਇਹ ਭਰ ਦਿੰਦੇ ਨੇ,
0: ਯਾਨੀ ਕਿ ਆਮ ਜਿਹੜਾ ਰੇਟ ਆਫ ਇੰਟਰਸਟ ਆ ਉਹਦੇ ਤੋਂ
2: ਬਹੁਤ ਘੱਟ, ਬਹੁਤ ਘੱਟ, ਉਹਦੇ ਵਿੱਚ ਵੀ 3% ਫਿਰ ਇਹਨਾਂ ਨੂੰ ਜਿਹੜੀ ਹੈਗੀ ਆ ਉਹ ਅੱਗੇ, ਮੈਂ ਪੰਜਾਬੀ ਸ਼ਬਦਾਂ ਦੱਸਾਂਗਾ, ਟੈਕਨੀਕਲ ਸ਼ਬਦ ਨਹੀਂ ਵਰਤਾਂਗਾ, ਛੋਟ ਮਿਲ ਜਾਂਦੀ ਹੈ, ਤਾਂ ਉਹ ਫਿਰ 4% ਹੀ ਰਹਿ ਜਾਂਦਾ ਜੀ, 4% ਤੇ ਕਿੱਥੇ ਪੈਸਾ ਮਿਲਦਾ, ਔਰ ਇਹਨਾਂ ਨੂੰ ਕੰਮ ਕਾਰ ਦੇ ਚਲਾਉਣ ਵਾਸਤੇ ਉਹ ਜਿਹੜੀਆਂ
0: ਸਰ ਇਹਦੇ ਲਈ ਡਾਕੂਮੈਂਟਸ,
2: ਡਾਕੂਮੈਂਟ ਸਭ ਤੋਂ ਪਹਿਲਾਂ ਵੱਡਾ ਡਾਕੂਮੈਂਟ ਇਹ ਹੈ ਕਿ ਤੁਸੀਂ ਸੈਲਫ ਹੈਲਪ ਗਰੁੱਪ ਦੇ ਮੈਂਬਰ ਹੋਣੇ ਬਹੁਤ ਜ਼ਰੂਰੀ ਹੈ,
0: ਠੀਕ ਹੈ।
2: ਦੂਸਰਾ ਜਿਹੜਾ ਹੈਗਾ, ਸੈਲਫ ਹੈਲਪ ਗਰੁੱਪ ਦੀ ਜਿਹੜੀ ਹੈਗੀ ਹੈ ਇੱਕ ਸ਼ੀਟ ਬਣਦੀ ਹੈ ਜੀ, ਉਹਦੇ ਕ੍ਰਾਈਟੇਰੀਆ ਲਿਖਿਆ ਹੁੰਦਾ, ਉਹ ਫਿਲ ਕੀਤੀ ਹੁੰਦੀ ਹੈ ਜੀ, MCP ਹੁੰਦੀ ਹੈਗੀ, ਮਾਈਕਰੋ ਕ੍ਰੈਡਿਟ ਪਲਾਨ ਬਾਰੇ ਜਿਹੜਾ ਬੰਦਾ ਉਹਦਾ ਉਹ ਬਣਿਆ ਹੋਣਾ ਚਾਹੀਦਾ। ਦੂਸਰਾ ਇਹਦੇ ਨਾਲ ਇਹਨਾਂ ਦੇ ਆਧਾਰ ਕਾਰਡ ਲੱਗੇ ਹੁੰਦੇ ਜਿਹੜੇ ਮੈਂਬਰ ਹੁੰਦੇ ਗਰੁੱਪ ਦੇ, ਪੈਨ ਕਾਰਡ, ਪਹਿਲੇ 3 ਮੈਂਬਰਾਂ ਦਾ ਪੈਨ ਕਾਰਡ ਲੱਗਿਆ ਹੁੰਦਾ, ਦੂਜਿਆਂ ਦਾ ਵੀ, ਕਈ ਬੈਂਕਾਂ ਸਾਰਿਆਂ ਦਾ ਲੈਂਦੀਆਂ ਨੇ, ਕਈ ਪਹਿਲੇ 3 ਮੈਂਬਰਾਂ ਦਾ ਜਿਹੜੇ ਪ੍ਰਧਾਨ ਸੈਕਟਰੀ ਖਜ਼ਾਨਚੀ ਉਹਨਾਂ ਦੇ ਪੈਨ ਕਾਰਡ ਲੈਂਦੇ ਨੇ, ਤਾਂ ਜ਼ਿਆਦਾ ਵੱਡੀ ਡਾਕੂਮੈਂਟੇਸ਼ਨ ਹੈ ਨਹੀਂ ਹੈ। ਬਟ ਇਹ ਹੈ ਵੀ ਇਹਨਾਂ ਦਾ ਸਿਵਲ ਸਕੋਰ ਜਿਹੜਾ ਕਿਸੇ ਮੈਂਬਰ ਦਾ ਜਿਹਨੇ ਲੈਣਾ, ਵੀ ਜਿਹੜਾ ਸਿਵਲ ਸਕੋਰ ਹੁੰਦਾ ਹੈਗਾ ਉਹ ਜ਼ਿਆਦਾ ਡਾਊਨ ਨਹੀਂ ਹੋਣਾ ਚਾਹੀਦਾ, ਕਿਤੇ ਇਹ ਨਾ ਹੋਵੇ ਵੀ ਇਹਨਾਂ ਨੇ ਪਹਿਲਾਂ ਕਰਜ਼ਾ ਲੈ ਕੇ ਭਰਿਆ ਹੀ ਨਹੀਂ, ਬਿਲਕੁਲ ਉਹਨਾਂ ਨੂੰ ਥੋੜ੍ਹਾ ਰਿਸਕੀ ਹੋ ਜਾਂਦਾ ਹੈਗਾ
0: ਜੀ। ਤੇ ਸਰ ਇਸ ਦੇ ਲਈ ਔਰਤਾਂ ਦੀ ਯੋਗਤਾ, ਮਤਲਬ ਕੁਆਲੀਫਿਕੇਸ਼ਨ ਜਾਂ ਕੀ ਏਜ ਲਿਮਿਟ ਤੇ ਯੋਗਤਾ?
2: ਬਿਲਕੁਲ ਜੀ, ਇਹਦੇ ਲਈ ਯੋਗਤਾ ਕੋਈ ਨਹੀਂ ਰੱਖੀ ਗਈ
0: ਜੀ,
2: ਜਿਹੜੇ ਮੈਂਬਰ ਸਾਡੇ ਘੱਟ ਪੜ੍ਹੇ ਲਿਖੇ ਹੈ,

0: ਨੇ ਜਾਂ ਬਿਲਕੁਲ ਪੜ੍ਹੇ ਲਿਖੇ ਨਹੀਂ ਹੈਗੇ,
1: ਜੀ
0: ਕਈ ਉਹ ਵੀ ਕਾਮਯਾਬ ਹੁੰਦੇ ਨੇ, ਬਹੁਤ ਅੱਛਾ ਕੰਮ ਕਰ ਰਹੇ ਨੇ। ਸਾਡੇ ਇੱਕ ਭਗਤਾ ਬਲਾਕ ਦੇ ਵਿੱਚ ਬੇਬੇ ਆ ਰਜਿੰਦਰ ਕੌਰ, ਉਹ ਬੰਬੇ ਮੇਲੇ ਲਾਉਣ ਜਾਂਦੀ ਹੈ, ਸਾਰਸ ਮੇਲੇ ਦੇ ਵਿੱਚ ਜਾਂਦੀ ਹੈ ਬੰਬੇ। ਬੰਬੇ ਦੀ ਉਹਦੀ ਕਮਾਈ ਜਿਹੜੀ ਹੈਗੀ 1-1.5 ਲੱਖ ਰੁਪਇਆ ਕਰਕੇ ਆਉਂਦੀ ਹੈ 10 ਦਿਨਾਂ ਦੇ ਵਿੱਚ ਜਾਂਦੀ ਹੈ। ਉਹ ਬਿਲਕੁਲ ਅੰਗੂਠਾ ਛਾਪ ਹੈ, ਸਿੰਗਾਪੁਰ ਜਾ ਕੇ ਆਈ ਹੈ ਹੁਣ ਪਿੱਛੇ। ਉਹ ਚੀਜ਼ਾਂ ਨੇ, ਕਈ ਅਨਪੜ੍ਹ ਜਿਹੜੇ ਘੱਟ ਪੜ੍ਹੇ ਲਿਖੇ ਲੋਕ ਜਾਂ ਬਿਨਾਂ ਪੜ੍ਹੇ ਲਿਖੇ ਲੋਕ ਹੈਗੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਰਨ ਦੀ ਇੱਛਾ ਹੁੰਦੀ ਹੈ, ਔਰ ਕਈ ਵਾਰੀ ਉਹ ਪੜ੍ਹੇ ਲਿਖਿਆ ਨਾਲੋਂ ਵੀ ਜ਼ਿਆਦਾ ਸਕਸੈਸਫੁਲ,
1: ਜ਼ਿਆਦਾ ਸਕਸੈਸਫੁਲ।
0: ਇਸ ਕਰਕੇ ਕੋਈ ਕੁਆਲੀਫਿਕੇਸ਼ਨ ਦੀ ਕੋਈ ਸਾਡੇ 'ਚ ਨਹੀਂ ਰੱਖੀ ਹੋਈ, ਪਰ ਇਹ ਵੀ ਜਦੋਂ ਅਸੀਂ ਗਰੁੱਪ ਬਣਾਉਂਦੇ ਹਾਂ, ਜਿਹੜੇ ਪਹਿਲੇ 3 ਮੈਂਬਰ ਹੁੰਦੇ ਆ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਜੇ 3 ਨਹੀਂ ਤਾਂ ਜਿਹੜਾ ਸਾਡਾ ਖਜ਼ਾਨਚੀ ਹੈ ਉਹਦੇ ਵਿੱਚ ਜਾਂ ਸੈਕਟਰੀ ਹੈ ਉਹ ਥੋੜ੍ਹਾ ਪੜ੍ਹਿਆ ਲਿਖਿਆ ਹੋਵੇ, ਜਿਹੜਾ ਮਤੇ ਪਾ ਸਕਦਾ ਹੋਵੇ ਅਤੇ ਥੋੜ੍ਹਾ ਹਿਸਾਬ ਕਿਤਾਬ ਰੱਖ ਸਕਦਾ ਹੋਵੇ, ਅਸੀਂ ਉਹ ਜ਼ਰੂਰ ਲੈਂਦੇ ਹਾਂ। ਰਹੀ ਗੱਲ ਏਜ ਲਿਮਿਟ ਦੀ, ਤਾਂ 18 ਸਾਲ ਤੋਂ ਲੈ ਕੇ ਅਸੀਂ ਜਿਹੜਾ ਹੈਗਾ ਉਹ 58 ਸਾਲ ਤੱਕ ਇਹਦੇ ਵਿੱਚ ਬੀਬੀਆਂ ਨੂੰ ਸ਼ਾਮਿਲ ਕਰਦੇ ਹਾਂ। ਪਹਿਲ ਅਸੀਂ ਜੀ ਮੈਰਿਡ ਵੁਮੈਨ ਨੂੰ ਦਿੰਦੇ ਹਾਂ, ਉਹਦਾ ਇੱਕ ਕਾਰਨ ਤੁਸੀਂ ਕਹੋਗੇ ਕੀ ਹੈ, ਅਸੀਂ ਲੜਕੀਆਂ ਨੂੰ ਮਨਾ ਨਹੀਂ ਕਰਦੇ, ਬਹੁਤ ਸਾਰੀਆਂ ਲੜਕੀਆਂ ਸਾਡੀਆਂ ਸੈਲਫ ਹੈਲਪ ਗਰੁੱਪ ਦੀਆਂ ਮੈਂਬਰ ਨੇ ਅੱਛਾ ਕੰਮ ਕਰ ਰਹੀਆਂ ਨੇ, ਉਹਦਾ ਇਹ ਮੈਂ ਤਾਂ ਕਰਕੇ ਕੋਟ ਕਰਨਾ ਚਾਹੁੰਦਾ ਵੀ ਉਹਦਾ ਕਾਰਨ ਕੀ ਹੈ, ਮੈਰਿਡ ਵੁਮੈਨ ਨੂੰ ਲੈਣ ਦਾ ਕਾਰਨ ਹੈ ਕਿ ਅੱਜ ਅਸੀਂ ਗਰੁੱਪ ਬਣਾਉਣੇ ਹੈ, 3 ਮਹੀਨੇ ਤੋਂ ਬਾਅਦ 6 ਮਹੀਨੇ ਵਾਲਾ ਪ੍ਰੋਸੈਸ ਹੁੰਦਾ, 2 ਸਾਲ ਵਾਲਾ ਹੁੰਦਾ ਹੈਗਾ, ਫਿਰ 2 ਤੋਂ 3 ਸਾਲ 4 ਸਾਲ ਬਾਅਦ ਉਹਨਾਂ ਨੂੰ ਕੋਈ ਟ੍ਰੇਨਿੰਗ ਦਵਾਉਣੀ ਹੁੰਦੀ ਹੈ ਜਾਂ ਕੰਮ ਕਰਨਾ, ਉਦੋਂ ਨੂੰ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ। ਤਾਂ ਮੈਰਿਜ ਕਿਤੇ ਹੋਰ ਪਿੰਡ 'ਚ ਜਾਂ ਦੂਰ ਹੋਣੀ, ਤਾਂ ਗਰੁੱਪ ਟੁੱਟ ਜਾਂਦਾ ਤੇ ਸਾਰੀ ਮਿਹਨਤ ਤੇ ਪਾਣੀ ਫਿਰ ਜਾਂਦਾ।
1: ਬਿਲਕੁਲ,
0: ਉਹਦਾ ਇਹ ਕਾਰਨ
1: ਜੀ ਸਰ। ਇਸ ਤੇ ਸਵਾਲ ਦੇ ਨਾਲ ਹੀ ਇੱਕ ਜੁੜਦਾ ਸਵਾਲ ਮੇਰੇ ਦਿਮਾਗ ਦੇ ਵਿੱਚ ਜਦੋਂ ਤੁਸੀਂ ਗੱਲ ਕਰ ਰਹੇ ਸੀਗੇ, ਉਸੇ ਹੀ ਗਰੁੱਪ ਨਾਲ ਆ ਰਿਹਾ ਸੀਗਾ ਕਿ ਹੁਣ ਤੱਕ ਕਿੰਨੇ ਬੈਂਕ ਜਿਹੜੇ ਨੇ, ਕਿੰਨੀਆਂ ਗਰੁੱਪ ਚੱਲ ਰਹੇ ਨੇ। ਇੱਥੇ ਹੀ ਆਉਂਗੀ ਪਰ 0464-242-3031 ਹੋਇਆ ਜੀ ਡਾਇਲ। ਹੈਲੋ, ਨਮਸਕਾਰ ਜੀ, ਆਪਣਾ ਨਾਮ ਤੇ ਪਤਾ ਦੱਸ ਦਿਓ। ਜੀ ਦਿਓਨ ਵਾਲਿਆਂ ਦਾ ਸਵਾਗਤ ਹੈ, ਕਿਹੜੀ ਗੱਲ ਸਾਂਝੀ ਕਰੋਗੇ ਅੱਜ ਸਾਡੇ ਨਾਲ?
2: ਵਿਸ਼ਾ ਤਾਂ ਹੈਗਾ ਜੀ ਅੱਜ ਹੋਰ
1: ਜੀ,
2: ਤੇ ਮੈਂ ਇੱਕ ਬੇਨਤੀ ਕਰਦਾ ਸੀ, ਸਾਡੀ ਦੇਹ ਯਾਦ ਹੋਇਆ, ਆਪਣਾ ਗਲੀ ਕੱਚੀ ਪਈ ਹੈ ਜੀ ਬਹੁਤ
1: ਜੀ।
0: ਅੱਛਾ ਜੀ, ਤੁਹਾਡਾ ਵਿਸ਼ਾ ਮੇਰੇ ਨਾਲ ਸੰਬੰਧਿਤ ਨਹੀਂ ਹੈਗਾ, ਪਰ ਮੈਂ ਤੁਹਾਨੂੰ ਨਾ ਇਹਦੇ ਬਾਰੇ ਜਾਣਕਾਰੀ ਜ਼ਰੂਰ ਦੇ ਦਿੰਦਾ, ਕਿਉਂਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਹੀ ਹੈ ਅਤੇ ਉਹਦਾ ਹੀ ਮੈਂ ਇੱਕ ਅੰਗ ਹਾਂ, ਮੇਰੇ ਡਿਪਾਰਟਮੈਂਟ ਵੀ ਉਹਦਾ ਇੱਕ ਅੰਗ ਹੈ। ਇਹਦਾ ਨਾ ਤੁਹਾਡੇ BDPO ਸਾਹਿਬ ਜਿਹੜੇ ਬੈਠਦੇ ਨੇ ਬਠਿੰਡਾ ਦੇ ਬਲਾਕ ਦੇ ਵਿੱਚ, ਰਜਿੰਦਰਾ ਕਾਲਜ ਦੇ ਬੈਕ ਸਾਈਡ ਦਫ਼ਤਰ ਹੈ, ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਜਾਂ ਫਿਰ ਤੁਸੀਂ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਮਾਨਯੋਗ ADC ਮੈਡਮ ਬੈਠਦੇ ਨੇ, ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ, ਤਾਂ ਤੁਹਾਨੂੰ ਉੱਥੋਂ ਇਹਦੇ ਬਾਰੇ ਜ਼ਰੂਰ ਕੋਈ ਨਾ ਕੋਈ ਜਾਣਕਾਰੀ ਮਿਲੂਗੀ ਔਰ ਤੁਹਾਡੀ ਮਦਦ ਹੋਊਗੀ। ਗਲੀ ਜਿਹੜੀ ਹੈਗੀ ਆ ਉਹ ਪੰਚਾਇਤੀ ਵਿਭਾਗ ਹੀ ਬਣਵਾਉਂਦਾ, ਤਾਂ ਜਾਂ ਜੇ ਉਹਨਾਂ ਦਾ ਇੱਕ ਕ੍ਰਾਈਟੇਰੀਆ ਮੈਨੂੰ ਪਤਾ ਨਹੀਂ ਹੈਗਾ, ਜੇ ਉਹ ਜੀ ਰਾਮ ਜੀ ਵਿੱਚ ਬਣ ਸਕਦੀ ਹੋਈ ਤਾਂ ਉੱਧਰੋਂ ਵੀ ਬਣ ਸਕਦੀ ਹੈ, ਅਤੇ ਪੰਚਾਇਤੀ ਵਿਭਾਗ ਵੱਲੋਂ ਜੇ ਬਣ ਸਕਦੀ ਹੋਈ ਤਾਂ ਉੱਧਰੋਂ ਵੀ, ਤੁਸੀਂ ਆਪਣੇ ਸੰਬੰਧਿਤ BDPO ਸਾਹਿਬ ਨਾਲ ਜਾਂ ADCD ਜਿਹੜੇ ਮੈਡਮ ਨੇ ਇੱਥੇ, IAS ਨੇ ਮੈਡਮ ਕੰਚਨ, ਉਹਨਾਂ ਨਾਲ ਆ ਕੇ ਤੁਸੀਂ ਮਿਲ ਸਕਦੇ ਹੋ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ। ਬਾਕੀ ਜਿਹੜੇ ਸਰੋਤੇ ਨੇ ਉਹਨਾਂ ਨੂੰ ਦੱਸ ਦਈਏ ਜੀ, ਤੁਹਾਡੇ ਪਿੰਡਾਂ ਦੇ ਵਿੱਚ ਸੈਲਫ ਹੈਲਪ ਗਰੁੱਪ ਜਿਹੜੇ ਨੇ ਚੱਲ ਰਹੇ, ਜੇ ਤਾਂ ਚੱਲ ਰਹੇ ਨੇ ਤਾਂ ਵੀ ਸਾਨੂੰ ਕਾਲ ਕਰੋ, ਤੇ ਜੇ ਨਹੀਂ ਚੱਲ ਰਹੇ ਤਾਂ ਵੀ ਸਾਨੂੰ ਕਾਲ ਕਰੋ ਕਿ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇਹ ਗਰੁੱਪ ਕਿਵੇਂ ਚਲਾਏ ਜਾਂਦੇ ਨੇ। ਸਰ ਗੱਲ ਮੇਰੇ ਦਿਮਾਗ ਦੇ ਵਿੱਚ ਉਸ ਵੇਲੇ ਸਵਾਲ ਆ ਰਿਹਾ ਸੀਗਾ ਕਿ ਮੰਨ ਲਓ ਕਿ ਮੈਂ ਇਸ ਗਰੁੱਪ ਦੀ ਮੈਂਬਰ ਹਾਂ, ਮੇਰੀ ਕੋਈ ਪੜ੍ਹਾਈ ਲਿਖਾਈ ਨਹੀਂ ਹੈ, ਏਜ ਲਿਮਿਟ ਵੀ ਤੁਸੀਂ ਕਿਹਾ ਕੋਈ ਨਹੀਂ ਹੈ, ਚਲੋ, ਪਰ ਮੈਂ ਕੁਝ ਕਰਨਾ ਵੀ ਚਾਹੁੰਦੀ ਹਾਂ, ਕੁਝ ਅੱਗੋਂ ਕੋਈ ਐਸਾ ਬਿਜ਼ਨਸ ਕਰਨਾ ਚਾਹੁੰਦੀ ਹਾਂ, ਤਾਂ ਜਾਂ ਮੈਂ ਕਿਸੇ ਖੇਤੀਬਾੜੀ ਨਾਲ ਅਚਾਰ ਨਾਲ ਜੁੜਨਾ ਚਾਹੁੰਦੀ ਹਾਂ, ਜਾਂ ਫਿਰ ਮੈਂ ਸਿਲਾਈ ਕਢਾਈ ਨਾਲ ਜੁੜਨਾ ਚਾਹੁੰਦੀ ਹਾਂ, ਜਾਂ ਕਿਸੇ ਖੇਤਰ ਨਾਲ ਜੁੜਨਾ ਚਾਹੁੰਦੀ ਹਾਂ, ਉਸ ਦੇ ਲਈ ਤੁਸੀਂ ਫਿਰ ਕਿਵੇਂ ਗਾਈਡ ਕਰਦੇ ਹੋ ਲੋਕਾਂ ਨੂੰ?
0: ਬਿਲਕੁਲ ਜੀ, ਅਸੀਂ ਨਾ ਪਹਿਲਾਂ ਜਿਹੜਾ ਕਿਹਾ ਗਰੁੱਪ ਬਣਦਾ ਹੈਗਾ, ਬਣਨ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਇਕੱਠੇ ਹੋਣੇ ਲੋਕ ਸ਼ੁਰੂ ਹੋ ਗਏ,
1: ਬਿਲਕੁਲ,
0: ਫਿਰ ਪੈਸਾ ਲੈਣ ਦੇਣ ਤਾਂ ਸਾਡਾ ਕੰਮ ਨਹੀਂ, ਕੱਲਾ ਇਹ ਵੀ ਕੱਲਾ ਇਸੇ ਨੂੰ ਕਰਦੇ ਰਹੀਏ, ਉਹ ਤਾਂ ਇਹ ਵੀ ਅਸੀਂ ਉਹਨਾਂ ਨੂੰ ਪਹਿਲਾਂ ਦਿਮਾਗੀ ਤੌਰ ਤੇ ਫ੍ਰੀ ਕਰਦੇ ਹਾਂ ਵੀ ਸਵੇਰੇ ਮੇਰੇ ਬੱਚੇ ਦੀ ਫੀਸ ਆ ਕਿੱਥੋਂ ਮਿਲੂਗੀ, ਤਾਂ ਉਹਨਾਂ ਨੂੰ ਇਹ ਨਾ ਸੋਚਣਾ ਪਵੇ ਗਰੁੱਪ ਚ ਮਿਲ ਜੂ, ਕੋਈ ਗੱਲ ਨਹੀਂ ਉਹਨਾਂ ਦਾ ਪੈਸਾ, ਉਹ ਆਪਦਾ ਪੈਸਾ ਸਮਝਣ, ਉਹਨਾਂ ਦੀ ਆਪਦੀ ਕਿਸੇ ਗੁਆਂਢੀ ਬੀਬੀ ਕੋਲੇ ਪਿਆ
1: ਜੀ ਜੀ ਜੀ ਜੀ
0: ਤਾਂ ਉੱਥੇ ਪਿਆ ਹੈਗਾ, ਉੱਥੋਂ ਮਿਲਜੂ, ਜੇ ਉਹਨੂੰ ਦਵਾਈ ਲੈਣ ਜਾਣੀ ਹੈ, ਕਿਤਾਬਾਂ ਲੈਣ ਜਾਣੀਆਂ, ਤਾਂ ਉਹ ਦਿਮਾਗੀ ਤੌਰ ਤੇ ਪਹਿਲਾਂ ਫ੍ਰੀ ਹੋਣ, ਜਦ ਤੱਕ ਦਿਮਾਗੀ ਤੌਰ ਤੇ ਫ੍ਰੀ ਨਹੀਂ ਹੁੰਦੇ ਉਦੋਂ ਤੱਕ ਉਹ ਕਿਸੇ ਕੰਮ ਬਾਰੇ ਨਹੀਂ ਸੋਚ ਸਕਦੇ। ਮੰਨ ਲਓ ਮੈਂ ਹੀ ਹਾਂ, ਮੈਂ ਮੈਨੂੰ ਤੁਸੀਂ ਕਹੋ ਵੀ ਤੁਸੀਂ ਜਿਹੜਾ ਹੈਗਾ ਕੰਮ ਕਰੋ, ਆਹ ਕੰਮ ਕਰੋ, ਤੁਸੀਂ ਚਾਰ ਚਟਨੀਆਂ ਮੁਰੱਬਿਆਂ ਦਾ ਕੰਮ ਕਰ ਲਓ, ਤੁਸੀਂ ਕਟਿੰਗ ਟੇਲਰਿੰਗ ਦਾ ਕੰਮ ਕਰ ਲਓ, ਤੁਸੀਂ ਬੁਟੀਕ, ਪਰ ਮੈਨੂੰ ਫਿਕਰ ਪਿਆ ਵੀ ਮੇਰੇ ਘਰੇ ਕੋਈ ਬਜ਼ੁਰਗ ਬਿਮਾਰ ਪਿਆ, ਉਹਨੂੰ ਦਵਾਈ ਦਵਾਉਣੀ, ਮੇਰੇ ਕੋਲ ਪੈਸੇ ਹੈ ਨਹੀਂ, ਤਾਂ ਮੈਂ ਉਹਦਾ ਕੀ ਕਰਾਂ? ਤਾਂ ਪਹਿਲਾਂ ਅਸੀਂ ਉਹਨਾਂ ਨੂੰ ਇਸੇ ਕਰਕੇ ਜਿਹੜਾ 30,000-50,000 ਬੈਂਕ ਨਾਲ ਜੋੜ ਕੇ ਜਾਂ ਉਸੇ ਕਰਕੇ ਜਿਹੜਾ ਹੈਗਾ ਅਸੀਂ ਉਹਨਾਂ ਨਾਲ ਜੋੜਦੇ ਹਾਂ ਤਾਂ ਕਿ ਦਿਮਾਗੀ ਤੌਰ ਤੇ ਫ੍ਰੀ ਹੋ ਜਾਏ, ਤੇ ਫਿਰ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਉਹਨਾਂ ਚ ਹੁਨਰ ਕਿਹੜਾ
1: ਜੀ,
0: ਪਿੰਡਾਂ ਦੇ ਵਿੱਚ ਬਹੁਤ ਹੁਨਰ ਪਿਆ ਜੀ।
1: ਜੀ ਬਿਲਕੁਲ, ਔਰ ਮੈਂ ਸਰ ਇਸੇ ਗੱਲ ਤੇ ਗੱਲ ਕਹਿੰਦੀ, ਹੁਨਰ ਦੀ ਗੱਲ ਕਰਦੇ ਹੋ, ਅੱਜ ਕੱਲ ਉਸ ਚੀਜ਼ਾਂ ਦੀ ਵੈਲਿਊ ਹੁਣ ਪੈ ਰਹੀ ਹੈ,
0: ਬਿਲਕੁਲ ਜੀ,
1: ਫੁਲਕਾਰੀਆਂ ਇੰਨੇ ਮਹਿੰਗੇ ਰੇਟ ਤੇ ਮਿਲ ਰਹੀਆਂ, ਅਚਾਰ ਚਟਨੀਆਂ ਅੱਜ ਦੀ

0: ਨੂੰ ਪਾਣੇ ਨਹੀਂ ਆਉਂਦੇ ਤਾਂ ਉਹ ਕਰੋਸ਼ੀਆ ਜਿਹਨੂੰ ਤੁਸੀਂ ਆਪਾਂ ਬੇਸਿਕ ਪਹਿਲਾਂ ਜਿਹੜੇ ਬਣਾਏ ਜਾਂਦੇ ਸੀ ਅੱਜ ਕੱਲ ਕਰੋਸ਼ੀਆ ਦਾ ਸਮਾਨ ਇੰਨਾ ਮਹਿੰਗਾ ਵਿਕਦਾ ਤੇ ਅੱਜ ਕੱਲ ਉਹਦੇ ਫੁੱਲ ਇੱਕ ਇੱਕ ਫੁੱਲ ਦੀ ਕੀਮਤ ਕਿਤੇ ਹਜ਼ਾਰਾਂ ਚ ਪੈ ਜਾਂਦੀ ਹੈ। ਦੁਬਾਰਾ ਮਿਲਦੇ ਹਾਂ ਪਰ ਇੱਕ ਛੋਟਾ ਜਿਹਾ ਜੀ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਸੁਣਦੇ ਹਾਂ ਕੁਝ ਸੰਦੇਸ਼।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
3: ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਮਿਤੀ 22 ਜੁਲਾਈ 2026, ਦਿਨ ਬੁੱਧਵਾਰ, ਸ਼ਾਮ 5 ਵਜੇ ਤੁਸੀਂ ਸੁਣੋਗੇ ਆਪਣਾ ਪਸੰਦੀਦਾ ਪ੍ਰੋਗਰਾਮ ਅੱਖਰ ਬੋਲਦੇ ਨੇ। ਵਿਸ਼ਾ ਰਹੇਗਾ ਪੈਸਾ, ਧਨ ਅਤੇ ਦੌਲਤ।

0: ਵਿੱਚ ਉਹਨਾਂ ਦੀ ਉਮਰ ਹੋਣੀ ਚਾਹੀਦੀ ਹੈ, ਉਹਨਾਂ ਕੋਲ ਸੰਬੰਧਿਤ ਪਿੰਡ ਦਾ ਆਧਾਰ ਕਾਰਡ ਹੋਣਾ ਚਾਹੀਦਾ। ਸਾਡੀ ਸਕੀਮ ਜਿਹੜੀ ਹੈਗੀ ਆ ਉਹ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਹੈ, ਪਿੰਡਾਂ ਦੇ ਨਾਲ ਸੰਬੰਧਿਤ ਹੈ। ਇੱਕ ਉਹਨਾਂ ਦਾ ਬੈਂਕ ਖਾਤਾ ਜਿਹੜਾ ਹੋਣਾ ਚਾਹੀਦਾ, 4 ਫੋਟੋਗ੍ਰਾਫ ਚਾਹੀਦੀਆਂ ਨੇ, ਔਰ ਸਾਡੇ ਜਿਹੜਾ ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਨੇ।
1: ਵਿਭਾਗ ਯਾਨੀ ਕਿ BDPO ਆਫਿਸ,
0: BDPO ਦਫ਼ਤਰ ਦੇ ਵਿੱਚ ਸੰਪਰਕ ਕਰ ਸਕਦੇ ਨੇ। ਸਾਡੇ ਸਕੀਮ ਦੇ ਜਿਹੜੇ ਉੱਥੇ ਮੁਲਾਜ਼ਮ ਨੇ, ਬਲਾਕ ਪ੍ਰੋਗਰਾਮ ਮੈਨੇਜਰ, ਕਲਸਟਰ ਕੋਆਰਡੀਨੇਟਰ ਅਤੇ MIS ਉੱਥੇ ਬੈਠਦੇ ਨੇ ਜੀ।
1: ਜੀ, ਅਤੇ ਜਿਹੜੇ ਹਰ ਸਰ ਪਿੰਡਾਂ ਦੇ ਜਿਹੜੇ ਸਰਪੰਚ ਨੇ, ਜੇ ਉਹਨਾਂ ਤੱਕ ਵੀ ਪਹੁੰਚ ਕਰਨ ਤਾਂ ਕੀ ਸਾਰੇ ਸਰਪੰਚ ਜਾਗਰੂਕ ਨੇ?
0: ਕਾਫੀ ਹੱਦ ਤੱਕ ਸਰਪੰਚਾਂ ਨੂੰ ਇਹ ਜਾਣਕਾਰੀ ਮਿਲ ਗਈ, ਜਿਹੜੀ ਟ੍ਰੇਨਿੰਗ ਜਿਨ੍ਹਾਂ ਦੀ ਹੋ ਚੁੱਕੀ ਹੈ, ਪਰ ਹੋ ਸਕਦਾ ਕਿਸੇ ਸਰਪੰਚ ਨੂੰ ਨਾ ਵੀ ਹੋਵੇ ਤਾਂ BDPO ਦਫ਼ਤਰ ਦਾ ਜਿਹੜਾ ਸਭ ਤੋਂ ਵਧੀਆ ਜਿਹੜਾ ਹੈਗਾ ਸਥਾਨ ਹੈਗਾ ਜੀ ਪਤਾ ਕਰ।
1: ਹੁਣ ਤੱਕ ਦਾ ਸਕਸੈਸ ਰੇਟ ਦੀ ਗੱਲ ਕਰਾਂਗੇ।
0: ਸਕਸੈਸ ਰੇਟ ਇਹ ਹੈ ਜੀ, ਸਾਡੇ ਕੋਲ ਇਸ ਟਾਈਮ 3903 ਸੈਲਫ ਹੈਲਪ ਗਰੁੱਪ ਬਠਿੰਡਾ ਦੇ ਵਿੱਚ ਨੇ,
1: 3903
0: ਬਿਲਕੁਲ ਜੀ, ਔਰ 39,000 ਪਲੱਸ ਲੇਡੀਜ਼ ਸਾਡੇ ਨਾਲ ਜੁੜੀਆਂ ਹੋਈਆਂ ਨੇ।
1: ਕੀ ਬਾਤ ਹੈ!
0: ਔਰ ਇਹਨਾਂ ਨੇ ਉਹ ਕੰਮ ਕੀਤੇ ਲੇਡੀਜ਼ ਨੇ ਜਿਹੜਾ ਕਿਹਾ ਜਾ ਰਿਹਾ ਸੀ ਕੀਤਾ ਨਹੀਂ ਜਾ ਸਕਦਾ। ਬੈਂਕਾਂ ਵਾਲਿਆਂ ਨੇ, ਕੁਛ ਨੇ ਲੋਨ ਦੇ ਨੇ ਸਾਡਾ ਮਨਾ ਕੀਤੇ ਸੀ ਬੀ ਕੀਪਿੰਗ, ਹਣੀ ਦਾ ਕੰਮ, ਕਿਉਂਕਿ ਉਹ ਮੱਖੀਆਂ ਇੱਕ ਥਾਂ ਤੋਂ ਦੂਜੇ ਥਾਂ 'ਤੇ ਭੇਜਣੀਆਂ ਪੈਂਦੀਆਂ ਨੇ, ਔਰ ਉਹਨਾਂ ਨੂੰ ਕਦੇ ਜੰਮੂ, ਕਦੇ ਹਰਿਆਣਾ, ਕਦੇ ਰਾਜਸਥਾਨ ਲਿਜਾਣਾ ਪੈਂਦਾ ਮੌਸਮ ਦੇ ਹਿਸਾਬ ਨਾਲ। ਤਾਂ ਕਿਹਾ ਗਿਆ ਕਿ ਹੋਣਾ ਨਹੀਂ, ਪਰ ਅਸੀਂ ਉਹਨੂੰ ਨਾ ਸਿਰਫ ਕੀਤਾ ਬਲਕਿ ਨੌਰਥ ਇੰਡੀਆ ਦਾ ਮੰਨਿਆ ਪਰ ਮੰਨਿਆ ਸਰਕਾਰੀ ਬ੍ਰਾਂਡ ਜਿਹੜਾ ਹੈਗਾ ਬੀਬੀਆਂ ਨੇ ਉਹ ਕੀਤਾ। ਅਜੀਵਕਾ ਹਣੀ ਦੇ ਨਾਮ ਨਾਲ ਹੈਗਾ ਜੀ, ODOP ਦੇ ਵਿੱਚ ਜ਼ਿਲ੍ਹਾ ਬਠਿੰਡਾ ਹੈਗਾ, 1 District 1 Product ਦੇ ਵਿੱਚ। ਔਰ 2024 ਦੇ ਵਿੱਚ ਮਾਨ ਜੋ ਤਤਕਾਲੀਨ ਜਿਹੜੇ DC ਸਾਹਿਬ ਸੀ, ਉਹ ਜਿਹੜਾ ਸੀਗਾ ਨੈਸ਼ਨਲ ਅਵਾਰਡ ਉਹਦੇ ਲਈ ਲੈ ਕੇ ਆਏ ਨੇ, ਔਰ ਜਿਹੜਾ ਸਿਲਵਰ ਸਕੋਚ ਅਵਾਰਡ ਵੀ ਸਾਨੂੰ ਇਹਦੇ 'ਚ ਮਿਲ ਚੁੱਕਿਆ ਜੀ।
1: ਅਤੇ ਫਿਊਚਰ ਕੀ ਦੇਖਦੇ ਹੋ?
0: ਫਿਊਚਰ ਦੇ ਵਿੱਚ ਇਹ ਜੀ, ਜਿਹੜੇ ਸਾਡੇ ਹੈਗੇ ਜੀ, ਅਸੀਂ ਪਹਿਲ ਸਕੀਮ ਲਾਂਚ ਕਰ ਦਿੱਤੀ ਹੈਗੀ, ਉਹਦੇ ਤਹਿਤ ਜਿਹੜਾ ਲੋਕ ਚਾਹੁੰਦੇ ਨੇ, ਜਿਹੜੇ ਉਹ ਬੀਬੀਆਂ ਚਾਹੁੰਦੀਆਂ ਨੇ ਕੰਮ ਕਰਨਾ, ਉਹਦੇ ਵਾਸਤੇ ਜੇਕਰ ਬੈਂਕ ਤੋਂ ਲੋਨ ਮੁਹੱਈਆ ਨਹੀਂ ਹੋ ਰਿਹਾ ਤਾਂ ਅਸੀਂ ਉਹਦੇ ਵਾਸਤੇ ਉਹਨਾਂ ਨੂੰ ਘੱਟ ਇੰਟਰਸਟ ਰੇਟ 'ਤੇ ਆਪਣੀ ਸਕੀਮ ਦੇ ਤਹਿਤ ਵੀ ਛੋਟੇ ਛੋਟੇ ਕੰਮ ਸ਼ੁਰੂ ਕਰਵਾਉਣ ਦੇ ਲਈ ਉਪਰਾਲੇ ਕਰ ਰਹੇ ਹਾਂ
1: ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਸਰ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ।
0: ਸ਼ੁਕਰੀਆ ਜੀ ਤੁਹਾਡਾ ਵੀ, ਤੁਸੀਂ ਮੈਨੂੰ ਮੌਕਾ ਦਿੱਤਾ ਇੰਨੇ ਸਾਰੇ ਸਰੋਤਿਆਂ ਦੇ ਰੂਬਰੂ ਹੋਣ ਦਾ। ਉਮੀਦ ਹੈ ਕਿ ਸਕੀਮ ਸਾਡੀ ਹੋਰ ਅੱਗੇ ਵਧੇਗੀ
1: ਜੀ, ਬਿਲਕੁਲ। ਅਤੇ ਇਸ ਦੇ ਨਾਲ ਹੀ ਮੈਨੂੰ ਮਮਤਾ ਅਰੋੜਾ ਨੂੰ ਇਜਾਜ਼ਤ ਦਿਓ। ਕਿਰਨਪਾਲ ਕੌਰ, ਆਕਾਂਕਸ਼ਾ ਅਰੋੜਾ, ਸਤਪਾਲ ਬਰਾੜ ਕੰਸੋਲ ਤੋਂ ਸਾਥ ਦੇ ਰਹੇ ਸੀ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।
2: ਪ੍ਰੋਗਰਾਮ ਘਰ ਪਰਿਵਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 1:09 ਤੇ 42 ਸਕਿੰਟ। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰਦੇ ਹਾਂ ਇੰਤਜ਼ਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਕੈਬਨਿਟ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਅਗਸਤ ਤੋਂ 10 ਅਗਸਤ ਤੱਕ ਬੁਲਾਉਣ ਦੀ ਪ੍ਰਵਾਨਗੀ ਦਿੱਤੀ ਏ। ਕੱਲ੍ਹ ਇਸ ਸਬੰਧੀ ਫੈਸਲਾ ਮੰਤਰੀ ਪ੍ਰੀਸ਼ਦ ਨੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਆਪਣੀ ਮੀਟਿੰਗ ਵਿਚ ਲਿਆ। ਇਸ ਬਾਰੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ 16ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ ਸੈਸ਼ਨ 1 ਮਈ 2026 ਨੂੰ ਸਮਾਪਤ ਹੋਇਆ ਸੀ। ਇਸ ਲਈ ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਸੈਸ਼ਨ 3 ਤੋਂ 10 ਅਗਸਤ ਤੱਕ ਬੁਲਾਉਣ ਦੀ ਸਿਫਾਰਿਸ਼ ਕੀਤੀ ਏ। ਇੱਕ ਹੋਰ ਮਹੱਤਵਪੂਰਨ ਫੈਸਲੇ ਵਿਚ ਮੰਤਰੀ ਮੰਡਲ ਨੇ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ SI ਰੈਂਕ ਤੇ ਸਿੱਧੀ ਭਰਤੀ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਨੇਮਾ 1934 ਵਿਚ ਸੋਧ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਏ। ਇਹ ਵੀ ਫੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਖੁਫੀਆ ਜਾਂਚ ਅਤੇ TSS ਕੈਡਰ ਵਿਚ 30% ਲਈ ASI ਰੈਂਕ ਤੇ ਸਿੱਧੀ ਭਰਤੀ ਕੀਤੀ ਜਾਏਗੀ ਅਤੇ ਆਰਮਡ ਕੈਡਰ ਵਿਚ 10%। ਪਹਿਲਾਂ ਸਬ ਇੰਸਪੈਕਟਰਾਂ ਦੀ ਭਰਤੀ 50% ਅਸਾਮੀਆਂ ਤੱਕ ਸਿੱਧੀ ਭਰਤੀ ਰਾਹੀਂ ਕੀਤੀ ਜਾਂਦੀ ਸੀ। VBG ਰਾਮਜੀ ਸਕੀਮ ਨੂੰ ਲਾਗੂ ਕਰਨ ਲਈ ਕੈਬਨਿਟ ਉਪ ਕਮੇਟੀ ਦੇ ਗਠਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਏ। ਸਨਅਤ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇਕ ਹੋਰ ਪਹਿਲਕਦਮੀ ਵਿਚ ਮੰਤਰੀ ਮੰਡਲ ਨੇ ਏਕੀਕ੍ਰਿਤ ਨਵੀਨਤਾ ਤੇ ਸਟਾਰਟਅਪ ਸੈਂਟਰ ਦੀ ਸਥਾਪਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਏ। ਕੋਰੀਆ ਦੇ ਪੈਂਗਿਓ ਟੈਕਨੋ ਵੈਲੀ ਮਾਡਲ ਦੇ ਆਧਾਰ ਤੇ ਕਾਲਕਟ ਭਵਨ ਮੋਹਾਲੀ ਵਿਖੇ ਇਕ ਏਕੀਕ੍ਰਿਤ ਨਵੀਨਤਾ ਤੇ ਸਟਾਰਟਅਪ ਸੈਂਟਰ ਕਾਇਮ ਕੀਤਾ ਜਾਏਗਾ। ਇਹ ਕੇਂਦਰ ਖੇਤੀਬਾੜੀ, ਤਕਨੀਕੀ ਸਟਾਰਟਅਪਸ ਅਤੇ ਹੋਰ ਖੇਤਰਾਂ ਵਿਚ ਸਟਾਰਟਅਪਸ ਨੂੰ ਪੂਰਾ ਕਰੇਗਾ। ਮੰਤਰੀ ਮੰਡਲ ਨੇ ਨਦੀਆਂ ਤੇ ਨਾਲਿਆਂ ਨੂੰ ਸਾਫ਼ ਕਰਨ ਦੀ ਆਗਿਆ ਦੇਣ ਲਈ ਸਮਾਂ ਵਧਾਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਏ। ਆਉਂਦੀ ਸਾਉਣੀ ਖਰੀਦ ਰੁੱਤ ਦੌਰਾਨ ਕੇਂਦਰੀ ਪੂਲ ਲਈ ਪੰਜਾਬ ਨੂੰ 180 ਲੱਖ ਮੀਟ੍ਰਿਕ ਟਨ LMT ਝੋਨਾ ਖਰੀਦਣ ਲਈ ਕਿਹਾ ਗਿਆ ਹੈ। ਇਸ ਬਾਰੇ ਕੱਲ੍ਹ ਚੰਡੀਗੜ੍ਹ ਵਿਖੇ ਹੋਈ ਪੰਜਾਬ ਦੇ ਮੰਤਰੀਆਂ ਦੇ ਸਮੂਹ GOM ਦੀ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ। ਸਬੰਧਿਤ

0: ਅਧਿਕਾਰੀਆਂ ਨੇ ਮੰਤਰੀਆਂ ਨੂੰ ਭਾਰਤ ਸਰਕਾਰ ਦੀ ਮੰਗ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਝੋਨਾ 2462 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਿਆ ਜਾਏਗਾ। ਮੰਤਰੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਮੌਜੂਦਾ ਸਾਲ ਜਨਵਰੀ ਤੋਂ ਜੁਲਾਈ ਤੱਕ ਪੰਜਾਬ ਤੋਂ ਅਨਾਜ ਦੀ ਆਮਦ 75.67 ਲੱਖ ਮੀਟ੍ਰਿਕ ਟਨ ਹੈ। ਇਸ ਵਿਚੋਂ ਕੁੱਲ 37.13 ਲੱਖ ਮੀਟ੍ਰਿਕ ਟਨ ਕਣਕ ਅਤੇ 38.54 ਲੱਖ ਮੀਟ੍ਰਿਕ ਟਨ ਝੋਨੇ ਲਈ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਤੇ ਜਲ ਸਰੋਤ ਮੰਤਰੀ ਦੀ ਸ਼ਮੂਲੀਅਤ ਵਾਲੇ ਮੰਤਰੀ ਸਮੂਹ ਦੀ ਮੀਟਿੰਗ ਆਉਣ ਵਾਲੇ ਝੋਨੇ ਦੇ ਖਰੀਦ ਸੀਜ਼ਨ 2026-27 ਤੇ ਕਣਕ ਦੇ ਖਰੀਦ ਸੀਜ਼ਨ 2027-28 ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਆਯੋਜਿਤ ਕੀਤੀ ਗਈ ਸੀ। ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਜੋ ਕਿ ਅੱਜ ਸਪੇਨ ਦੇ ਬਾਰਸੀਲੋਨਾ ਵਿੱਚ ਹੋਣੀ ਸੀ, ਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਬੇਨਤੀ ਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ MEA ਵੱਲੋਂ ਸਮੇਂ ਸਿਰ ਦਖਲ ਦੇਣ ਨਾਲ ਰੋਕ ਦਿੱਤਾ ਗਿਆ ਹੈ। ਅਧਿਕਾਰਤ ਹਲਕਿਆਂ ਮੁਤਾਬਿਕ MEA ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਸਪੇਨ ਵਿੱਚ ਭਾਰਤ ਦੇ ਦੂਤਘਰ ਦੇ ਦਖਲ ਤੋਂ ਬਾਅਦ ਸਬੰਧਿਤ ਵਿਰਾਸਤੀ ਫਰਨੀਚਰ ਨੂੰ ਨਿਲਾਮੀ ਤੋਂ ਵਾਪਸ ਲਿਆ ਗਿਆ ਹੈ। ਇਹ ਕਿਹਾ ਗਿਆ ਹੈ ਕਿ ਫਰਨੀਚਰ ਸ਼ਹਿਰ ਦੀ ਪਛਾਣ, ਆਧੁਨਿਕਤਾਵਾਦੀ ਭਵਨ ਨਿਰਮਾਣ ਕਲਾ ਨਾਲ ਜੁੜੇ ਚੰਡੀਗੜ੍ਹ ਦੇ ਸੰਸਥਾਗਤ ਵਿਰਸੇ ਦਾ ਹਿੱਸਾ ਹੈ। ਪਠਾਨਕੋਟ ਜਲੰਧਰ ਰਾਸ਼ਟਰੀ ਸ਼ਾਹਰਾਹ ਤੇ ਪਿੰਡ ਕੋਤਰਪੁਰ ਨੇੜੇ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕ ਛੋਟੀ ਬੱਚੀ ਵੀ ਸ਼ਾਮਿਲ ਹੈ। ਚਸ਼ਮਦੀਦਾ ਨੇ ਦੱਸਿਆ ਕਿ ਇੱਕ ਨਿੱਜੀ ਕੰਪਨੀ ਦੀ ਸਲੀਪਰ ਬੱਸ ਜਲੰਧਰ ਵੱਲੋਂ ਪਠਾਨਕੋਟ ਵੱਲ ਆ ਰਹੀ ਸੀ। ਇਸ ਦੌਰਾਨ ਬੱਸ ਨੇ ਪਹਿਲਾਂ ਇੱਕ ਸਕੂਟੀ ਸਵਾਰ ਔਰਤ ਨੂੰ ਟੱਕਰ ਮਾਰੀ ਤੇ ਫਿਰ 2 ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। 2 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 4 ਹੋਰ ਗੰਭੀਰ ਰੂਪ ਚ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਤੇ ਸਥਿਤੀ ਨੂੰ ਕਾਬੂ ਕੀਤਾ। SP ਗੁਰਪਾਲ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ
1: ਜੀ, ਇੱਕ ਬੱਸ ਰੈਸ਼ ਡਰਾਈਵਿੰਗ ਕਰਦੀ ਆ ਰਹੀ ਸੀਗੀ ਤੇ ਇਹਦੇ ਐਕਸੀਡੈਂਟ ਹੋਇਆ ਤੇ ਇਹਦੇ ਵਿੱਚ 2 ਜਾਨਾਂ ਗਈਆਂ ਨੇ। ਪਿੰਡ ਵਾਲਿਆਂ ਨੇ ਆ ਕੇ ਇਹਨੂੰ ਆਪਣਾ ਅੱਗ ਵੀ ਲਾਇਆ ਤੇ ਡਰਾਈਵਰ ਹੈਗਾ ਉਹਦੀ ਭਾਲ ਜਾ ਰਹੀ ਆ। ਡਰਾਈਵਰ ਤੇ ਇਹਦੇ ਜਿਹੜੇ ਮਾਲਕ ਹੈਗੇ ਆ ਉਹਨਾਂ ਨੂੰ ਅਸੀਂ ਆਪਣੇ ਬਣਦੀ ਕਾਨੂੰਨੀ ਕਾਰਵਾਈ ਦੇ ਤਹਿਤ ਅੱਗੇ FIR ਰਜਿਸਟਰ ਕਰਕੇ ਇਹਦੀ ਕਾਰਵਾਈ ਕਰਾਂਗੇ।
0: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼੍ਰੀਮਤੀ ਨੰਦਿਤਾ ਮਿੱਤਰਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR 2026 ਦੇ ਚੱਲ ਰਹੇ ਘਰ ਘਰ ਗਣਨਾ ਪੜਾਅ ਦੌਰਾਨ ਨਿਰਧਾਰਤ ਸਮੇਂ ਤੋਂ ਪਹਿਲਾਂ ਗਣਨਾ ਫਾਰਮਾਂ ਦੀ 100% ਡਿਜੀਟਾਈਜੇਸ਼ਨ ਦਾ ਟੀਚਾ ਹਾਸਲ ਕਰਨ ਲਈ ਜ਼ਿਲ੍ਹਾ ਮੋਗਾ ਤੇ ਬਾਗਾ ਪੁਰਾਣਾ ਵਿਧਾਨ ਸਭਾ ਹਲਕੇ ਦੇ ਚੋਣ ਅਮਲੇ ਨੂੰ ਵਧਾਈ ਦਿੱਤੀ ਏ। ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਹੈ 100% ਡਿਜੀਟਾਈਜੇਸ਼ਨ ਹਾਸਲ ਕਰਨ ਵਾਲਾ ਬਾਗਾ ਪੁਰਾਣਾ ਸੂਬੇ ਦਾ 5ਵਾਂ ਹਲਕਾ ਬਣ ਗਿਆ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ XNLA@AIRRNU ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ 1:15 ਤੇ 35 ਸਕਿੰਟ। ਹੁਣ ਤੁਸੀਂ ਮੇਰੇ ਯਾਨੀ ਆਕਾਂਕਸ਼ਾ ਅਰੋੜਾ ਦੇ ਨਾਲ ਆਨੰਦ ਮਾਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਨਮਸਕਾਰ। ਸਾਡੇ ਇਸ ਪ੍ਰੋਗਰਾਮ ਵਿਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਦੇ ਨਾਲ। ਬਸ ਡਾਇਲ ਕਰੋ ਸਾਡਾ ਫੋਨ ਨੰਬਰ 0164-2240-331 ਤੇ ਜਦ ਤੱਕ ਸਾਡੇ ਪਿਆਰੇ ਪਿਆਰੇ ਸਰੋਤੇ ਸਾਨੂੰ ਟੈਲੀਫੋਨ ਮਿਲਾਉਂਦੇ ਨੇ ਆਓ ਸੁਣਦੇ ਹਾਂ ਇਹ ਗੀਤ।

0: 0142-42-3131 ਡਾਇਲ ਹੋ ਗਿਆ ਜੀ, ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅੱਜ ਦੇ ਪਹਿਲੇ ਸਰੋਤਾ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕਰ ਸਾਬਣ
0: ਕੌਣ ਬੋਲ ਰਹੇ ਹੋ ਸਰ ਤੁਸੀਂ?
1: ਕੇਵਲ ਸਿੰਘ ਲਹਿਰੀ ਤੋਂ ਬੋਲ ਰਹੇ, ਜ਼ਿਲ੍ਹਾ ਬਠਿੰਡੇ ਤੋਂ ਜੀ।
0: ਕੇਵਲ ਸਿੰਘ ਜੀ, ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
1: ਲੈਲਾ ਮਜਨੂੰ ਫਿਲਮ ਚੋਂ ਕੋਈ ਸੁਣਾ ਦੇ ਜੀ।
0: ਠੀਕ ਹੈ ਜੀ, ਕੇਵਲ ਸਿੰਘ ਜੀ, ਤੁਹਾਡੀ ਫਰਮਾਇਸ਼ ਤੇ ਤੁਹਾਡੀ ਪਸੰਦ ਦਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਟੈਲੀਫੋਨ ਮਿਲਾਓ ਜੀ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ।

0: ਬਹੁਤ ਹੀ ਖੂਬਸੂਰਤ ਗੀਤ, ਤੇ ਆਓ ਦੇਖਦੇ ਹਾਂ ਅਗਲਾ ਟੈਲੀਫੋਨ ਸਾਨੂੰ ਕਿਨ੍ਹਾਂ ਨੇ ਮਿਲਾਇਆ ਹੈ।
1: ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
1: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
2: ਵਰਤਨ ਸਿੰਘ ਦਰਜੀ ਜੀ।
1: ਦਰਸ਼ਨ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ
2: ਧੰਨਵਾਦ
1: ਟੈਲੀਫੋਨ
2: ਧੰਨਵਾਦ
1: ਜੀ। ਤੇ ਅੱਜ ਕੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
2: ਹਿੰਦੀ ਫਿਲਮ ਆ ਜੀ, ਪਿੰਡ ਫੁੱਲੋ ਮਿੱਟੀ ਤੋਂ ਹੈ ਜੀ।
1: ਠੀਕ ਹੈ ਜੀ, ਤੇ ਅੱਜ ਗੀਤ ਕਿਹੜਾ ਸੁਣੋਗੇ?
2: ਹਿੰਦੀ ਫਿਲਮ ਹੈ ਜੀ, ਘਰ ਵਿੱਚੋਂ।
1: ਠੀਕ ਹੈ ਜੀ, ਘਰ ਪਿਕਚਰ ਚ।
2: ਹਾਂਜੀ,
1: ਠੀਕ ਹੈ
2: ਠੀਕ ਹੈ,
1: ਜੀ,
2: ਧੰਨਵਾਦ।
1: ਆਓ ਸਰੋਤਿਓ
2: ਹਾਂਜੀ,
1: ਸੁਣਦੇ ਹਾਂ ਹੁਣ ਦਰਸ਼ਨ ਸਿੰਘ ਜੀ ਦੀ ਫਰਮਾਇਸ਼ ਤੇ

0: FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਤੇ ਸਾਡੇ ਅਗਲੇ ਸਰੋਤਾ ਦਾ ਟੈਲੀਫੋਨ ਮਿਲ ਗਿਆ ਹੈ ਜੀ, ਆਓ ਦੇਖਦੇ ਹਾਂ ਕੌਣ।
1: ਹਾਂਜੀ ਪਵਨ, ਆਕਾਂਸ਼ਾ ਜੀ ਨਮਸਕਾਰ।
0: ਨਮਸਕਾਰ ਜੀ, ਨਮਸਕਾਰ, ਕੌਣ ਬੋਲ ਰਹੇ ਸਰ?
1: ਮੈਂ ਨੱਥੂ ਰਾਮ ਸ਼ਰਮਾ, ਅਨਾਜ ਮੰਡੀ ਕਾਲਾ ਵਾਲੀ, ਜ਼ਿਲ੍ਹਾ ਸਿਰਸਾ, ਹਰਿਆਣੇ ਸੇ ਬੋਲ ਰਹਾ ਹੂੰ ਜੀ।
0: ਨੱਥੂ ਰਾਮ ਜੀ, ਬਹੁਤ ਬਹੁਤ ਸਵਾਗਤ ਹੈ ਆਪਕਾ ਹਮਾਰੇ ਪ੍ਰੋਗਰਾਮ ਮੇ।
1: ਹਾਂਜੀ, ਆਪਕਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ, ਹਮਾਰੇ ਸਟੇਸ਼ਨ ਪਰ ਆਪ ਨਈ ਅਨਾਊਂਸਰ ਆਈ ਹੈ, ਇਸ ਲਈ ਮੈਂ ਆਪਕੋ ਵਧਾਈ ਦੇਤਾ ਹੂੰ।
0: ਸ਼ੁਕਰੀਆ ਜੀ, ਸ਼ੁਕਰੀਆ ਬਹੁਤ ਬਹੁਤ। ਤੋ ਅੱਜ ਕੌਨ ਸਾ ਗੀਤ ਸੁਣੇਗੇ ਆਪ?
1: ਆਜ ਜੀ ਪੁਰਾਣੀ ਫਿਲਮ ਹੈ ਜੀ, ਹਸੀਨਾ ਮਾਨ ਜਾਏਗੀ
0: ਜੀ,
1: ਔਰ ਉਸਕਾ ਗਾਣਾ ਹੈ ਮੰਨਾ ਦੇ, ਔਰ ਆਸਾ ਭੋਸਲੇ ਜੀ ਦੀ ਆਵਾਜ਼ ਹੈ ਮੇਰੇ ਮਹਿਬੂਬ।

0: ਉਹ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
1: ਉਹ ਭਾਈ ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬੜਾ ਨੀ ਹੈਗਾ। ਮਾਲ ਵੀ ਪਾ ਲੋ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨੀ ਚੱਲਦਾ ਤੇ ਸਮਝ ਨੀ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
2: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ FM ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
0: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ FM ਬਠਿੰਡਾ ਕੀ ਮਦਦ ਕਰੇਗਾ?
2: ਲੈ ਕੱਲਾ ਬਠਿੰਡਾ ਹੀ ਨੀ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ FM ਬਠਿੰਡਾ ਦਾ ਲਓ ਸਹਾਰਾ।
1: ਪਰ ਬੀਬਾ ਜੀ ਉਹ ਕਿਵੇਂ?
2: ਇਹ ਤਾਂ ਬਿਲਕੁਲ ਸੌਖਾ ਹੈ ਲਾਲਾ ਜੀ, 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com।
3: ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਮਿਤੀ 22 ਜੁਲਾਈ 2026, ਦਿਨ ਬੁੱਧਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਆਪਣਾ ਪਸੰਦੀਦਾ ਪ੍ਰੋਗਰਾਮ ਅੱਖਰ ਬੋਲਦੇ ਨੇ। ਵਿਸ਼ਾ ਰਹੇਗਾ ਪੈਸਾ, ਧਨ ਅਤੇ ਦੌਲਤ।

0: ਵਿਸ਼ੇਸ਼ ਦਿਸ਼ਾ ਨਿਰਦੇਸ਼ ਸੰਪਾਦਨ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।
1: ਪ੍ਰੋਗਰਾਮ ਸੰਬੰਧੀ ਜਾਣਕਾਰੀ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਤੁਸੀਂ ਸੁਣੋਗੇ ਪ੍ਰਾਯੋਜਿਕ ਪ੍ਰੋਗਰਾਮ ਕਿੰਜ ਜਾਈਏ ਪ੍ਰਦੇਸ਼, ਜਿਸ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਸੰਬੰਧੀ ਜਾਣਕਾਰੀ ਦੇਣਗੇ ਮਾਰਾ ਏਜੰਟ ਵਿਜੇ ਭਾਰਤੀ। ਪ੍ਰੋਗਰਾਮ ਦੇ ਪ੍ਰਾਯੋਜਕ ਨੇ ਮਾਈ ਵੀਜ਼ਾ ਗਾਈਡ ਫਰੀਦਕੋਟ ਰੋਡ ਕੋਟ ਕਪੂਰਾ।
2: ਹਾਂਜੀ, 0164-242-3431 ਡਾਇਲ ਹੋ ਗਿਆ ਹੈ ਤੇ ਸਾਡੇ ਨਾਲ ਜੁੜ ਗਏ ਨੇ ਸਾਡੇ ਅਗਲੇ ਸਰੋਤਾ। ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ।
3: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
2: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
3: ਮੇਰਾ ਨਾਮ ਹੈਗਾ ਜੀ ਪਰਮਜੀਤ ਸਿੰਘ, ਪਿੰਡ ਫੱਤਾਮਾਲੋ ਦਾ, ਜ਼ਿਲ੍ਹਾ ਮਾਨਸਾ ਤੋਂ ਬੋਲ ਰਿਹਾ ਜੀ।
2: ਕਰਮਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
3: ਪਰਮਜੀਤ ਸਿੰਘ ਜੀ,
2: ਪਰਮਜੀਤ ਸਿੰਘ ਜੀ, ਜੀ ਮਾਫ ਕਰਨਾ, ਪਰਮਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਚ।
3: ਧੰਨਵਾਦ ਮੈਡਮ ਜੀ ਤੁਹਾਡਾ ਵੀ।
2: ਤੇ ਅੱਜ ਕਿਹੜਾ ਗੀਤ ਸੁਣੋਗੇ ਤੁਸੀਂ?
3: ਗੀਤ ਸੁਣਾ ਦੋ ਜੀ ਤੁਸੀਂ, ਗੁਨਾਹ ਫਿਲਮ ਹੈ ਜੀ, ਉਹਦੇ ਵਿੱਚ ਹੈਗਾ ਗੀਤ ਹਮਨੇ ਤੁਮਕੋ ਦਿਲ ਜੇ ਦੇ ਦਿਆ ਜੇ ਬਿਨਾ ਪੁੱਛਾ ਕੌਣ ਹੋ ਤੁਮ।
2: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸਰ। ਆਓ ਸੁਣਦੇ ਹਾਂ ਪਰਮਜੀਤ ਸਿੰਘ ਜੀ ਦੀ ਫਰਮਾਇਸ਼ ਤੇ ਅਗਲਾ ਗੀਤ।

0: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਤੇ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ 1:46 ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਸਰੋਤਾ, ਆਓ ਕਰੀਏ ਉਹਨਾਂ ਨਾਲ ਗੱਲ। ਹੈਲੋ ਹੈਲੋ ਨਮਸਕਾਰ ਜੀ, ਕੌਣ ਬੋਲ ਰਹੇ ਆਪ ਜੀ? ਤੇਗਚੰਦ ਜੀ ਬਹੁਤ ਬਹੁਤ ਸਵਾਗਤ ਹੈ ਆਪਕਾ। ਹੈਲੋ ਜੀ, ਕੌਨ ਸਾ ਗੀਤ ਸੁਣਨਾ ਚਾਹੇਂਗੇ ਆਪ? ਟੇਕਚੰਦ ਜੀ ਆਪਕੀ ਆਵਾਜ਼ ਨਹੀਂ ਆ ਰਹੀ, ਥੋੜ੍ਹਾ ਉੱਚੀ ਬੋਲੇਂਗੇ ਜੀ? ਜੀ ਕੌਨ ਸਾ ਗੀਤ ਸੁਣਨਾ ਚਾਹੇਂਗੇ ਆਪ? ਜੀ ਬਿਲਕੁਲ, ਤੋ ਆਈਏ ਸੁਣਾਤੇ ਹੈਂ ਟੇਕਚੰਦ ਜੀ।
1: ਔਰ ਹਮਾਰੇ ਕੁਛ ਮਿੱਤਰ ਹੈ ਵਹਾਂ ਪੇ, ਜੀ ਆਰ ਪੌਲ ਸਾਹਿਬ ਹੈ
0: ਜੀ, ਜੀ
1: ਸੋਨੂ ਜੀ ਹੈ
0: ਜੀ,
1: ਜਿਨਕੇ ਮਾਧਿਅਮ ਸੇ ਯੇ ਬਠਿੰਡਾ ਕਾ ਕਾਰਜਕ੍ਰਮ ਹਮ ਲੋਗ ਸ਼ਾਮਿਲ ਹੋ ਜਾਤੇ ਹੈ
0: ਜੀ ਜੀ,
1: ਔਰ ਬਾਰ ਬਾਰ ਪ੍ਰੇਰਿਤ ਵੀ ਕਰਤੇ ਹੈ ਯਾਰ ਆਪ ਲੋਗ ਫੋਨ ਲਗਾਇਆ ਕਰੋ ਕਰਕੇ
0: ਜੀ।
1: ਤੋ ਮੈਂ ਕਾਫੀ ਸਮੇਂ ਕੇ ਬਾਅਦ, ਕਮ ਸੇ ਕਮ 6 ਸੇ 7 ਮਾਹ ਕਾ ਅੰਤਰਾਲ ਹੋ ਗਿਆ ਹੈਗਾ
0: ਜੀ,
1: ਜਬ ਮੇਰਾ ਕਾਲ ਲਗਾਏਗਾ।
0: ਬਹੁਤ ਬਹੁਤ ਸ਼ੁਕਰੀਆ ਤੇਗਚੰਦ ਜੀ, ਆਪਨੇ ਹਮੇ ਕਾਲ ਕੀਆ
1: ਜੀ ਜੀ
0: ਜੀ। ਆਈਏ ਸੁਣਤੇ ਹੈਂ ਤੇਗਚੰਦ ਜੀ ਕੀ ਫਰਮਾਇਸ਼ ਪਰ ਯੇ ਗੀਤ।

0: ਪ੍ਰੋਗਰਾਮ ਸੰਬੰਧੀ ਜਾਣਕਾਰੀ। ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਤੁਸੀਂ ਸੁਣੋਗੇ ਪ੍ਰਾਯੋਜਿਕ ਪ੍ਰੋਗਰਾਮ ਕਿੰ ਜਾਈਏ ਪ੍ਰਦੇਸ਼, ਜਿਸ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਸੰਬੰਧੀ ਜਾਣਕਾਰੀ ਦੇਣਗੇ ਮਾਰਾ ਏਜੰਟ ਵਿਜੇ ਭਾਰਤੀ। ਪ੍ਰੋਗਰਾਮ ਦੇ ਪ੍ਰਾਯੋਜਕ ਨੇ ਮਾਈ ਵੀਜ਼ਾ ਗਾਈਡ, ਫਰੀਦਕੋਟ ਰੋਡ, ਕੋਟ ਕਪੂਰਾ।
1: 0164-540-331 ਡਾਇਲ ਹੋ ਗਿਆ ਜੀ, ਤੇ ਆਓ ਦੇਖਦੇ ਹਾਂ ਸਾਡੇ ਨਾਲ ਅਗਲੇ ਸਰੋਤਾ ਕੌਣ ਜੁੜੇ ਨੇ। ਹੈਲੋ
2: ਹੈਲੋ
1: ਹੈਲੋ, ਹਾਂਜੀ ਕੌਣ ਬੋਲ ਰਹੇ ਤੁਸੀਂ
2: ਜੀ? ਪ੍ਰੇਮ ਸਿੰਘ ਸਿਸੋਦੀਆ ਬੋਲ ਰਹਾ ਹਾਂ, ਗ੍ਰਾਮ ਬਸੋੜਾ, ਤਹਿਸੀਲ ਨਾਗਦਾ, ਜ਼ਿਲ੍ਹਾ ਉਜੈਨ ਸੇ।
1: ਪ੍ਰੇਮ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ
2: ਜੀ। ਥੈਂਕ ਯੂ ਸੋ ਮਚ। ਕਿਵੇਂ ਆ?
1: ਮੈਂ ਬੜੀਆ ਸਰ। ਅੱਜ ਕੌਣ ਸਾ ਗੀਤ ਸੁਣੇਗੇ ਆਪ? ਫਿਰ
2: ਬਾਜੀ ਕਾ ਫਿਲਮ ਕਾ ਸੁਣਵਾ ਦੀਜੀਏਗਾ, ਇਹ ਮੇਰੇ ਹਮ ਸਫ਼ਰ, ਇਸ ਜਗ੍ਹਾ ਇੰਤਜ਼ਾਰ।
1: ਜੀ ਬਿਲਕੁਲ, ਤੋ ਬਾਜ਼ੀਗਰ ਫਿਲਮ ਕਾ ਯੇ ਗੀਤ ਆਪਕੇ ਰੇਡੀਓ ਸੈੱਟ ਪਰ ਆ ਰਹਾ ਹੈ। ਬਹੁਤ ਬਹੁਤ ਸ਼ੁਕਰੀਆ ਹਮਾਰੇ ਸਾਥ ਜੁੜਨੇ ਕੇ ਲੀਏ।
2: ਜੀ ਥੈਂਕ ਯੂ ਸੋ ਮਚ।

0: ਸਾਡੇ ਨਾਲ ਸਾਡੇ ਅਗਲੇ ਸਰੋਤਾ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਜੀ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ ਮੈਮ, ਅਸਲਾਮ।
0: ਨਮਸਤੇ ਜੀ, ਆਪਣਾ ਨਾਮ ਦੱਸ ਦਿਓ।
1: ਮੈਂ ਪੰਗਲਕਰ ਤੋਂ ਜੋਧਾ ਰਾਮ ਬੋਲਦਾ ਜੀ।
0: ਜੋਧਾ ਰਾਮ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ।
1: ਸ਼ੁਕਰੀਆ ਜੀ, ਧੰਨਵਾਦ।
0: ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
1: ਇਹ ਜੀ ਤੁਸੀਂ ਨਾ ਮਹਿਬੂਬ ਫਿਲਮ ਚ ਸੁਣਾ ਦਿਓ।
0: ਠੀਕ ਹੈ ਜੀ, ਜੋਧਾ ਰਾਮ ਜੀ ਤੁਹਾਡੀ ਫਰਮਾਇਸ਼ ਆ ਰਹੀ ਹੈ ਤੁਹਾਡੇ ਰੇਡੀਓ ਸੈੱਟ ਤੇ।

इस प्रोग्राम विच सानू तकनीकी साथ समूह टैक्निकल स्टाफ वालों मिलिया। प्रोग्राम दे निर्माता श्री बलजीत शर्मा। इसे दे नाल ही मैनू आकांक्षा अरोड़ा नू प्रोग्राम टैलीफोन मिलाओ जी खत्म करन दी दिओ इजाजत। नमस्कार। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 1:59 ਅਤੇ 18 ਸਕਿੰਟ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 'ਤੇ ਤੁਸੀਂ ਸੁਣੋਗੇ ਹਿੰਦੀ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 2:30 ਤੇ

ਤੇ ਅੱਜ ਦੀ ਦੁਪਹਿਰ ਵਿੱਚ ਅਸੀਂ ਸੁਰ ਸਜਾਵਾਂਗੇ ਤੁਹਾਡੇ ਮਨਪਸੰਦ ਫਿਲਮੀ ਅਤੇ ਗੈਰ ਫਿਲਮੀ ਪੰਜਾਬੀ ਗੀਤਾਂ ਦੇ ਨਾਲ। ਸਰੋਤਿਓ, ਅੱਜ ਦਾ ਇਹ ਪ੍ਰੋਗਰਾਮ ਆਧਾਰਿਤ ਹੋਵੇਗਾ ਤੁਹਾਡੇ ਖਤਾਂ ਅਤੇ ਵਟਸਐਪ ਸੰਦੇਸ਼ਾਂ ਤੇ। ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ 7713 73 146 ਤੇ। ਤੇ ਜਿੰਨੇ ਸਮੇਂ ਵਿੱਚ ਸਾਡੇ ਪਿਆਰੇ ਸਰੋਤਾ ਸਾਨੂੰ ਮੈਸੇਜ ਕਰਦੇ ਨੇ ਆਪਣੀਆਂ ਫਰਮਾਇਸ਼ਾਂ ਦੇ ਨਾਲ, ਆਓ ਸੁਣਦੇ ਹਾਂ ਇਹ ਗੀਤ।

ਤੇ ਅਗਲੇ ਗੀਤ ਦੀ ਸਾਨੂੰ ਫਰਮਾਇਸ਼ ਆਈ ਹੈ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਤੇ ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਤੇ ਸਾਹਿਲ, ਜਸਮਨ ਸਿੰਘ ਕੋਟਸ਼ਮੀਰ ਤੋਂ, ਹਰਮਨਦੀਪ ਕੌਰ ਮੋਗਾ ਤੋਂ, ਕਮਲ ਸ਼ਰਮਾ ਸਿਰਸਾ ਤੋਂ, ਗਿਆਨਜੋਤ ਤਲਵੰਡੀ ਸਾਬੋ ਤੋਂ, ਰਤਨ ਲਾਲ ਪਿੰਡ ਭਾਗੂ ਤੋਂ ਤੇ ਸ਼ਰਨਜੀਤ ਕੌਰ ਹਰਿਆਣਾ ਤੋਂ, ਬਠਿੰਡਾ ਰੋਡ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ ਤੇ ਮੋਹਿਤ ਨਾਰੰਗ, ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ, ਗੀਤਾ, ਪਿੰਡ ਤੇਜਾ ਮੋੜੀ ਤੋਂ ਹਰਬੰਸ ਸਿੰਘ ਸੰਧੂ, ਬਾਂਸੀ ਲਾਲ ਸੰਧੂ ਤੇ ਉਹਨਾਂ ਦਾ ਪੋਤਰਾ ਕਬੀਰ ਸੰਧੂ,

ਪਿੰਡ ਤੇਜਾ ਮੋੜੀ ਤੋਂ ਹਰਬੰਸ ਸਿੰਘ ਸੰਧੂ, ਬੰਸੀ ਲਾਲ ਸੰਧੂ ਅਤੇ ਉਹਨਾਂ ਦਾ ਪੋਤਰਾ ਕਬੀਰ ਸੰਧੂ, ਅਤੇ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਆਪਾਂ ਇਹ ਗੀਤ।

ਤੇ ਅਗਲਾ ਗੀਤ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ ਜੀ ਸਾਡੇ ਸਰੋਤਾ ਕ੍ਰਿਸ਼ਨਾ ਪਾਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਸੀਟੀ ਦੀਵਾਨਾ ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਪ ਸ਼ੀਤਲ ਕਸ਼ਪ ਸੋਨੂ ਸੁਰੇਸ਼ ਰਾਜਪਾਲ ਪੰਕਜ ਕਾਜਲ ਸੀਮਾ ਮਾਨਵੀ ਤਨਵੀ ਲਕਸ਼ਿਆ ਸੋਨੀ ਮੋਹਿਨੀ ਰਿਤਿਕ ਬਲਵੀਰ ਸਿੰਘ ਇਹ ਸਾਡੇ ਨਾਲ ਜੁੜੇ ਨੇ ਜੀ ਵਟਸਐਪ ਮੈਸੇਜਿਸ ਦੇ ਰਾਹੀਂ ਅਗਲੇ ਸਰੋਤਾ ਇਸੇ ਹੀ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ ਜੀ ਪਿੰਡ ਮਿੱਡੂ ਖੇੜਾ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ ਜੋਤੀ ਸੁਮਨ ਮਨੀਸ਼ਾ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਰ ਰਾਹੀ ਮਹਿਰਾਜ ਜਹਾਂ ਆਦਮ ਨਗਰ ਤੋਂ ਹਰਿਦੁਆਰ ਤੋਂ ਮੁੱਲਾਪੁਰ ਦਾਖਾ ਮੰਡੀ ਤੋਂ ਸਾਡੇ ਨਾਲ ਜੁੜੇ ਨੇ ਰਜੇਸ਼ ਜੈਨ ਅਰੁਣਾ ਜੈਨ ਦੀਪਕ ਜੈਨ ਗੌਤਮ ਜੈਨ ਅਤੇ ਨਿਊਜ਼ੀਲੈਂਡ ਤੋਂ ਸਾਡੇ ਸਰੋਤਾ ਫਰਮਾਇਸ਼ ਕਰ ਰਹੇ ਨੇ ਇਸੇ ਹੀ ਗੀਤ ਦੀ ਅਭਿਸ਼ੇਕ ਜੈਨ ਮਨਜਿੰਦਰ ਸੰਧੂ ਜਸ਼ਨਪ੍ਰੀਤ ਸੰਧੂ ਬੇਬੀ ਸੰਧੂ ਆਸ਼ੀਸ਼ ਖੁਰਾਨਾ ਹਰਸ਼ਦੀਪ ਅਤੇ ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ ਇਹ ਗੀਤ।

0: ਵਿਸ਼ੇਸ਼ ਦਿਸ਼ਾ ਨਿਰਦੇਸ਼ ਸੰਪਾਦਨ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।
1: ਜੀ, ਅਗਲਾ ਗੀਤ ਅਸੀਂ ਸੁਣਾਂਗੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਲੈ ਕੇ ਆਏ ਨੇ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ, ਕਨੇਰਾ ਮੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ, ਜੋਗਾ ਤੋਂ ਹਰਦੀਪ ਸਿੰਘ, ਬਾਗਾ ਪੁਰਾਣਾ ਤੋਂ ਕਮਲਦੀਪ ਸਿੰਘ, ਪਿੰਡ ਢੱਡੇ ਤੋਂ ਨਮਨਦੀਪ ਕੌਰ ਤੇ ਰਣਜੀਤ ਸਿੰਘ, ਬਦਨ ਕਲਾ ਤੋਂ ਪੱਖੋ ਕਲਾ ਤੋਂ ਗੁਰਦੇਵ ਸਿੰਘ, ਬਰਨਾਲਾ ਤੋਂ ਹਰਮਿਲਾਪ ਸਿੰਘ ਤੇ ਭਗਤਾ ਭਾਈ ਤੋਂ ਗੁਰਦਿਆਲ ਸਿੰਘ। ਇਸੇ ਗੀਤ ਦੀ ਸਾਡੇ ਕੋਲ ਫਰਮਾਇਸ਼ ਲੈ ਕੇ ਆਏ ਨੇ ਗਿੱਦੜਬਾਹ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਤੇ ਬੇਬੀ ਹਨੀਸ਼ਾ ਤੇ ਬੇਬੀ ਕੈਰਵੀ। ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਤੇ ਆਓ ਸੁਣਦਿਆਂ ਇਹ ਗੀਤ।

ਅਗਲਾ ਗੀਤ ਅਸੀਂ ਸੁਣਾਂਗੇ ਜੀ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ, ਤੇ ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜ਼ਿਲ੍ਹਾ ਨਿਥਾਣਾ ਪਿੰਡ ਗੰਗਾ ਤੋਂ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਰਮਿੰਦਰ ਸਿੱਧੂ, ਗੁਰਪ੍ਰੀਤ ਸਿੱਧੂ, ਮੁਕਤਸਰ ਸਾਹਿਬ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਤੇ ਭੁਪਿੰਦਰ, ਪਿੰਡ ਮੂਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜਨਤ ਕਾਟਪਾਲ ਤੇ ਦੀਪਾ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਲੈ ਕੇ ਪਹੁੰਚੇ ਨੇ ਜੀ ਮੰਦਰ ਸਿੰਘ, ਜਗਸੀਰ ਸਿੰਘ, ਦਰਸ਼ਨ ਸਿੰਘ, ਲਛਮਣ ਸਿੰਘ ਮੌੜ, ਲੀਲਾ ਸਿੰਘ ਮੌੜ, ਪੂਰਾ ਸਿੰਘ, ਗੁਰਮੇਲ ਸਿੰਘ, ਮੱਖਣ ਸਿੰਘ, ਪਿੰਡ ਵੱਲੋਂ, ਜ਼ਿਲ੍ਹਾ ਬਠਿੰਡਾ ਤੋਂ। ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਇਸੇ ਗੀਤ ਦੇ ਨਾਲ ਮੈਨੂੰ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਟੈਕਨੀਕਲ ਸਾਥ ਲਈ ਸਾਡੀ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 2:59 ਤੇ 23 ਸਕਿੰਟ। ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, 3 ਵਜੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਪ੍ਰੋਗਰਾਮ ਆਜ ਕੇ ਮਹਿਮਾਨ ਤੇ 5 ਵਜੇ ਮੁੜ ਸੁਣੋਗੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਨਾਲ। ਇਸ ਵੇਲੇ ਸ਼ਾਮ ਦੇ 5 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਸਤਪਾਲ ਸਿੰਘ।

ਦੋਸਤੋ ਮੈਂ ਸਤਪਾਲ ਬਰਾੜ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਅੱਜ ਅਸੀਂ ਸੁਣਾਂਗੇ ਸਿਲਸਿਲਾ ਖੁੰਡ ਚਰਚਾ ਦਾ 388ਵਾਂ ਭਾਗ ਅਤੇ ਅੱਜ ਦਾ ਖੁੰਡ ਚਰਚਾ ਦਾ ਵਿਸ਼ਾ ਹੈ ਗਰਮੀਆਂ 'ਚ ਪਸ਼ੂ ਖੁਰਾਕ ਪ੍ਰਬੰਧ ਕਿਵੇਂ ਕਰੀਏ। ਭਾਗ ਲੈਣ ਵਾਲੇ ਕਲਾਕਾਰ ਨੇ ਜੀ ਅੰਗਦ ਦਾ ਕਿਰਦਾਰ ਕੀਤਾ ਕੁਲਵਿੰਦਰ ਸਿੰਘ ਚਾਨੀ ਨੇ ਅਤੇ ਭੂਰੇ ਦਾ ਕਿਰਦਾਰ ਕੀਤਾ ਸਤਪਾਲ ਬਰਾੜ ਯਾਨੀ ਕਿ ਮੈਂ ਅਤੇ ਫੀਲੇ ਦੇ ਕਿਰਦਾਰ ਦੇ ਵਿੱਚ ਕੁਲਵਿੰਦਰ ਸਿੰਘ ਔਲਖ, ਆਲੇਖ ਕੁਲਵਿੰਦਰ ਸਿੰਘ ਔਲਖ, ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ। ਆਓ ਸੁਣਦੇ ਹਾਂ ਸਿਲਸਿਲਾ ਖੁੰਡ ਚਰਚਾ ਦਾ 388।

0: ਉਹ ਯਾਰ ਇਹਦੇ 'ਚ ਹੁਣ ਮੇਰਾ ਕੀ ਕਸੂਰ ਹੈ ਯਾਰ, ਉਹ ਮੈਂ ਕਿਹੜਾ ਪਸ਼ੂ ਨੂੰ ਸਿਖਾ ਕੇ ਭੇਜਦਾ? ਉਹ ਇੰਨੀ ਤਾਂ ਪਤੰਦਰ ਤੁਸੀਂ ਦਲਾਲੀ ਨਹੀਂ ਦਿੰਦਾ ਏ, ਆ ਜਿੰਨੀਆਂ ਮੈਨੂੰ ਲਾਹਨਤਾਂ ਦੇਤੀਆਂ। ਆ ਲੱਗਿਆ ਮੈਂ ਫੋਨ ਕੱਟਣ। ਆਹੋ ਮੈਂ ਮਰੀ ਜਾਂਦਾ ਭਕਾਈ, ਆਖੇ ਪਸ਼ੂ ਕੁਝ ਖਾਂਦਾ ਨਹੀਂ, ਪਸ਼ੂ ਦੁੱਧ ਘੱਟ ਗਿਆ, ਫਲਾਂ ਫਲਾਂ ਫਲਾਂ। ਓਏ ਪਸ਼ੂ ਖਰੀਦਿਆ ਕਿ ਮੈਨੂੰ ਹੀ ਮੁੱਲ ਲੈ ਲਿਆ?
1: ਓਏ ਤੇਰਾ ਕੀਤਾ ਸੌਦਾ ਵੀ ਪਤੰਦਰਾ ਮਸਾਂ ਹੀ ਸਿਰੇ ਚੜਦਾ। ਓਏ ਵੇਖੀ ਕਿਤੇ ਪਸ਼ੂ ਸ਼ਾਮ ਨੂੰ ਤੇਰੇ ਕਿੱਲੇ ਤੇ ਨਾ ਬਣ ਜਾਣ, ਕਿਤੇ ਲੈਣੇ ਦੇ ਦੇਣੇ ਪੈ ਜਾਣ।
0: ਓ ਯਾਰ ਫੀਲਿਆ, ਮੈਂ ਤਾਂ ਲੈਣੇ ਵੀ ਛੱਡੀ ਬੈਠਾ, ਪੱਲੇ ਕੀ ਪਾਇਆ ਉਹਨੇ ਮੇਰੇ? ਕੁਛ ਵੀ ਨੀ। ਓਏ ਮੈਂ ਸੌਦਾ ਕਰਾਉਣਾ ਸੀ, ਕਰਾਤਾ, ਹੁਣ ਮੈਂ ਕੀ ਲੈਣਾ ਯਾਰ? ਹੁਣ ਮੈਂ ਠੇਕਾ ਥੋੜੀ ਲਿਆ ਯਾਰ ਸਾਰੇ ਕੰਮਾਂ ਦਾ।
1: ਲੈ ਤੂੰ ਆ ਗਿਆ ਪੈਸੇ ਛੱਡਣ ਵਾਲਾ। ਓਏ ਉਧਰੋਂ ਨੀ ਤਾਂ ਉਧਰੋਂ ਮਾਰ ਗਿਆ ਹੋਏਗਾ ਦਾ ਕਿ ਨਹੀਂ, ਕੀ ਆਂਦਾ? ਤਾਂ ਹੀ ਤਾਂ ਅਗਲੇ ਹੁਣ ਅੱਗੇ ਲਾਉਣ ਨੂੰ ਫਿਰਦੇ ਆ ਤੈਨੂੰ।
0: ਓ ਯਾਰ ਗਰਮੀ ਨੇ ਤਾਂ ਤਰਾਹ ਕੱਢੇ ਪਏ ਆ, ਉਹ ਖਾਦਾ ਤਾਂ ਆਪ ਤੋਂ ਨੀ ਕੁਛ ਜਾਂਦਾ, ਤੇ ਪਸ਼ੂ ਕਿੱਥੋਂ ਖਾ ਲੈਣ ਯਾਰ?
1: ਓਏ ਗੱਲ ਤਾਂ ਖੈਰ ਤੇਰੀ ਭੂਰਿਆ ਸਿੱਟਣ ਵਾਲੀ ਹੈ ਨੀ। ਆ ਕੱਲ ਪੱਠੇ ਪਾਉਣ ਲੱਗਿਆ ਤਾਂ ਪਸ਼ੂ ਐਨ ਨਖਰੇ ਕਰਨ, ਅੱਖਾਂ ਕੱਢਣ, ਜਿਵੇਂ ਕਹਿੰਦੇ ਹੁਣ ਵੀ ਅਸੀਂ ਤਾਂ ਫੇਰ ਖਾਵਾਂਗੇ, ਪਹਿਲਾਂ 80 ਲਵਾ 80।
2: ਉਹ 80 ਨਹੀਂ ਹੁੰਦਾ ਤਾਇਆ ਜੀ, AC ਹੁੰਦਾ AC।
1: ਉਹ ਆਹੋ ਆਹੀ ਆ ਜਿਹੜਾ ਤੂੰ ਕਹਿੰਦਾ ਭਤੀਜ।
2: ਹਾਂ ਸਤਿ ਸ੍ਰੀ ਅਕਾਲ ਨਾਲੇ ਦੋਵਾਂ ਨੂੰ।
1: ਉਹ ਸਤਿ ਸ੍ਰੀ ਅਕਾਲ ਭਤੀਜ।
0: ਓਏ ਸਤਿ ਸ੍ਰੀ ਅਕਾਲ ਭਾਈ।
2: ਅੱਜ ਤਾਂ ਮਾਹੌਲ ਸ਼ਾਂਤ ਲੱਗਦਾ ਹੈ, ਲੱਗਦਾ ਹੈ ਛੇੜਿਆ ਨਹੀਂ ਕੋਈ ਖਹਿਬਾਜੀ ਵਾਲਾ ਕਿੱਸਾ।
1: ਓਏ ਬਗਾਨਿਆਂ ਨਾਲ ਕਾਹਨੂੰ ਛੇੜਦਾ ਹੈ, ਆ ਆਪਣੇ ਨਾਲ ਹੀ ਹੁੰਦਾ ਹੁੰਦਾ ਤੱਤਾ ਜਾ। ਪਤਾ ਵੀ ਬਗਾਨਿਆਂ ਨੇ ਖੌਂਸੜੇ ਮਾਰਨ ਲੱਗਿਆ, ਇੱਕ ਨੀ ਗਿਣਨ ਦੇਣਾ।
0: ਉਹ ਖੌਂਸੜੇ ਨਾ ਕਿਤੇ ਹੋਰ, ਐਵੇਂ ਮਰੀ ਜਾਂਦਾ ਭਕਾਈ।
2: ਲੈ ਲਾਗੀ ਨਜ਼ਰ ਮੈਨੂੰ ਲੱਗਦਾ ਛਿੜਪੇ ਤੁਸੀਂ ਤਾਂ, ਪਰ ਦੱਸੋ ਵੀ ਗੱਲ ਕੀ ਹੋ ਗਈ?
0: ਓ ਗੱਲ ਤਾਂ ਭਤੀਜ ਬਸ ਆਹ ਹੀ ਹੋਈ ਆ ਯਾਰ।
1: ਉਹ ਮੈਂ ਦੱਸਦਾ ਯਾਰ ਭਤੀਜ।
0: ਆਹੋ ਆਹੋ ਤੂੰ ਦੱਸ ਲਾ, ਤੇਰੀ ਲੁਤਰੋ ਨੀ ਬੰਨੀ ਰਹਿੰਦੀ ਕਿਤੇ, ਕੋਈ ਹੋਰ ਹੀ ਨਾ ਕਿੱਸਾ ਜਾ ਜੋੜਦੀ ਨਾਲ।
1: ਓ ਜੋੜਨਾ ਕੀ ਹੈ ਹੈਂ? ਓਏ ਮੈਂ ਤਾਂ ਸੱਚਾ ਹੀ ਕਿੱਸਾ ਦੱਸੂ ਯਾਰ ਭਤੀਜ। ਆ ਜਿਵੇਂ ਪਿਛਲੇ ਸਾਲ ਆ ਮੈਨੂੰ ਨੀ ਮਾੜਾ ਪਸ਼ੂ ਬੰਨਤਾ ਸੀ ਆ ਵੱਡੇ ਵਪਾਰੀ ਨੇ, ਆ ਹੁਣ ਕਿਸੇ ਹੋਰ ਦੀਆਂ ਬੇੜੀਆਂ ਚ ਵੱਟੇ ਪਾਇਆ ਆ ਯਾਰ। ਅਗਲਿਆਂ ਨੇ ਲਾ ਕੇ ਫੋਨ ਤੇ ਚੰਗੀ ਗਾਲ ਵਰਾਈ ਆ ਹੁਣ।
0: ਓਏ ਨਾ ਗਾਲਾਂ ਕਿੱਥੋਂ ਸੁਣ ਲਈਆਂ ਓਏ ਤੂੰ, ਐਵੇਂ ਮਰੀ ਜਾਂਦਾ ਭਕਾਈ। ਉਹ ਤਾਂ ਯਾਰ ਭਤੀਜ ਫੋਨ ਆਇਆ ਸੀ, ਆਖੇ ਪਸ਼ੂ ਘੱਟ ਖਾਣਾ ਖਾਂਦਾ, ਆ ਦੁੱਧ ਘੱਟ ਗਿਆ, ਆ ਫਲਾਂ ਫਲਾਂ ਫਲਾਂ, ਪਤਾ ਨੀ ਕੀ ਕੁਛ ਬੋਲੀ ਜਾਂਦੇ ਸੀ ਯਾਰ।
1: ਆਹੋ ਆ ਫਲਾਂ ਫਲਾਂ ਫਲਾਂ ਚ ਅਗਲਿਆਂ ਨੇ ਗਾਲਾਂ ਹੀ ਕੱਢੀਆਂ ਹੋਣੀਆਂ, ਤਾਂ ਹੀ ਤਾਂ ਦੱਸਦਾ ਨੀ ਬੋਲ ਕੇ, ਆਖੇ ਫਲਾਂ ਫਲਾਂ ਫਲਾਂ ਫਲਾਂ।
2: ਯਾਰ ਤਾਇਆ ਖਾਲੀ ਥਾਂ ਭਰਨ ਲੱਗਿਆ, ਤੂੰ ਵੀ ਮਿੰਟ ਹੀ ਮਾਰਦਾ।
0: ਓ ਯਾਰ ਭਤੀਜ ਮੈਂ ਤਾਂ ਤੰਗ ਆਇਆ ਪਿਆ ਯਾਰ, ਉਹ ਮੇਰੀ ਹਮਾਇਤ ਨਾ ਇਹਨੇ ਅੱਜ ਤੱਕ ਨਹੀਂ ਕੀਤੀ ਕਦੇ।
2: ਪਰ ਤਾਇਆ ਇਹਦੇ 'ਚ ਤੇਰਾ ਕੋਈ ਕਸੂਰ ਨਹੀਂ।
1: ਲੈ ਹੋਰ ਕਿਹਦਾ ਕਸੂਰ ਆ ਭਤੀਜ, ਓਏ ਵਪਾਰੀ ਤਾਂ ਸਨ 'ਚ ਇਹੀ ਹੈ ਹੈਂ।
2: ਉਹ ਨਹੀਂ ਤਾਇਆ ਯਾਰ, ਕਸੂਰ ਭੂਰੇ ਤਾਏ ਦਾ ਨਹੀਂ, ਸਗੋਂ ਕਸੂਰ ਤਾਂ ਅੰਨੇ ਵਾਹ ਪੈਂਦੀ ਗਰਮੀ ਦਾ।
0: ਤੇ ਹੋਰ ਯਾਰ ਉਹ ਗਰਮੀ 'ਚ ਤਾਂ ਬੰਦਿਆਂ ਦਾ ਖਾਣ ਪੀਣ ਨੂੰ ਜੀ ਨਹੀਂ ਕਰਦਾ, ਤੇ ਪਸ਼ੂ ਕਿੱਥੋਂ ਖਾ ਲੈਣਗੇ ਯਾਰ?
1: ਲੈ ਓਏ ਸਾਰੀ ਗੱਲ ਗਰਮੀ 'ਤੇ ਸਿੱਟ ਕੇ ਨਾ ਮੈਨੂੰ ਗਰਮੀ ਨਾ ਚੜਾ, ਮੈਂ ਤੈਨੂੰ ਦੱਸਾਂ ਖਾ ਕੇ ਦਲਾਲੀ, ਹੁਣ ਤੂੰ ਗੱਲ ਨਹੀਂ ਸੁਣਦਾ ਲੋਕਾਂ ਦੀ, ਮਾਰਦਾ ਭਕਾਈ।
2: ਯਾਰ ਤਾਇਆ ਮੈਨੂੰ ਲੱਗਦਾ ਤੈਨੂੰ ਸਾਰੀ ਗੱਲ ਫਿਰ ਤੋਂ ਸਮਝਾਉਣੀ ਪਊ।
0: ਓਏ ਸਮਝਾ ਲਾ ਭਤੀਜ ਸਮਝਾ ਲਾ, ਭੋਰਾ ਜੇ ਸਮਝਦਾ ਤਾਂ, ਉਹ ਤਾਂ ਨਹੀਂ ਫਿਰ ਮੈਨੂੰ ਦੂਜੇ ਤਰੀਕੇ ਨਾਲ ਸਮਝਾਉਣੀ ਪਊ, ਉਹ ਮੈਨੂੰ ਤਾਂ ਉਹੀ ਮਿਹਣੇ ਮਾਰਦਾ ਰਹਿੰਦਾ।
2: ਗੱਲ ਇਹ ਆ ਤਾਇਆ ਕਿ ਗਰਮੀਆਂ 'ਚ ਪਸ਼ੂ ਗਰਮੀ ਕਰਕੇ ਅਕਸਰ ਹੀ ਘੱਟ ਖਾਂਦੇ ਆ ਤੇ ਦੁੱਧ ਵੀ ਘੱਟ ਹੀ ਦਿੰਦੇ ਆ, ਤੇ ਇਹਦਾ ਹੱਲ ਇਹ ਹੈ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਪਸ਼ੂਆਂ ਦੀ ਗਰਮੀ ਘਟਾਉਣ ਦਾ ਹੀਲਾ ਕਰਨਾ ਪਊ, ਤੇ ਫਿਰ ਪੌਸ਼ਟਿਕ ਖੁਰਾਕ ਵੱਲ ਧਿਆਨ ਦੇਣਾ ਪਊ।
1: ਓਏ ਗਰਮੀ ਘੱਟ ਕਿਵੇਂ ਹੋ ਜੂ ਯਾਰ, ਤੁਸੀਂ ਤਾਂ ਕਮਲੀਆਂ ਗੱਲਾਂ ਕਰਦੇ ਹੋ। ਓਏ ਹੁਣ ਗਰਮੀ ਹੈ ਤਾਂ ਗਰਮੀ ਪੈ ਕੇ ਹੀ ਰਹਿਣੀ ਹੈ ਯਾਰ ਹੈਂ, ਅਖੇ ਗਰਮੀ ਘੱਟ ਕਰ ਦੋ ਪਸ਼ੂਆਂ ਦੀ।
0: ਓਏ ਕਿਉਂ ਨਹੀਂ ਘੱਟ ਹੋ ਸਕਦੀ ਯਾਰ, ਆਪ ਤਾਂ

0: ਕੂਲਰ ਅੱਗੇ ਲੱਤਾਂ ਨਸਾਰ ਕੇ ਪੈ ਜਾਂਦਾ ਹੈ ਅਤੇ ਪਸ਼ੂਆਂ ਵਾਲੇ ਜਿਹੜੇ ਪੱਖੇ ਆ ਨਾ ਉਹ ਤੁਹਾਡੇ ਵੀ ਪੁੱਛ ਪੁੱਛ ਕੇ ਚੱਲਦੇ ਆ ਵੀ ਗੇੜਾ ਦੇਈਏ ਕਿ ਨਾ।
1: ਤਾਇਆ ਖੁਰਾਕ ਤੋਂ ਪਹਿਲਾਂ ਫਿਰ ਪਸ਼ੂਆਂ ਦੀ ਗਰਮੀ ਤੋਂ ਸੁਰੱਖਿਆ ਵੀ ਜ਼ਰੂਰੀ ਹੈ।
2: ਓਏ ਹੁਣ ਤੂੰ ਫੇਰ ਆਖੇਂਗਾ ਵੀ ਆਹ 80 ਨਹੀਂ ਆ ਮੇਰਾ ਮਤਲਬ ਏਸੀ ਹੁੰਦਾ ਹੈ ਆ ਉਹ ਲਵਾਓ। ਯਾਰ ਤੁਸੀਂ ਤਾਂ ਨਾ ਭਤੀਜ ਓਏ ਵੱਡੇ ਖਰਚਿਆਂ ਨੂੰ ਹੱਥ ਪਾਉਣੇ ਆ ਯਾਰ ਹੈ ਓਏ ਮਾੜਾ ਮੋਟਾ ਵੇਖਣਾ ਵੀ ਪੈਂਦਾ ਯਾਰ।
0: ਓ ਚੱਲ ਏਸੀ ਨਹੀਂ ਲਵਾ ਸਕਦਾ ਤਾਂ ਹੋਰ ਬਥੇਰੇ ਹੱਲ ਹੁੰਦੇ ਆ।
2: ਦੱਸ ਫਿਰ ਹੈ
0: ਓ ਲੈ ਯਾਰ ਇਹ ਤਾਂ ਹੁਣ ਭਤੀਜ ਹੀ ਦੱਸੂ।
2: ਲੈ ਤੇ ਤੂੰ ਐਵੇਂ ਪ੍ਰਧਾਨ ਬਣ ਜਾਂਦਾ ਹੁੰਦਾ ਵੱਡਾ ਵਪਾਰੀ ਅਖੇ ਦੱਸੂ ਭਤੀਜ।
1: ਓ ਚੱਲ ਕੋਈ ਨੀ ਤਾਇਆ ਤੂੰ ਗੱਲ ਸੁਣ, ਗਰਮੀ ਘੱਟ ਕਰਨ ਵਾਸਤੇ ਪਹਿਲੀ ਗੱਲ ਤਾਂ ਸਾਨੂੰ ਪਸ਼ੂਆਂ ਕੋਲੇ 24 ਘੰਟੇ ਪਾਣੀ ਦਾ ਇੰਤਜ਼ਾਮ ਰੱਖਣਾ ਚਾਹੀਦਾ ਤਾਂ ਕਿ ਉਹਨਾਂ ਅੰਦਰ ਪਾਣੀ ਦੀ ਕਮੀ ਨਾ ਆਵੇ। ਇਹਦੇ ਲਈ ਪਸ਼ੂ ਨੂੰ ਆਪਾਂ ਵੈਟਰਨਰੀ ਇਲੈਕਟ੍ਰੋਲਾਈਟ ਤੇ ਜਾਂ ਫਿਰ ਸ਼ੱਕਰ ਦਾ ਸ਼ਰਬਤ ਵੀ ਲੋੜੀਂਦੀ ਮਾਤਰਾ 'ਚ ਦੇ ਸਕਦੇ ਹਾਂ ਤੇ ਇਹ ਤੋਂ ਇਲਾਵਾ ਪੱਖਿਆਂ ਕੂਲਰਾਂ ਦੇ ਪ੍ਰਬੰਧ ਦੇ ਨਾਲ ਨਾਲ ਅਸੀਂ ਫੁਹਾਰਿਆਂ ਦੀ ਵਰਤੋਂ ਵੀ ਕਰ ਸਕਦੇ ਹਾਂ ਤੇ ਪੱਖੇ ਕੂਲਰਾਂ ਤੋਂ ਵੀ ਜ਼ਰੂਰੀ ਹੈ ਵੀ ਸਾਡੇ ਪਸ਼ੂ ਢਾਰਿਆਂ ਦੇ ਵਿੱਚ ਬਾਹਰਲੀ ਹਵਾ ਦਾ ਭਾਵ ਕੇ ਕੁਦਰਤੀ ਹਵਾ ਦਾ ਆਦਾਨ ਪ੍ਰਦਾਨ ਵੀ ਬਹੁਤ ਜ਼ਰੂਰੀ ਹੈ।
0: ਬਿਲਕੁਲ ਸਹੀ ਕਿਹਾ ਭਤੀਜ ਨੇ, ਓਏ ਪਿਛਲੇ ਹਫ਼ਤੇ ਹੀ ਮੈਂ ਫੁਹਾਰੇ ਲਵਾ ਕੇ ਹਟਿਆ ਪਸ਼ੂ ਵਾਸਤੇ, ਉਹ ਪਹਿਲਾਂ ਨਾਲੋਂ ਸੌਖੇ ਆ ਯਾਰ ਪਸ਼ੂ ਹੁਣ।
2: ਆਹੋ ਪਸ਼ੂ ਸੌਖੇ ਹੋ ਗਏ ਤੇ ਨਾਲ ਤੂੰ ਵੀ ਸੌਖਾ ਹੋ ਗਿਆ ਹੋਏਗਾ ਹੈਂ, ਪਸ਼ੂਆਂ ਵਾਲੇ ਚ ਮੰਜਾ ਡਾ ਕੇ ਓਏ ਘਰੋਂ ਤਾਂ ਕੱਢਿਆ ਵੱਢਿਆ ਹੀ ਆ ਤੂੰ ਭੂਰਿਆ।
0: ਕਿਉਂ ਮੈਂ ਕਿਉਂ ਕੱਢਿਆ ਵੱਢਿਆ, ਉਹ ਮੈਨੂੰ ਕੀ ਘੋੜ ਚੱਲਿਆ।
1: ਯਾਰ ਤਾਇਆ ਹੁਣ ਫੇਰ ਤੁਸੀਂ ਆਪਦਾ ਘੋੜਾ ਦਵਾ ਲੜਿਆ, ਅਖੇ ਕੋਟ ਚੱਲ ਗਿਆ ਨਾਲੇ ਹੋਰ ਹੋ ਗਿਆ। ਉਹ ਤੁਹਾਡੀਆਂ ਇਹਨਾਂ ਗੱਲਾਂ ਕਰਕੇ ਮੈਨੂੰ ਵੀ ਘਰੋਂ ਗਾਲਾਂ ਮਿਲਣ ਲੱਗ ਗਈਆਂ ਵੀ ਇੰਨਾ ਇੰਨਾ ਟਾਈਮ ਖੁੰਡ ਤੇ ਬੈਠਾ ਰਹਿਣਾ, ਉਹ ਵੇਲੇ ਸਿਰ ਲਾ ਲੈਣ ਦਿਆ ਕਰੋ ਕੋਈ ਗੱਲ ਸਿਰੇ ਤੇ ਮੈਂ ਟਾਈਮ ਨਾਲ ਘਰੇ ਜਾਇਆ ਕਰਾਂ।
2: ਓਏ ਲਾ ਸਿਰੇ ਯਾਰ ਭਤੀਜ, ਓਏ ਮੈਂ ਤਾਂ ਤੈਨੂੰ ਪਤਾ ਹੀ ਹੈ ਵੀ ਜਵਾਂ ਨਹੀਂ ਬੋਲਦਾ, ਆ ਜਦੋਂ ਛਿੰਝ ਛੇੜਦਾ ਨਾ ਆ ਪੂਰਾ ਹੀ ਛੇੜਦਾ ਯਾਰ, ਇਹਨੂੰ ਸਮਝਾ।
0: ਓਏ ਠੀਕ ਹੈ ਨਹੀਂ ਬੋਲਦਾ ਭਤੀਜ, ਤੂੰ ਅੱਗੇ ਗੱਲ ਤੋਰ ਯਾਰ।
1: ਦੂਜੀ ਗੱਲ ਇਹ ਪੱਲੇ ਬੰਨ ਲਓ ਕਿ ਤਾਇਆ ਗਰਮੀ 'ਚ ਪਸ਼ੂਆਂ ਨੂੰ ਚਿੱਚੜਾਂ ਤੋਂ ਤੇ ਮੱਛਰ ਮੱਖੀਆਂ ਤੋਂ ਤੇ ਹੋਰ ਪਰਜੀਵੀਆਂ ਤੋਂ ਬਚਾਉਣ ਲਈ ਸਮੇਂ ਸਿਰ ਟੀਕਾਕਰਨ ਜ਼ਰੂਰ ਕਰਾਉਣਾ ਤੇ ਜਾਂ ਫਿਰ ਇਹਨਾਂ ਤੋਂ ਬਚਾਓ ਲਈ ਬਾਜ਼ਾਰ 'ਚ ਜੋ ਦਵਾਈਆਂ ਮਿਲਦੀਆਂ ਨੇ ਉਹਨਾਂ ਦਾ ਛਿੜਕਾਅ ਆਪਾਂ ਜ਼ਰੂਰ ਕਰਨਾ।
2: ਓਏ ਮੈਂ ਤਾਂ ਆਹ ਜਿਹੜੀ ਤੂੰ ਦਵਾਈ ਆਣਾ ਹੈ ਉਹ ਯਾਰ ਉਹੀ ਛਿੜਕਤੀ ਸੀ ਭਤੀਜ ਹੈਂ।
0: ਓਏ ਉਹ ਤਾਂ ਠੀਕ ਹੈ, ਹੁਣ ਭਤੀਜ ਤੂੰ ਖੁਰਾਕ ਦਾ ਦੱਸ ਵੀ ਖੁਰਾਕ ਦਾ ਕੀ ਕਰਨਾ।
2: ਹਾਂ ਆ ਜਿਹਦੇ ਪਿੱਛੇ ਭੂਰੇ ਦੀ ਲਾਹ ਪਾ ਹੋਈ ਹੈ ਉਹ ਦੱਸ। ਬਸ ਪਸ਼ੂ ਦਾ ਦੁੱਧ ਨਹੀਂ ਘਟਣਾ ਚਾਹੀਦਾ। ਕਿਉਂ ਭੂਰਿਆ?
0: ਓ ਚੱਲ ਹੈ ਲਾਲਾ ਯਾਰ ਤੂੰ, ਤੂੰ ਕਿਹੜਾ ਹਟਣਾ ਯਾਰ।
1: ਤਾਇਆ ਗਰਮੀ 'ਚ ਪਸ਼ੂ ਘੱਟ ਖਾਂਦੇ ਆ, ਇਸ ਕਰਕੇ ਅਸੀਂ ਖਾਸ ਤੌਰ ਤੇ ਇਹ ਧਿਆਨ ਰੱਖਣਾ ਕਿ ਖੁਰਾਕ ਇਹੋ ਜਿਹੀ ਹੋਵੇ ਜਿਹਦੀ ਮਾਤਰਾ ਭਾਵੇਂ ਘੱਟ ਹੋਵੇ ਪਰ ਖੁਰਾਕ ਦੇ ਵਿੱਚ ਪੌਸ਼ਟਿਕ ਤੱਤ ਪੂਰੇ ਹੋਣ ਤਾਂ ਜੋ ਘੱਟ ਖਾ ਕੇ ਵੀ ਪਸ਼ੂ ਦੀਆਂ ਸਾਰੀਆਂ ਸਰੀਰਕ ਲੋੜਾਂ ਪੂਰੀਆਂ ਹੋ ਜਾਣ।
2: ਓਏ ਉਹ ਕਿਵੇਂ ਕਰ ਸਕਦੇ ਆ ਯਾਰ ਭਤੀਜ ਹੈਂ, ਪੂਰੀ ਗੱਲ ਸਿਰੇ ਲਾ ਭਤੀਜ, ਐ ਥੋੜੀ ਗੱਲ ਬਣੂ।
1: ਤਾਇਆ ਜੇ ਆਪਾਂ ਅੱਜ ਕੱਲ ਦੀ ਗੱਲ ਹੀ ਕਰੀਏ ਤਾਂ ਪਸ਼ੂਆਂ ਨੂੰ ਜੇ ਆਪਾਂ ਸਾਈਲੇਜ ਮੇਰਾ ਮਤਲਬ ਅਚਾਰ ਦੇ ਰਹੇ ਆ ਤਾਂ ਉਹਨਾਂ 'ਚ ਡਰਾਈ ਮੈਟਰ ਪੂਰਾ ਹੋਣਾ ਚਾਹੀਦਾ।
0: ਡਰਾਈ ਮੈਟਰ? ਓਏ ਇਹ ਕੀ ਹੁੰਦਾ ਯਾਰ?
2: ਓਏ ਕੋਈ ਮਹਿੰਗਾ ਸੌਦਾ ਹੀ ਹੋਣਾ ਭੂਰਿਆ, ਇਹ ਸਸਤੇ 'ਚ ਕਿੱਥੇ ਸਾਰਦਾ ਗੱਲਾਂ।
1: ਉਹ ਕੋਈ ਮਹਿੰਗੀ ਚੀਜ਼ ਨਹੀਂ ਤਾਇਆ, ਆ ਬਸ ਸ਼ਬਦ ਹੀ ਅੰਗਰੇਜ਼ੀ ਦਾ ਹੈ ਤਾਂ ਕਰਕੇ ਤੁਹਾਨੂੰ ਲੱਗਦਾ ਵੀ ਪਤਾ ਨਹੀਂ ਕਿੱਡੀ ਕੁ ਚੀਜ਼ ਹੈ। ਡਰਾਈ ਮੈਟਰ ਦਾ ਮਤਲਬ ਹੁੰਦਾ ਜਦੋਂ ਆਪਾਂ ਕਿਸੇ ਵੀ ਖੁਰਾਕ ਦੇ ਵਿੱਚੋਂ ਪਾਣੀ ਕੱਢ ਦਈਏ ਤੇ ਉਹਦੇ ਵਿੱਚ ਬਚੇ ਪ੍ਰੋਟੀਨ, ਫਾਈਬਰ, ਖਣਿਜ ਤੇ ਵਿਟਾਮਿਨ, ਇਹ ਸਾਰੀਆਂ ਚੀਜ਼ਾਂ ਨੂੰ ਡਰਾਈ ਮੈਟਰ ਕਹਿ ਦਿੰਦੇ ਆ। ਤੇ ਹਾਂ ਜਿਵੇਂ ਆਪਾਂ ਸਾਈਲੇਜ ਦੀ ਗੱਲ ਕਰ ਰਹੇ ਸੀ ਤਾਂ ਸਾਈਲੇਜ ਦੇ ਵਿੱਚ ਡਰਾਈ ਮੈਟਰ ਘੱਟੋ ਘੱਟ 30-35% ਹੋਣਾ ਚਾਹੀਦਾ। ਤੇ ਸਾਈਲੇਜ ਤੋਂ ਇਲਾਵਾ ਆਪਾਂ ਤਾਇਆ ਗਰਮੀਆਂ ਦੇ ਵਿੱਚ ਪਸ਼ੂਆਂ ਨੂੰ ਸਰੋਂ ਦੀ ਖਲ ਦੇ ਸਕਦੇ ਹਾਂ ਜਿਹੜੀ ਕਿ ਪ੍ਰੋਟੀਨ ਦਾ ਵਧੀਆ ਸਰੋਤ ਹੈ। ਬਸ ਇਹ ਖਿਆਲ ਰੱਖਣਾ ਵੀ ਸਰੋਂ ਦੀ ਖਲ ਸੰਤੁਲਿਤ ਮਾਤਰਾ 'ਚ ਹੀ ਦੇਣੀ ਚਾਹੀਦੀ ਆ, ਆ ਦਾਣੇ ਤੇ ਜਾਂ ਫਿਰ ਕਿਸੇ ਹੋਰ ਖੁਰਾਕ ਨਾਲ ਮਿਲਾ ਕੇ।
2: ਤੇ ਫਿਰ ਹੋਰ ਕੀ ਸ਼ਾਇਦ ਦੇ ਸਕਦੇ ਹਾਂ ਯਾਰ ਭਤੀਜ? ਆ ਖਲ ਖੁਲ ਤਾਂ ਖੈਰ ਯਾਰ ਦੇ ਦਿੰਦੇ ਹੁੰਦੇ ਆਪਾਂ।
1: ਹੋਰ ਤਾਇਆ ਫਿਰ ਆਪਾਂ ਪਸ਼ੂ ਨੂੰ ਬਫਰ ਦੇ ਸਕਦੇ ਹਾਂ ਗਰਮੀਆਂ 'ਚ। ਤੇ ਹਾਂ ਗਰਮੀਆਂ 'ਚ ਬਫਰ ਦੀ ਮਾਤਰਾ 100 ਗ੍ਰਾਮ ਪ੍ਰਤੀ ਪਸ਼ੂ ਤੋਂ ਵਧਾ ਕੇ 150 ਗ੍ਰਾਮ ਪ੍ਰਤੀ ਪਸ਼ੂ ਕਰ ਦੇਣੀ ਚਾਹੀਦੀ ਹੈ।
0: ਹਾਂ ਭਤੀਜ ਗਰਮੀ ਤਾਂ ਫਿਰ ਬਰਫ਼ ਨਾਲ ਹੀ ਦੂਰ ਹੋਊ, ਊਂ ਭਤੀਜ 150 ਗ੍ਰਾਮ ਬਰਫ਼ ਘੱਟ ਨਹੀਂ ਰਹੂਗੀ।
2: ਲੈ ਓਏ ਜਿਹੜੇ ਹਿਸਾਬ ਨਾਲ ਤੈਨੂੰ ਲੋਕਾਂ ਤੋਂ ਗਾਲਾਂ ਮਿਲਦੀਆਂ ਹੈਂ,

0: ਤੈਨੂੰ ਤਾਂ ਪੂਰਾ ਬਲਾਕ ਹੀ ਚਾਹੀਦਾ ਬਰਫ ਦਾ।
1: ਉਹ ਯਾਰ ਤਾਇਆ, ਉਹ ਤੁਸੀਂ ਸੁਣ ਤਾਂ ਚੱਜ ਨਾਲ ਲਿਆ ਕਰੋ। ਉਹ ਚੱਲ ਫੀਲੇ ਤਾਏ ਨੂੰ ਤਾਂ ਘੱਟ ਸੁਣਦਾ ਯਾਰ ਤਾਇਆ। ਉਹ ਭੂਰੇ ਤਾਏ ਤੂੰ ਵੀ ਆਪਦੇ ਕੰਨ ਚੈੱਕ ਕਰਾ। ਉਹ ਮੈਂ ਬਫਰ ਕਿਹਾ ਸੀ, ਬਰਫ ਨਹੀਂ, ਬਫਰ ਪਸ਼ੂ ਦੀ ਪਾਚਨ ਸ਼ਕਤੀ ਨੂੰ ਸਹੀ ਰੱਖਦਾ ਤੇ ਗਰਮੀ ਚ ਖਾਧਾ ਪੀਤਾ ਛੇਤੀ ਪਚ ਜਾਂਦਾ। ਅਖੇ ਬਰਫ ਚਾਹੀਦੀ ਹੈ। ਉਹ ਜਾ ਯਾਰ ਤਾਇਆ।
2: ਉਹ ਯਾਰ ਭਤੀਜ, ਉਹ ਯਾਰ ਤੂੰ ਫੀਡ ਦੀ ਤਾਂ ਗੱਲ ਹੀ ਨੀ ਕੀਤੀ ਯਾਰ।
0: ਓਏ ਫੀਡ ਦੀ ਵੀ ਕਰ ਲੂਗਾ, ਓਏ ਇਹਦਾ ਕਿਹੜਾ ਬਿੱਲ ਆਉਂਦਾ?
1: ਉਹ ਬਿੱਲ ਆਉਂਦਾ ਹੁੰਦਾ ਫੇਰ ਤਾਂ ਤਾਇਆ ਤੁਸੀਂ ਭਰੀ ਖੜੇ ਸੀ। ਖੈਰ ਫੀਡ ਤਾਇਆ ਕੋਈ ਵੀ ਹੋਵੇ, ਭਾਵੇਂ ਆਪ ਤਿਆਰ ਕਰਾਈ ਹੋਵੇ, ਫੀਡ ਸੰਤੁਲਿਤ ਹੋਣੀ ਚਾਹੀਦੀ ਹੈ। ਸੰਤੁਲਿਤ ਖੁਰਾਕ ਤੋਂ ਮੇਰਾ ਭਾਵ ਹੈ ਕਿ ਖੁਰਾਕ ਦੇ ਵਿੱਚ ਪ੍ਰਤੀ ਪਸ਼ੂ 150 ਗ੍ਰਾਮ ਮਿਨਰਲ ਮਿਕਸਚਰ, 150 ਗ੍ਰਾਮ ਬਫਰ, 10 ਗ੍ਰਾਮ ਲਾਈਵ ਜੀਸਟ ਤੇ ਕੈਲਸ਼ੀਅਮ ਫਾਸਫੇਟ ਦੀ 100 ਗ੍ਰਾਮ ਮਾਤਰਾ ਰੋਜ਼ਾਨਾ ਜ਼ਰੂਰੀ ਹੈ ਫੀਡ 'ਚ। ਬਾਕੀ ਸੁੱਕਾ ਗਿੱਲਾ ਚਾਰਾ ਤਾਂ ਆਪਾਂ ਪਾ ਹੀ ਸਕਦੇ ਹਾਂ। ਅਤੇ ਹਾਂ, ਇੱਕ ਗੱਲ ਹੋਰ ਜ਼ਰੂਰ ਯਾਦ ਰੱਖਿਓ, ਆ ਗਰਮੀ ਦੇ ਵਿੱਚ ਨਾ ਅਕਸਰੀ ਪਸ਼ੂਆਂ ਦੇ ਵਿੱਚ ਫਾਸਫੋਰਸ ਦੀ ਘਾਟ ਹੋ ਜਾਂਦੀ ਹੈ ਅਤੇ ਇਹ ਘਾਟ ਪੂਰੀ ਕਰਨ ਲਈ ਸਾਨੂੰ ਲਗਾਤਾਰ ਚੋਕਰ ਦੇਣਾ ਚਾਹੀਦਾ। ਪਰ ਜੇਕਰ ਪਸ਼ੂਆਂ ਨੂੰ ਜਿੰਕ ਅਤੇ ਜਾਂ ਕੋਪਰ ਦੀ ਘਾਟ ਆ ਜਾਵੇ ਤਾਂ ਲੋੜ ਪੈਣ 'ਤੇ ਇਹਨਾਂ ਦਾ ਟੀਕਾਕਰਨ ਵੀ ਕਰਾ ਦੇਣਾ ਚਾਹੀਦਾ ਤਾਂ ਜੋ ਪਸ਼ੂ ਨੂੰ ਪ੍ਰਜਨਨ ਤੇ ਜਾਂ ਹੋਰ ਰੋਗਾਂ ਵੇਲੇ ਪਸ਼ੂ ਦੀ ਹਾਲਤ ਠੀਕ ਰਹੇ।
2: ਓ ਯਾਰ ਸੂਣ ਵਾਲੇ ਪਸ਼ੂ ਬਾਰੇ ਦੱਸ ਯਾਰ ਭਤੀਜ ਕੁਛ। ਪਰਸੋਂ ਮੈਂ ਸੂਣ ਵਾਲੇ ਪਸ਼ੂ ਦਾ ਵੀ ਸੌਦਾ ਕਰਾਇਆ ਯਾਰ ਇੱਕ ਦਾ।
0: ਓ ਹਾਂ ਹਾਂ, ਪੁੱਛ ਲਾ ਹੁਣ ਤਾਂ ਕਿਤੇ ਉਹਨਾਂ ਦਾ ਵੀ ਨਾ ਫੋਨ ਆ ਜੇ ਤੈਨੂੰ ਮਾਣ ਤਾਣ ਕਰਨ ਲਈ।
1: ਸੂਣ ਵਾਲੇ ਪਸ਼ੂ ਨੂੰ ਤਾਂ ਯਾਰ ਗਰਮੀ ਦੇ ਵਿੱਚ ਚਿਕਨਾਈ ਵਾਲੀਆਂ ਚੀਜ਼ਾਂ ਘੱਟ ਦੇਣੀਆਂ ਚਾਹੀਦੀਆਂ। ਆ ਜਿਵੇਂ ਕਿ ਕਈ ਲੋਕ ਹੁੰਦੇ ਆ ਵੀ ਘਿਓ ਜਾਂ ਸਰੋਂ ਦਾ ਤੇਲ ਦੇਣ ਲੱਗ ਜਾਂਦੇ ਆ। ਤੇ ਹਾਂ, ਸੂਣ ਵਾਲੇ ਪਸ਼ੂ ਨੂੰ ਬਾਕੀ ਪਸ਼ੂਆਂ ਤੋਂ ਵੱਖ ਵੀ ਰੱਖਣਾ ਚਾਹੀਦਾ। ਤੇ ਜੇ ਆਪਾਂ ਖੁਰਾਕ ਦੀ ਗੱਲ ਕਰੀਏ ਤਾਂ ਖੁਰਾਕ ਇੱਕਦਮ ਨਾ ਤਾਂ ਵਧਾਉਣੀ ਘਟਾਉਣੀ ਚਾਹੀਦੀ ਹੈ ਤੇ ਨਾ ਹੀ ਇੱਕਦਮ ਬਦਲਣੀ ਚਾਹੀਦੀ ਹੈ। ਤੇ ਬਸ ਸੂਣ ਵਾਲੇ ਪਸ਼ੂ ਲਈ ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਉਹਨੂੰ ਸੰਤੁਲਿਤ ਖੁਰਾਕ ਦਿਓ ਤਾਂ ਜੋ ਗਰਭ 'ਚ ਪਲ ਰਹੇ ਬੱਚੇ ਦਾ ਵਿਕਾਸ ਸਹੀ ਹੋਵੇ।
0: ਲੈ ਵੀ ਵਪਾਰੀ ਆ, ਹੁਣ ਤਾਂ ਅੱਧਾ ਡਾਕਟਰ ਬਣਾ ਤਾ ਭਤੀਜ ਨੇ ਤੈਨੂੰ, ਉਹ ਨਾ ਡਾਹ ਦਈ ਗਾਲਾਂ ਕੱਢਣ ਵਾਲਿਆਂ ਨੂੰ ਕਿ ਨਹੀਂ ਭਤੀਜ?
1: ਉਹ ਡਾਹ ਤਾਂ ਯਾਰ ਤਾਇਆ ਤੂੰ ਵੀ ਨੀ ਦਿੰਦਾ, ਉਹ ਮਜਾਲ ਆ ਤੂੰ ਕਿਸੇ ਗੱਲ ਦੇ ਹੇਠਾਂ ਜੇ।
2: ਤੇ ਹੋਰ ਯਾਰ ਭਤੀਜ, ਉਹ ਮੈਂ ਕਹਿੰਦਾ ਕੀ ਲੈਣਾ ਕੀ ਲੈਣਾ, ਕਿਉਂ ਰੌਲਾ ਪਾਉਣਾ, ਚੁੱਪੀ ਭਲੀ ਆ।
0: ਲੈ ਨਾ, ਜਦੋਂ ਲੋਕਾਂ ਨਾਲ ਠੱਗੀਆਂ ਮਾਰੀਆਂ ਹੋਣ ਤਾਂ ਫਿਰ ਬੋਲਿਆ ਵੀ ਕੀ ਜਾ ਸਕਦਾ, ਫਿਰ ਆਪੇ ਚੁੱਪ ਭਲੀ ਆ ਵਪਾਰੀਆ।
1: ਉਹ ਚੱਲ ਕੋਈ ਨੀ ਯਾਰ ਤਾਇਆ, ਉਹ ਵਾਧੇ ਘਾਟੇ ਤਾਂ ਚੱਲਦੇ ਹੀ ਰਹਿੰਦੇ ਆ।
2: ਓਏ ਹੋਰ ਯਾਰ ਭਤੀਜ, ਪਰ ਤੂੰ ਵੀ ਨਾ ਵਾਹ ਵਾਹ ਗੱਲਾਂ ਜੀਆਂ ਦੱਸਦੀਆਂ, ਉਹ ਕਿੱਧਰ ਆ ਬਫਰ, ਉਹ ਕਿੱਧਰ ਫੀਡ, ਉਹ ਕਿੱਧਰ ਆ ਚੌਕਰ, ਤੇ ਕਿੱਧਰ ਆ ਫਲਾਂ ਫਲਾਂ ਫਲਾਂ।
0: ਉਹ ਫਲਾਂ ਫਲਾਂ ਫਲਾਂ ਵਾਲੀ ਗੱਲ ਫੇਰ ਕਰ ਗਿਆ ਯਾਰ ਭੂਰਿਆ ਤੂੰ।
1: ਉਹ ਬਸ ਬਸ ਤਾਇਆ, ਦੇਖੀ ਦੇਖੀ ਕਿਤੇ ਤੂੰ ਫੇਰ ਖਾਲੀ ਥਾਂ ਭਰਨ ਲੱਗ ਜੇ।

ਸਰੋਤੇ ਹੁਣ ਤੁਸੀਂ ਸੁਣ ਰਹੇ ਸੀ ਸਿਲਸਿਲਾ ਖੁੰਡ ਚਰਚਾ ਅਤੇ ਭਾਗ ਸੀ 388ਵਾਂ। ਅੱਜ ਦਾ ਖੁੰਡ ਚਰਚਾ ਦਾ ਵਿਸ਼ਾ ਸੀਗਾ ਜੀ, ਗਰਮੀਆਂ 'ਚ ਪਸ਼ੂ ਖੁਰਾਕ ਪ੍ਰਬੰਧ ਕਿਵੇਂ ਕਰੀਏ। ਅੱਜ ਦੇ ਖੁੰਡ ਚਰਚਾ ਵਿੱਚ ਭਾਗ ਲੈਣ ਵਾਲੇ ਕਲਾਕਾਰ ਸਨ ਜੀ, ਅੰਗਦ ਦਾ ਕਿਰਦਾਰ ਕੀਤਾ ਕੁਲਵਿੰਦਰ ਸਿੰਘ ਚਾਨੀ ਨੇ, ਅਤੇ ਭੂਰੇ ਦੇ ਕਿਰਦਾਰ ਦੇ ਵਿੱਚ ਮੈਂ ਯਾਨੀ ਕਿ ਸਤਪਾਲ ਬਰਾੜ, ਅਤੇ ਫੀਲੇ ਦਾ ਕਿਰਦਾਰ ਕੀਤਾ ਜੀ ਕੁਲਵਿੰਦਰ ਸਿੰਘ ਔਲਖ ਨੇ। ਆਲੇਖ ਕੁਲਵਿੰਦਰ ਸਿੰਘ ਔਲਖ, ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ।

ਵੀਰੋ, ਜਿਵੇਂ ਆਪਾਂ ਹੁਣੇ ਗੱਲ ਕੀਤੀ ਹੈ ਕਿ ਪਸ਼ੂਆਂ ਦੇ ਖੁਰਾਕ ਪ੍ਰਬੰਧ ਦੀ, ਅਤੇ ਇਸੇ ਨਾਲ ਹੀ ਮਿਲਦਾ ਜੁਲਦਾ ਜਿਹੜਾ ਅੱਜ ਦਾ ਸਾਡਾ ਵਿਸ਼ਾ ਹੈ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਸਾਉਣ ਵਿੱਚ ਮਿਸ਼ਰਤ ਚਾਰਿਆਂ ਦੀ ਕਾਸ਼ਤ ਕਰਨ ਦਾ ਕੀ ਫਾਇਦਾ। ਜਿਵੇਂ ਆਪਾਂ ਦੇਖਦੇ ਹਾਂ ਕਿ ਦੁੱਧ ਉਤਪਾਦ ਵਿੱਚ ਹੀ ਜਿਹੜਾ ਬਹੁਤ ਹੀ ਵਧੀਆ ਅਤੇ ਮੁਨਾਫੇ ਵਾਲਾ ਜਿਹੜਾ ਇੱਕ ਸਹਾਇਕ ਧੰਦਾ ਮਿਸ਼ਰਤ ਚਾਰਾ। ਦੁੱਧ ਉਤਪਾਦ ਜਿਹੜਾ ਹੈ 70% ਜਿਹੜਾ ਖਰਚਾ ਉਹਦਾ ਪਸ਼ੂਆਂ 'ਤੇ ਆ ਜਾਂਦਾ। ਇਹ ਖਰਚਾ ਚੰਗੀ ਕਿਸਮ ਦੇ ਚਾਰੇ ਪਾਉਣ ਨਾਲ ਘਟਾਇਆ ਜਾ ਸਕਦਾ ਅਤੇ ਸੁਚੱਜੇ ਢੰਗ ਨਾਲ ਕਾਸ਼ਤ ਕਰਕੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਉਗਾ ਕੇ ਪੈਦਾਵਾਰ ਕੀਤੀ ਜਾ ਸਕਦੀ ਹੈ। ਜਿਵੇਂ ਆਪਾਂ ਸਾਉਣੀ ਦੇ ਮੁੱਖ ਗੈਰ ਫਲੀਦਾਰ ਜਿਵੇਂ ਕਿ ਚਰੀ, ਜਵਾਰ, ਮੱਕੀ ਅਤੇ ਬਾਜਰੇ ਨਾਲ ਜੇ ਫਲੀਦਾਰ ਚਾਰੇ ਜਿਵੇਂ ਰਵਾਂ ਅਤੇ ਗੁਆਰਾ ਰਲਾ ਕੇ ਬੀਜੇ ਤਾਂ ਚਾਰੇ 'ਤੇ ਜਿਹੜਾ ਝਾੜ ਹੈ ਪੌਸ਼ਟਿਕ ਤੱਤ ਵੀ ਪਸ਼ੂਆਂ ਨੂੰ ਘੱਟ ਖਰਚੇ ਵਿੱਚ ਵੱਧ ਤੋਂ ਵੱਧ ਮਿਲ ਸਕਦੇ ਆ। ਅਤੇ ਜੇ ਆਪਾਂ ਮਿਸ਼ਰਤ ਚਾਰੇ ਦੇ ਬੀਜਣ ਦੇ ਜਿਹੜੇ ਫਾਇਦੇ ਦੇਖੀਏ ਤਾਂ ਉਹ ਕਿਹੜੇ ਨੇ? ਸਭ ਤੋਂ ਪਹਿਲਾਂ ਜੀ ਵੱਧ ਝਾੜ। ਮਿਸ਼ਰਤ ਚਾਰੇ ਬੀਜਣ ਨਾਲ ਸਾਨੂੰ 20-30% ਵਧੇਰੇ ਝਾੜ ਮਿਲਦਾ ਹੈ। ਅਤੇ ਜਿਹੜੀ ਸੰਤੁਲਿਤ ਖੁਰਾਕ ਹੈ, ਜੇ ਉਹਦੀ ਗੱਲ ਕਰੀਏ ਤਾਂ ਮਿਸ਼ਰਤ ਚਾਰਿਆਂ ਤੋਂ ਪਸ਼ੂਆਂ ਨੂੰ ਖੁਰਾਕੀ ਤੱਤ ਸੰਤੁਲਿਤ ਮਾਤਰਾ 'ਚ ਮਿਲਦੇ ਨੇ, ਕਿਉਂਕਿ ਫਲੀਦਾਰ ਚਾਰਿਆਂ ਦੇ ਵਿੱਚ ਪ੍ਰੋਟੀਨ ਅਤੇ ਖਣਿਜ ਪਦਾਰਥ ਜ਼ਿਆਦਾ ਮਾਤਰਾ ਵਿੱਚ ਹੁੰਦੇ ਨੇ, ਅਤੇ ਗੈਰ ਫਲੀਦਾਰ ਚਾਰਿਆਂ ਵਿੱਚ ਨਿਸ਼ਾਸ਼ਾਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਾਨੂੰ ਇਹ ਜਿਹੜਾ 20-30% ਤੱਕ ਜਿਹੜਾ ਵਧੇਰੇ ਝਾੜ ਮਿਲ ਸਕਦਾ। ਇਹ ਜਾਣਕਾਰੀ ਆਪਾਂ ਸਰੋਤੋਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਅਤੇ ਨਾਲ ਨਾਲ ਸੁਣਦੇ ਹਾਂ ਇੱਕ ਗੀਤ।

ਸਰੋਤੋ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਮਿਸ਼ਰਤ ਚਾਰੇ ਦੀ, ਤਾਂ ਨਦੀਨਾਂ 'ਤੇ ਕਾਬੂ ਜਿਹੜਾ ਸੀ ਅਗਰ ਪਾਉਣਾ ਤਾਂ ਮਿਸ਼ਰਤ ਚਾਰੇ ਵਿੱਚ ਬੀਜਣ ਨਾਲ ਨਦੀਨ ਹੈ ਜਿਹੜੇ ਉਹ ਘੱਟ ਹੁੰਦੇ ਆ। ਬਾਜਰੇ, ਮੱਕੀ, ਚਰੀ, ਜਵਾਰ ਦੀਆਂ ਫਸਲਾਂ ਵਿੱਚ ਜੇਕਰ ਵਾਹਰ ਲਾ ਕੇ ਬੀਜੇ ਜਾਣ ਤਾਂ ਸਾਉਣੀ ਦੇ ਨਦੀਨਾਂ ਦੀ ਕਾਫੀ ਹੱਦ ਤੱਕ ਕਾਬੂ ਪਾਉਣ ਵਿੱਚ ਮਦਦ ਹੁੰਦੀ ਹੈ ਅਤੇ ਹਰੇ ਚਾਰੇ ਦੇ ਜਿਹੜੇ ਝਾੜ 'ਤੇ ਆ ਉਹ ਵੀ ਅਸਰ ਪੈਂਦਾ ਹੈ।

ਜ਼ਮੀਨ ਦੇ ਉਪਜਾਊ ਸ਼ਕਤੀ ਵਿੱਚ ਅਗਰ ਵਾਧਾ ਕਰਨ ਦੀ ਗੱਲ ਕਰੀਏ ਤਾਂ ਮਿਸ਼ਰਤ ਚਾਰੇ ਜਿਵੇਂ ਕਿ ਫਲੀਦਾਰ ਅਤੇ ਗੈਰ ਫਲੀਦਾਰ ਇਕੱਠੇ ਬੀਜਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਫਲੀਦਾਰ ਚਾਰਿਆਂ ਦੀਆਂ ਜੜ੍ਹਾਂ ਵਿੱਚ ਛੋਟੀਆਂ ਛੋਟੀਆਂ ਗੰਢਾਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਰਾਈਸੋਬੀਅਨ ਬੈਕਟੀਰੀਆ ਹੁੰਦੇ ਨੇ ਜੋ ਕਿ 70-80% ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ ਅਤੇ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਜਿਹੜੀ ਉਹ ਕਾਇਮ ਰਹਿੰਦੀ ਹੈ।

ਬਿਜਾਈਏ ਅਤੇ ਬੀਜ ਦੀ ਜਿਹੜੀ ਮਾਤਰਾ ਦੀ ਅਗਰ ਗੱਲ ਕਰੀਏ ਤਾਂ ਮਿਸ਼ਰਤ ਚਾਰੇ ਸਾਉਣੀ ਵਿੱਚ ਇੱਕ ਤੋਂ ਵੱਧ ਵਾਰ ਉਗਾਏ ਜਾ ਸਕਦੇ ਨੇ। ਜ਼ਮੀਨ ਨੂੰ ਬਿਜਾਈ ਲਈ 2-3 ਵਾਰ ਵਾਹ ਕੇ ਚੰਗੀ ਤਰ੍ਹਾਂ ਤਿਆਰ ਕਰੋ। ਮੱਕੀ ਦੀਆਂ ਕਤਾਰਾਂ ਦਾ ਜਿਹੜਾ ਫਾਸਲਾ 60 ਸੈਂਟੀਮੀਟਰ ਰੱਖੋ ਅਤੇ 1 ਜਾਂ 2 ਕਤਾਰਾਂ ਰਵਾਂ ਦੀ ਬੀਜੋ। ਬਿਜਾਈ ਕੇਰੇ ਜਾਂ ਪੋਰੇ ਨਾਲ ਕਰੋ। ਜਵਾਰ ਦੇ ਬਾਜਰੇ ਦੀਆਂ ਕਤਾਰਾਂ 50 ਸੈਂਟੀਮੀਟਰ ਦੇ ਫਾਸਲੇ 'ਤੇ ਬੀਜੋ ਅਤੇ 1-1 ਕਤਾਰ ਗੁਆਰੇ ਜਾਂ ਰਵਾਂ ਦੀ ਲਗਾਓ।

ਸਰੋਤਿਓ, ਆਓ ਹੁਣ ਆਪਾਂ ਥੋੜ੍ਹੀ ਜਿਹੀ ਮੌਸਮ 'ਤੇ ਝਾਤ ਮਾਰੀਏ। ਤਾਂ ਬੀਤੇ ਸਮੇਂ ਦਾ ਜਿਹੜਾ ਮੌਸਮ ਸੀ ਉਹ ਵੱਧ ਤੋਂ ਵੱਧ 10 ਡਿਗਰੀ ਅਤੇ ਮਾਫ਼ ਕਰਨਾ ਵੱਧ ਤੋਂ ਵੱਧ 38 ਡਿਗਰੀ ਅਤੇ ਘੱਟ ਤੋਂ ਘੱਟ 24 ਡਿਗਰੀ ਸੀਗਾ ਜੀ। ਅਤੇ ਵੱਧ ਤੋਂ ਵੱਧ ਹਵਾ ਵਿੱਚ ਨਮੀ ਦੀ ਮਾਤਰਾ 85% ਅਤੇ ਘੱਟ ਤੋਂ ਘੱਟ 60% ਸੀ ਜੀ। ਅਤੇ ਜਿਹੜੀ ਹਵਾ ਦੀ ਗਤੀ ਹੈ ਉਹ 16 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਰਹੀ ਹੈ। ਅਗਰ ਆਪਾਂ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਆਉਣ ਵਾਲੇ 4-5 ਦਿਨਾਂ ਵਿੱਚ ਬੱਦਲਵਾਈ ਬਣੇ ਰਹਿਣ ਦਾ ਜ਼ਿਆਦਾਤਰ ਸੰਭਾਵਨਾ ਅਤੇ ਹਲਕੀ ਅਤੇ ਦਰਮਿਆਨੀ ਬਾਰਿਸ਼ ਜਿਹੜੀ ਆ ਹੋ ਸਕਦੀ ਹੈ। ਘੱਟ ਤੋਂ ਘੱਟ ਤਾਪਮਾਨ 23 ਤੋਂ 24 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 31 ਤੋਂ 38 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਅਤੇ ਹਵਾ ਵਿੱਚ ਨਮੀ ਦੀ ਮਾਤਰਾ ਜਿਹੜੀ ਆ 50 ਤੋਂ 80% ਰਹੇਗੀ ਅਤੇ ਹਵਾ ਦੀ ਗਤੀ ਹੈ ਜਿਹੜੀ 7 ਤੋਂ 16 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹੋਵੇਗੀ। ਜਿਹੜੀ ਆਪਾਂ ਚੇਤਾਵਨੀ ਅਗਰ ਦੇਣਾ ਚਾਹੀਏ ਕਿਸਾਨ ਵੀਰਾਂ ਨੂੰ ਅਤੇ ਆਪਦੇ ਸਰੋਤਿਆਂ ਨੂੰ, ਤਾਂ ਆਉਣ ਵਾਲੇ 4-5 ਦਿਨਾਂ ਵਿੱਚ ਬੱਦਲਵਾਈ ਦੇ ਨਾਲ ਨਾਲ ਜ਼ਿਆਦਾਤਰ ਥਾਵਾਂ 'ਤੇ ਹਲਕੀ ਅਤੇ ਦਰਮਿਆਨੀ ਬਾਰਿਸ਼ ਹੋਵੇਗੀ। ਅਤੇ ਇਸ ਦੇ ਨਾਲ ਅਸੀਂ ਇਹ ਖਿਆਲ ਰੱਖਣਾ ਕਿ ਮੌਸਮ ਕੀੜੇ ਮਕੌੜਿਆਂ ਦੀ ਜਿਹੜੀ ਬਿਮਾਰੀ ਦੇ ਹਮਲੇ ਆ ਉਹ ਇਹਦੇ ਲਈ ਮੌਸਮ ਜਿਹੜਾ ਹੈ ਅਨੁਕੂਲ ਆ, ਅਤੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਕਿ ਉਹ ਸਮੇਂ ਸਿਰ ਇਸ ਤੋਂ ਸੁਚੇਤ ਰਹਿਣ। ਹਵਾ ਵਿੱਚ ਵਾਧੂ ਪਾਣੀ ਕੱਢਣ ਲਈ ਨਿਕਾਸ ਦਾ ਉਚਿਤ ਪ੍ਰਬੰਧ ਕੀਤਾ ਜਾਵੇ, ਖੇਤਾਂ ਵਿੱਚ ਜਿਹੜੀ ਪਾਣੀ ਜ਼ਿਆਦਾ ਨਾ ਠਹਿਰਾਇਆ ਜਾਵੇ ਅਤੇ ਉਹ ਪਾਣੀ ਦਾ ਨਿਕਾਸ ਜਿਹੜਾ ਸਾਨੂੰ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ। ਮੌਸਮ ਅਧਾਰਤ ਖੇਤੀ ਸਲਾਹ ਦਿੱਤੀ ਜਾਂਦੀ ਕਿ ਫਸਲਾਂ ਉੱਪਰ ਸਪਰੇ ਸਾਫ ਮੌਸਮ ਵਿੱਚ ਹੀ ਕਰੋ, ਇਹ ਜਿਹੜਾ ਮੌਸਮ ਹੈ ਸਪਰੇ ਲਈ ਅਨੁਕੂਲ ਨਹੀਂ ਹੈ। ਅਤੇ ਇਸ ਦੇ ਨਾਲ ਹੀ ਸਰੋਤਿਓ, ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਮੈਨੂੰ ਸਤਪਾਲ ਬਰਾੜ ਨੂੰ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:29 ਤੇ 41 ਸਕਿੰਟ ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ, ਜਿਸ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਅੱਖਰ ਬੋਲਦੇ ਨੇ। ਅੱਜ ਦਾ ਵਿਸ਼ਾ ਏ ਪੈਸਾ, ਧਨ ਅਤੇ ਦੌਲਤ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ। ਸੋ ਸੁਣਦੇ ਹਾਂ ਸਿਲਸਿਲਾ ਅੱਖਰ ਬੋਲਦੇ ਨੇ।

ਦੋਸਤੋ, ਧਰਤੀ ਉੱਤੇ ਜੀਵਨ ਨੂੰ ਚਲਾਉਂਦਾ ਤਾਂ ਸੂਰਜ ਹੈ, ਪਰ ਕਮਾਉਂਦਾ ਪੈਸਾ ਏ। ਜਦੋਂ ਪੈਸਾ ਬੋਲਦਾ ਏ, ਸਾਰੇ ਧਿਆਨ ਨਾਲ ਸੁਣਦੇ ਨੇ। ਸਮਾਜਿਕ ਜੀਵਨ ਲਈ ਪੈਸਾ ਆਕਸੀਜਨ ਹੈ। ਪੈਸਾ ਮਨੁੱਖ ਦਾ ਤੀਜਾ ਨੇਤਰ ਹੈ। ਜਦੋਂ ਤੱਕ ਇਹ ਨਹੀਂ ਖੁੱਲਦਾ, ਬਾਕੀ ਦੇ ਨੇਤਰ ਵੀ ਕੰਮ ਨਹੀਂ ਕਰਦੇ। ਪੈਸੇ ਨੂੰ ਪ੍ਰਾਪਤ ਕਰਨ ਲਈ ਅਸੀਂ ਇਸ ਬਾਰੇ ਪੜ੍ਹਦੇ ਹਾਂ, ਇਸ ਬਾਰੇ ਸੋਚਦੇ ਹਾਂ, ਇਸ ਨਾਲ ਹੀ ਵਸਤਾਂ ਨੂੰ ਆਪਣੀ ਪਹੁੰਚ ਵਿੱਚ ਲਿਆਉਣੇ ਹਾਂ। ਦੋਸਤੋ, ਪੈਸੇ ਨਾਲ ਹੀ ਅਸੀਂ ਆਪਣੇ ਰਿਸ਼ਤੇਦਾਰਾਂ, ਸੰਗੀ ਸਾਥੀਆਂ, ਆਂਢੀਆਂ ਗੁਆਂਢੀਆਂ ਨੂੰ ਮਿਣਦੇ ਤੋਲਦੇ ਹਾਂ। ਪੈਸਾ ਸਾਡੇ ਸਾਰੇ ਨਿਰਣਿਆਂ ਦੀ ਹੱਦ ਨਿਰਧਾਰਿਤ ਕਰਦਾ ਹੈ। ਗਿਣਤੀ ਦਾ ਸਿੱਧਾ ਰਿਸ਼ਤਾ ਪੈਸੇ ਨਾਲ ਹੈ। ਸਕੂਲਾਂ ਵਿੱਚ ਜਿਹੜੇ ਪਹਾੜੇ ਸਿਖਾਏ ਜਾਂਦੇ ਨੇ, ਉਹ ਮਗਰੋਂ ਪੈਸੇ ਗਿਣਨ ਵਿੱਚ ਹੀ ਸਹਾਈ ਹੁੰਦੇ ਨੇ। ਗਿਣਤੀ ਵਾਂਗ ਹੀ ਪੈਸੇ ਦਾ ਵੀ ਕੋਈ ਅੰਤ ਨਹੀਂ ਦੋਸਤੋ। ਅਧਿਆਪਕ ਬੱਚਿਆਂ ਨੂੰ ਪੈਸਿਆਂ ਦੇ ਰੁਪਈਏ ਬਣਾਉਣੇ ਸਿਖਾਉਂਦੇ ਨੇ ਅਤੇ ਹਜ਼ਾਰਾਂ, ਲੱਖਾਂ, ਕਰੋੜਾਂ ਨਾਲ ਵਿਦਿਆਰਥੀਆਂ ਦੀ ਜਾਣ ਪਹਿਚਾਣ ਕਰਾਉਂਦੇ ਨੇ। ਸਰੋਤਿਓ, ਪੈਸਾ ਸਮੁੰਦਰ ਦੇ ਪਾਣੀ ਵਾਂਗ ਹੈ। ਜਿਤਨਾ ਪੀਓ ਉਤਨੀ ਇਸ ਲਈ ਪਿਆਸ ਵੱਧਦੀ ਜਾਂਦੀ ਹੈ। ਕਰਦੇ ਸਾਰੇ ਨੇ, ਪਰ ਮੰਨਦਾ ਕੋਈ ਨਹੀਂ ਕਿ ਉਹ ਪੈਸੇ ਨੂੰ ਪਿਆਰ ਕਰਦਾ ਹੈ। ਦੋਸਤੋ, ਕਾਰਨ ਇਹ ਹੈ ਕਿ ਸਾਡੇ ਦੇਸ਼ ਵਿੱਚ ਧਰਮ ਨੇ ਗਰੀਬੀ ਨੂੰ ਸਲਾਹਿਆ ਏ ਅਤੇ ਅਮੀਰੀ ਨੂੰ ਲਾਲਚ ਅਤੇ ਪਾਪ ਕਹਿ ਕੇ, ਮਾਇਆ ਕਹਿ ਕੇ ਭੰਡਿਆ ਏ ਅਤੇ ਇਸ ਨੂੰ ਸਾਰੇ ਝਗੜਿਆਂ, ਚਿੰਤਾਵਾਂ ਦਾ ਕਾਰਨ ਦੱਸਿਆ ਏ। ਦੋਸਤੋ, ਧਰਮ ਨੇ ਕੇਵਲ ਉਸ ਪੈਸੇ ਨੂੰ ਸਲਾਹਿਆ ਏ ਜਿਹੜਾ ਧਾਰਮਿਕ ਸਥਾਨਾਂ ਅਤੇ ਧਾਰਮਿਕ ਕਾਰਜਾਂ ਤੇ ਖਰਚਿਆ ਜਾਵੇ। ਧਰਮ ਅਤੇ ਗਰੀਬੀ ਦਾ ਸਿੱਧਾ ਸੰਬੰਧ ਹੈ। ਜਿਹੜੇ ਸਮਾਜ ਵਧੇਰੇ ਧਾਰਮਿਕ ਨੇ, ਉਹੀ ਵਧੇਰੇ ਗਰੀਬ ਨੇ। ਜਿਹੜੇ ਵਧੇਰੇ ਗਰੀਬ ਨੇ, ਉਹੀ ਵਧੇਰੇ ਧਾਰਮਿਕ ਨੇ। ਲੋਕਾਂ ਨੂੰ ਗਰੀਬ ਰੱਖੋ, ਉਹ ਧਰਮ ਨੂੰ ਜਿਉਂਦਾ ਰੱਖਣਗੇ। ਦੋਸਤੋ, ਵਾਸਤਵ ਵਿੱਚ ਧਰਮ ਨੇ ਲੋਭ ਨੂੰ ਨਿੰਦ ਕੇ ਪੈਸੇ ਨੂੰ ਹਰਮਨ ਪਿਆਰਾ ਬਣਾ ਦਿੱਤਾ ਹੈ। ਅਸੀਂ ਭਾਰਤੀ ਪੈਸੇ ਦੇ ਲੋਭੀ ਵੀ ਹਾਂ ਤੇ ਪੈਸੇ ਨੂੰ ਨਿੰਦਦੇ ਵੀ ਹਾਂ। ਜੇ ਸੰਸਾਰ ਵਿੱਚ ਪੈਸਾ ਨਾ ਹੁੰਦਾ ਤਾਂ ਕੋਈ ਸਾਂਝ, ਰਿਸ਼ਤੇਦਾਰੀ ਵੀ ਨਾ ਹੁੰਦੀ। ਵਿਆਹ ਸਾਰੇ ਰਿਸ਼ਤਿਆਂ ਦਾ ਆਧਾਰ ਹੈ ਅਤੇ ਪੈਸੇ ਬਿਨਾਂ ਵਿਆਹ ਦੇ ਕੋਈ ਅਰਥ ਨਹੀਂ। ਵਿਆਹ ਨਾਲ ਇਸਤਰੀ ਨੂੰ ਪੁਰਸ਼ ਦੇ ਪੈਸੇ ਵਰਤਣ ਦਾ ਹੱਕ ਮਿਲਦਾ ਏ ਅਤੇ ਬਦਲੇ ਦੇ ਵਿੱਚ ਪੁਰਸ਼ ਨੂੰ ਘਰ ਦੇ ਸੁੱਖ ਸਾਧਨ ਮਿਲਦੇ ਨੇ। ਇਸਤਰੀ ਉੱਤੇ ਖਰਚ ਕੀਤਾ ਪੈਸਾ ਵਿਖਾਈ ਦਿੰਦਾ ਏ। ਕੋਈ ਵੀ ਰਿਸ਼ਤਾ ਜਿਸ ਵਿੱਚ ਇੱਕ ਕੇਵਲ ਕਮਾਏ ਤੇ ਦੂਜਾ ਕੇਵਲ ਖਰਚ ਕਰੇ, ਚੱਲ ਨਹੀਂ ਸਕਦਾ। ਦੋਸਤੋ, ਕਮਾਈ ਤੋਂ ਅਰਥ ਉਸ ਪੈਸੇ ਤੋਂ ਨੇ ਜਿਸ ਨੂੰ ਖਰਚਣ ਦਾ ਸਾਨੂੰ ਅਧਿਕਾਰ ਹੈ। ਜੇ ਇਹ ਅਧਿਕਾਰ ਨਹੀਂ ਤਾਂ ਇਹ ਕਮਾਈ ਨਹੀਂ, ਸੰਭਾਲਣ ਦੀ ਜ਼ਿੰਮੇਵਾਰੀ ਹੈ। ਬੈਂਕਾਂ ਨੇ ਇਸ ਜ਼ਿੰਮੇਵਾਰੀ ਨੂੰ ਰੁਜ਼ਗਾਰ ਬਣਾਇਆ ਹੋਇਆ ਹੈ। ਦੋਸਤੋ, ਪੈਸੇ ਕਮਾਉਣ ਵਿੱਚ ਪਸੀਨਾ ਵਹਾਉਣਾ ਪੈਂਦਾ ਹੈ, ਪਰ ਪੈਸੇ ਮਿਲਦਿਆਂ ਹੀ ਠੰਡੀ ਹਵਾ ਲੱਗਣ ਲੱਗ ਪੈਂਦੀ ਹੈ। ਜੇ ਪੈਸੇ ਦੀ ਇੱਕ ਹੀ ਚੀਜ਼ ਖਰੀਦੀ ਜਾ ਸਕਦੀ ਹੁੰਦੀ ਤਾਂ ਉਸ ਚੀਜ਼ ਦਾ ਮਹੱਤਵ ਹੋਣਾ ਸੀ, ਪੈਸੇ ਦਾ ਨਹੀਂ। ਦੋਸਤੋ, ਪੈਸਾ ਇਸ ਲਈ ਮੁੱਲਵਾਨ ਹੈ ਕਿਉਂਕਿ ਇਸ ਨੂੰ ਲੱਖਾਂ ਢੰਗ

ਨਾਲ ਅਣਗਿਣਤ ਵਸਤਾਂ ਖਰੀਦਣ ਲਈ ਖਰਚਿਆ ਜਾ ਸਕਦਾ ਏ। ਖਰਚਣ ਦੇ ਢੰਗ ਅਨੇਕ ਨੇ, ਕਮਾਉਣ ਦੇ ਢੰਗ ਇੱਕ ਦੋ ਹੀ ਹੁੰਦੇ ਨੇ। ਪੈਸੇ ਨਾਲ ਸਾਰੇ ਜਿੰਦਰੇ ਖੁੱਲ ਜਾਂਦੇ ਨੇ। ਪੈਸਾ ਇੱਕ ਸਾਂਝੀ ਵਟਾਂਦਰਾ ਦਰ ਹੈ। ਕਿਸੇ ਵਿਅਕਤੀ ਦੇ ਵਿਹਾਰ ਅਤੇ ਚਰਿੱਤਰ ਬਾਰੇ ਜਾਣਨ ਲਈ ਵੇਖੋ ਉਹ ਕਮਾਉਂਦਾ ਕਿਵੇਂ ਹੈ ਅਤੇ ਉਹ ਖਰਚਦਾ ਕਿ

ਉਹ ਕਮਾਉਂਦਾ ਕਿਵੇਂ ਹੈ ਅਤੇ ਉਹ ਖਰਚਦਾ ਕਿਵੇਂ ਹੈ। ਹਰ ਕੋਈ ਦੋਸਤੋ ਪੈਸੇ ਬਾਰੇ ਸੁਚੇਤ ਹੈ ਅਤੇ ਹਰੇਕ ਨੂੰ ਇਸ ਦੀ ਲੋੜ ਹੈ। ਕੋਈ ਵੀ ਯੁੱਗ ਅਜਿਹਾ ਨਹੀਂ ਹੋਇਆ ਜਿਸ ਵਿੱਚ ਕਮਾਉਣ ਦੀਆਂ ਮੁਸ਼ਕਲਾਂ ਨਹੀਂ ਸਨ, ਜਿਸ ਵੇਲੇ ਪੈਸੇ ਦੀ ਘਾਟ ਨਹੀਂ ਸੀ। ਕਮਾਉਣ ਦੀਆਂ ਮੁਸ਼ਕਲਾਂ ਪੈਸੇ ਨੂੰ ਸ਼ਕਤੀਸ਼ਾਲੀ ਬਣਾਉਂਦੀਆਂ ਨੇ। ਚੋਰ ਵੀ ਪੈਸੇ ਦਾ ਸਤਿਕਾਰ ਕਰਦੇ ਨੇ, ਇਸੇ ਲਈ ਉਹ ਦੂਜਿਆਂ ਦੇ ਪੈਸੇ ਨੂੰ ਆਪਣਾ ਬਣਾਉਣ ਲਈ ਰਾਤ ਭਰ ਮਿਹਨਤ ਕਰਦੇ ਨੇ। ਪੈਸੇ ਦੀ ਖਿੱਚ ਕਾਰਨ ਹੀ ਧਾਰਮਿਕ ਸਥਾਨ ਤੇ ਅਮੀਰ ਵੀ ਗਰੀਬ ਬਣ ਕੇ ਜਾਂਦੇ ਨੇ ਅਤੇ ਵਾਹਿਗੁਰੂ ਜੀ ਨੂੰ ਜਚਾ ਦਿੰਦੇ ਨੇ ਕਿ ਮੈਨੂੰ ਹੀ ਤੇਰੀਆਂ ਬਖਸ਼ਿਸ਼ਾਂ ਦੀ ਲੋੜ ਸਭ ਤੋਂ ਵੱਧ ਹੈ।

ਦੋਸਤੋ, ਤੁਸੀਂ ਸੁਣ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਅੱਖਰ ਬੋਲਦੇ ਨੇ। ਵਿਸ਼ਾ, ਪੈਸਾ, ਧਨ ਅਤੇ ਦੌਲਤ। ਦੋਸਤੋ, ਗਰੀਬੀ ਕਵਿਤਾਵਾਂ ਮੁਹਾਵਰਿਆਂ ਵਿੱਚ ਹੀ ਵਡਿਆਈ ਗਈ ਹੈ। ਅਸਲੀ ਜੀਵਨ ਵਿੱਚ ਇਹ ਬੜੀ ਦੁੱਖਦਾਈ ਹੈ। ਜੀਵਨ ਵਿੱਚ ਸਭ ਤੋਂ ਮੰਦਭਾਗੀ ਚੀਜ਼ ਗਰੀਬੀ ਹੈ। ਦੋਸਤੋ, ਗਰੀਬੀ ਹਰ ਪ੍ਰਕਾਰ ਦੀ ਕਰੂਪਤਾ ਅਤੇ ਥਕਾਵਟ ਦਾ ਸਰੋਤ ਹੈ। ਗਰੀਬਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ। ਗਰੀਬੀ ਕਾਰਨ ਥੱਕੇ ਹੋਏ ਸਰੀਰ ਬੌਧਿਕ ਵਿਕਾਸ ਦੇ ਰਾਹ ਨਹੀਂ ਪੈਂਦੇ। ਦੋਸਤੋ, ਨਰਕ ਦੇ ਅਰਥ ਗਰੀਬੀ ਤੋਂ ਨੇ। ਗੁਲਾਮੀ ਦਾ ਦੂਜਾ ਨਾਂ ਗਰੀਬੀ ਹੈ। ਗਰੀਬੀ ਗਰੀਬਾਂ ਕੋਲੋਂ ਗਰੀਬੀ ਵਿੱਚੋਂ ਉਭਰਨ ਦੀ ਹਿੰਮਤ ਖੋਹ ਲੈਂਦੀ ਹੈ। ਦੋਸਤੋ, ਵਿਆਹੀਆਂ ਅਤੇ ਅਣਵਿਆਹੀਆਂ ਗਰੀਬ ਧੀਆਂ ਦੇ ਜੀਵਨ ਵਿੱਚ ਕੁਝ ਵੀ ਮਾਣਯੋਗ ਨਹੀਂ ਹੁੰਦਾ। ਗਰੀਬਾਂ ਦੇ ਕੱਪੜਿਆਂ ਦਾ ਕੋਈ ਮੇਚ ਜਾਂ ਖਾਣ ਪੀਣ ਦਾ ਕੋਈ ਵਕਤ ਨਹੀਂ ਹੁੰਦਾ। ਗਰੀਬਾਂ ਦਾ ਅਸਮਾਨ ਨੀਵਾਂ ਹੁੰਦਾ ਏ। ਜਦੋਂ ਮੀਂਹ ਪੈਂਦਾ ਏ ਤੇ ਮੀਂਹ ਦੇ ਪਾਣੀ ਨਾਲ ਗਰੀਬਾਂ ਦੇ ਘਰ ਵੀ ਤੁਰ ਪੈਂਦੇ ਨੇ। ਗਰੀਬਾਂ ਲਈ ਨਿਆਂ ਦੇ ਕੋਈ ਅਰਥ ਨਹੀਂ, ਕਿਉਂਕਿ ਨਿਆਂ ਕਦੀ ਮੁਫਤ ਨਹੀਂ ਮਿਲਦਾ। ਪੁਲਿਸ ਵੀ ਗਰੀਬ ਜਾਂ ਮਜ਼ਲੂਮ ਨਾਲ ਨਹੀਂ ਖੜਦੀ, ਅਮੀਰ ਜਾਂ ਮੁਜਰਿਮ ਨਾਲ ਮਿਲ ਜਾਂਦੀ ਹੈ। ਮਜ਼ਲੂਮ ਵਿੱਚ ਪੁਲਿਸ ਨੂੰ ਕੁਝ ਦੇਣ ਦੀ ਸਮਰੱਥਾ ਨਹੀਂ ਹੁੰਦੀ, ਮੁਜਰਿਮ ਕੋਲ ਹੁੰਦੀ ਹੈ। ਗਰੀਬਾਂ ਦੇ ਦੀਵੇ ਵਿੱਚ ਦੋਸਤੋ ਤੇਲ ਮੁੱਕਿਆ ਹੀ ਰਹਿੰਦਾ ਏ। ਪੈਸੇ ਦੀ ਸਭ ਤੋਂ ਵੱਧ ਲੋੜ ਗਰੀਬਾਂ ਨੂੰ ਹੁੰਦੀ ਹੈ। ਜਿਨ੍ਹਾਂ ਕੋਲ ਪੈਸੇ ਵਸੀਲੇ ਨਹੀਂ ਹੁੰਦੇ, ਉਹਨਾਂ ਦੀ ਕਿਸੇ ਵੀ ਜਗ੍ਹਾ ਵਾਰੀ ਹੀ ਨਹੀਂ ਆਉਂਦੀ। ਸਰੋਤਿਓ, ਆਪਣੇ ਦੇਸ਼ ਵਿੱਚ ਅਸੀਂ ਪੈਸੇ ਨੂੰ ਬਹੁਤ ਭੰਡ ਚੁੱਕੇ ਹਾਂ, ਪਰ ਹੁਣ ਇਸ ਦੀ ਤਾਕਤ ਨੂੰ ਸਮਝਣ ਅਤੇ ਇਸ ਦੀ ਸ਼ਕਤੀ ਨੂੰ ਵਰਤਣ ਦੀ ਲੋੜ ਹੈ। ਪੈਸਾ ਉਸ ਦੀ ਪਰਵਾਹ ਕਰਦਾ ਏ ਜੋ ਪੈਸੇ ਦੀ ਪਰਵਾਹ ਕਰਦਾ ਏ। ਪੈਸਾ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਕਰਦਾ, ਪਰ ਪੈਸੇ ਬਿਨਾਂ ਕੋਈ ਵੀ ਸਮੱਸਿਆ ਹੱਲ ਨਹੀਂ ਹੁੰਦੀ।

ਬਾਜ਼ਾਰ ਵਿੱਚ ਅਸੀਂ ਪੈਸੇ ਕੁਰਬਾਨ ਕਰਕੇ ਵਸਤਾਂ ਜਿੱਤ ਲਿਆਉਣੇ ਆ। ਆਮਦਨ ਅਜਿਹਾ ਵਰਤਾਰਾ ਏ ਜਿਸ ਬਿਨਾਂ ਰਹਿਣਾ ਮੁਸ਼ਕਿਲ ਹੁੰਦਾ ਏ। ਵਾਸਤਵ ਵਿੱਚ ਦੋਸਤੋ ਸਾਰੇ ਰਿਸ਼ਤੇ ਪੈਸੇ ਦੇ ਰਿਸ਼ਤੇ ਨੇ, ਮਹੱਤਵ ਪੈਸੇ ਦਾ ਹੈ। ਸੋ ਜਿਸ ਕੋਲ ਪੈਸਾ ਹੁੰਦਾ ਏ ਉਸ ਦਾ ਮਹੱਤਵ ਬਣ ਜਾਂਦਾ ਏ, ਜਿਸ ਕੋਲ ਪੈਸਾ ਨਹੀਂ ਹੁੰਦਾ ਉਹ ਭਾਵੇਂ ਕਿੰਨੀਆਂ ਹੀ ਸਿਆਣੀਆਂ ਗੱਲਾਂ ਕਰੇ ਕੋਈ ਨਹੀਂ ਸੁਣਦਾ। ਜੇ ਇੱਕ ਥਾਂ ਪੈਸੇ ਮਿਲ ਰਹੇ ਹੋਣ ਅਤੇ ਇੱਕ ਥਾਂ ਗਿਆਨ ਮਿਲ ਰਿਹਾ ਹੋਵੇ ਤਾਂ ਦੱਸਣ ਦੀ ਲੋੜ ਨਹੀਂ ਕਿ ਭੀੜ ਕਿੱਥੇ ਹੋਵੇਗੀ। ਦੋਸਤੋ, ਗਿਆਨ ਦਾ ਉਦੇਸ਼ ਵੀ ਪੈਸੇ ਕਮਾਉਣ ਦੀ ਸਮਰੱਥਾ ਯੋਗਤਾ ਨੂੰ ਵਧਾਉਣਾ ਹੁੰਦਾ ਏ। ਕਲਪਨਾ ਦੀ ਪੱਧਰ ਵੀ ਪੈਸੇ ਨਾਲ ਨਿਰਧਾਰਿਤ ਹੁੰਦੀ ਹੈ। ਹਰ ਕਿਸੇ ਕੋਲ ਖਰਚਣ ਦੀਆਂ ਵਿਉਂਤਾਂ ਨੇ, ਖਰੀਦੀਆਂ ਜਾਣ ਵਾਲੀਆਂ ਵਸਤਾਂ ਦੀਆਂ ਸੂਚੀਆਂ ਨੇ, ਪਰ ਪੈਸਾ ਨਹੀਂ। ਸੋ ਹਰ ਕੋਈ ਪੈਸੇ ਨੂੰ ਉਡੀਕ ਰਿਹਾ ਹੈ। ਪੈਸੇ ਨੂੰ ਕਿਸੇ ਬੇਇੱਜ਼ਤੀ ਦੀ ਪਰਵਾਹ ਨਹੀਂ ਹੁੰਦੀ, ਕਿਉਂਕਿ ਪੈਸਾ ਆਪ ਹਰੇਕ ਇੱਜ਼ਤ ਸਨਮਾਨ ਦਾ ਆਧਾਰ ਹੈ। ਜੇ ਪੈਸੇ ਦੀ ਕੀਮਤ ਜਾਣਨਾ ਚਾਹੁੰਦੇ ਹੋ ਤਾਂ ਕਿਸੇ ਅਜਨਬੀ ਕੋਲੋਂ ਪੈਸੇ ਮੰਗ ਕੇ ਵੇਖ ਲਵੋ। ਜੇ ਜਾਣ ਪਛਾਣ ਦੇ ਰਿਸ਼ਤੇਦਾਰੀਆਂ ਨਾ ਹੁੰਦੀਆਂ ਤਾਂ ਹਰ ਕਿਸੇ ਨੂੰ ਆਪਣੀ ਆਮਦਨ ਵਿੱਚ ਹੀ ਗੁਜ਼ਾਰਾ ਕਰਨਾ ਪੈਣਾ ਸੀ। ਜੇ ਅਮੀਰਜ਼ਾਦਿਆਂ ਨੂੰ ਪੈਸੇ ਦੀ ਕੀਮਤ ਪਤਾ ਹੁੰਦੀ ਤਾਂ ਉਹਨਾਂ ਦੀਆਂ ਹਵੇਲੀਆਂ ਖੰਡਰ ਨਾ ਬਣਦੀਆਂ। ਪੈਸਾ ਮਨੁੱਖ ਦੀ ਚਿੰਤਾ ਸੀ, ਹੈ ਅਤੇ ਰਹੇਗੀ। ਪੈਸੇ ਦਾ ਰੂਪ ਬਦਲਦਾ ਰਿਹਾ ਪਰ ਇਸ ਦਾ ਮਹੱਤਵ ਸਦੀਵੀ ਹੈ। ਦੋਸਤੋ, ਨੋਟਾਂ ਦਾ ਚਲਨ ਪਿਛਲੀਆਂ ਦੋ ਸਦੀਆਂ ਵਿੱਚ ਹੋਇਆ ਏ। ਉਸ ਤੋਂ ਪਹਿਲਾਂ ਸਿੱਕੇ ਹੁੰਦੇ ਸਨ। ਆਮ ਸਿੱਕੇ ਲੋਹੇ ਪਿੱਤਲ ਕਾਂਸੀ ਦੇ ਸਨ, ਜਦੋਂ ਕਿ ਕੀਮਤੀ ਸਿੱਕੇ ਸੋਨੇ ਅਤੇ ਚਾਂਦੀ ਦੇ ਸਨ। ਇਹਨਾਂ ਸੋਨੇ ਚਾਂਦੀ ਦੇ ਸਿੱਕਿਆਂ ਨੂੰ ਅਸ਼ਰਫੀਆਂ ਮੋਹਰਾਂ ਦੇ ਰੂਪ ਵਿੱਚ ਵੱਡੇ ਲੈਣ ਦੇਣ ਲਈ ਵਰਤਿਆ ਜਾਂਦਾ ਰਿਹਾ ਏ। ਸਿੱਕਿਆਂ ਤੋਂ ਵੀ ਪਹਿਲਾਂ ਸਾਰਾ ਵਪਾਰ ਵਸਤਾਂ ਨਾਲ, ਵਸਤਾਂ ਦੇ ਵਟਾਂਦਰੇ ਨਾਲ ਹੁੰਦਾ ਸੀ। ਜਿਸ ਤਰ੍ਹਾਂ ਕਣਕ ਦੇ ਬਦਲੇ ਚਾਵਲ ਲਏ ਜਾਂਦੇ ਸਨ, ਹਰ ਚੀਜ਼ ਦੀ ਵਟਾਂਦਰਾ ਦਰ ਹੁੰਦੀ ਸੀ। ਵਪਾਰ ਉਦੋਂ ਹੀ ਸੰਭਵ ਹੁੰਦਾ ਜਦੋਂ ਸਾਡੇ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਉਪਰੰਤ ਵਿਕਣ ਯੋਗ ਵਾਧੂ ਵਸਤ ਹੋਵੇ। ਵਿਕਣ ਯੋਗ ਵਸਤਾਂ ਕਾਰਨ ਵੇਚਣ ਅਤੇ ਖਰੀਦਣ ਵਾਲੇ ਇੱਕ ਨਿਸ਼ਚਿਤ ਥਾਂ ਤੇ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਸਨ। ਇਸ ਨਿਸ਼ਚਿਤ ਥਾਂ ਨੂੰ ਮੰਡੀ ਬਾਜ਼ਾਰ ਕਿਹਾ ਜਾਣ ਲੱਗ ਪਿਆ। ਇਸ ਅਵਸਥਾ ਵਿੱਚ ਵਿਅਕਤੀ ਨੂੰ ਦੋਵੇਂ ਪਾਸੇ ਭਾਰ ਚੁੱਕਣਾ ਪੈਂਦਾ ਸੀ। ਜਦੋਂ ਸਿੱਕੇ ਚੱਲ ਪਏ ਤਾਂ ਮੰਡੀ ਦਾ ਸੁਭਾਅ ਹੀ ਬਦਲ ਗਿਆ। ਵਸਤਾਂ ਨੂੰ ਸਿੱਕਿਆਂ ਨਾਲ ਅਤੇ ਸਿੱਕਿਆਂ ਨੂੰ ਵਸਤਾਂ ਨਾਲ ਵਟਾਇਆ ਜਾਣ ਲੱਗਾ ਅਤੇ ਦੋਵੇਂ ਪਾਸੇ ਭਾਰ ਚੁੱਕਣ ਦੀ ਥਾਂ ਇੱਕ ਪਾਸੇ ਹੀ ਭਾਰ ਚੁੱਕਿਆ ਜਾਣ ਲੱਗਾ ਅਤੇ ਵੇਚਣ ਵਾਲੇ ਅਤੇ ਖਰੀਦਣ ਵਾਲੇ ਦੇ ਆਹਮੋ ਸਾਹਮਣੇ ਹੋਣ ਦੀ ਮਜਬੂਰੀ ਮੁੱਕ ਗਈ। ਸਿੱਕਿਆਂ ਕਾਰਨ ਦੋਸਤੋ ਮੰਡੀ ਦਾ ਆਕਾਰ ਵਧਿਆ, ਵਿਕਣ ਵਾਲੀਆਂ ਵਸਤਾਂ ਦੀ ਗਿਣਤੀ ਵਧੀ, ਜੀਵਨ ਪੱਧਰ ਉੱਚਾ ਹੋਣ ਲੱਗਾ ਅਤੇ ਵਪਾਰ ਇੱਕ ਧੰਦਾ ਹੋ ਨਿਬੜਿਆ ਅਤੇ ਵਪਾਰੀ ਮਹਾਜਨ ਵਰਗ ਹੋਂਦ ਵਿੱਚ ਆਇਆ, ਜਿਹੜਾ ਵੇਚਣ ਵਾਲਿਆਂ ਤੋਂ ਖਰੀਦ ਕੇ ਖਰੀਦਣ ਵਾਲਿਆਂ ਨੂੰ ਵੇਚਣ ਲੱਗ ਪਿਆ। ਸਰੋਤਿਓ, ਇਸ ਤੋਂ ਅਗਲੇਰਾ ਵਿਕਾਸ ਨੋਟਾਂ ਨਾਲ ਸੰਭਵ ਹੋਇਆ। ਮੱਧਕਾਲ ਵਿੱਚ ਲੋਕ ਜਦੋਂ ਤੀਰਥ ਯਾਤਰਾ ਕਿਸੇ ਦੂਰ ਦੁਰਾਡੀ ਥਾਂ ਤੇ ਜਾਂਦੇ ਤਾਂ ਆਪਣੇ ਗਹਿਣੇ ਸਿੱਕੇ ਸ਼ਾਹੂਕਾਰ

ਕੋਲ ਰੱਖ ਦਿੰਦੇ ਜਿਹੜਾ ਇਹਨਾਂ ਦੀ ਰਸੀਦ ਦਿਆ ਕਰਦਾ ਸੀ। ਸ਼ਾਹੂਕਾਰਾਂ ਵਿਚਕਾਰ ਗੋਤਾਂ ਅਤੇ ਰਿਸ਼ਤੇਦਾਰੀਆਂ ਦੇ ਆਧਾਰ ਤੇ ਆਪਸੀ ਰਿਲੇਸ਼ਨ ਪੈਦਾ ਹੋਏ ਅਤੇ ਇੱਕ ਥਾਂ ਜਮ੍ਹਾਂ ਕਰਾਏ ਸਿੱਕੇ ਦੂਜੀ ਥਾਂ ਉਸੇ ਗੋਤ ਦੇ ਸ਼ਾਹੂਕਾਰ ਉਸ ਦੇ ਰਿਸ਼ਤੇਦਾਰ ਤੋਂ ਲਏ ਜਾਣੇ ਸੰਭਵ ਹੋਏ ਅਤੇ ਰਸੀਦਾਂ ਪਰਚੀਆਂ ਹੁੰਡੀਆਂ ਕਹਾਉਣ ਲੱਗ ਪਈਆਂ ਜਿਨ੍ਹਾਂ ਦਾ ਰੰਗ ਅਤੇ ਆਕਾਰ ਨਿਸ਼ਚਿਤ ਹੋ ਗਿਆ। ਵਕਤ ਦੇ ਬੀਤਣ ਨਾਲ ਇਹ ਹੁੰਡੀਆਂ ਨੋਟ ਬਣ ਗਏ ਅਤੇ ਸ਼ਾਹੂਕਾਰਾਂ ਦੀ ਥਾਂ ਬੈਂਕਾਂ ਨੇ ਲੈ ਲਈ।

ਦੋਸਤੋ, ਤੁਸੀਂ ਸੁਣ ਰਹੇ ਹੋ ਆਪਣਾ ਪਸੰਦੀਦਾ ਰੇਡੀਓ ਸਟੇਸ਼ਨ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਪਣਾ ਪਸੰਦੀਦਾ ਪ੍ਰੋਗਰਾਮ ਅੱਖਰ ਬੋਲਦੇ ਨੇ ਬਲਜੀਤ ਸ਼ਰਮਾ ਤੇ ਮਮਤਾ ਜੀ ਦੇ ਨਾਲ। ਦੋਸਤੋ, ਪੈਸੇ ਦੇ ਵਿਸਥਾਰ ਨਾਲ ਪਿੰਡ ਕਸਬਿਆਂ ਨਾਲ, ਕਸਬੇ ਸ਼ਹਿਰਾਂ ਨਾਲ, ਸ਼ਹਿਰ ਰਾਜਧਾਨੀਆਂ ਨਾਲ ਅਤੇ ਰਾਜਧਾਨੀਆਂ ਬੰਦਰਗਾਹਾਂ ਰਾਹੀਂ ਸਾਰੇ ਸੰਸਾਰ ਨਾਲ ਜੁੜ ਗਈਆਂ। ਰੇਲ ਗੱਡੀ ਨੇ ਵਪਾਰ ਨੂੰ ਸੌਖਾ, ਸਰਲ ਅਤੇ ਤੇਜ਼ ਕਰ ਦਿੱਤਾ ਅਤੇ ਹਰ ਕਿਸੇ ਦਾ ਪੈਸੇ ਨਾਲ ਵਾਹ ਪੈਣ ਲੱਗ ਪਿਆ ਅਤੇ ਸਮਾਜ ਵਿੱਚ ਹਰੇਕ ਪੱਧਰ ਤੇ ਪਰਿਵਰਤਨ ਵਾਪਰਨ ਲੱਗ ਪਿਆ। ਦੋਸਤੋ, ਪੈਸੇ ਨਾਲ ਮਨੁੱਖ ਦਾ ਸਮਾਜਿਕ ਮਹੱਤਵ ਜੁੜਿਆ ਹੁੰਦਾ ਏ। ਕੱਪੜੇ, ਭੋਜਨ, ਮਕਾਨ, ਰੁਜ਼ਗਾਰ ਸਭ ਦਾ ਸੰਦਰਭ ਪੈਸਾ ਏ ਅਤੇ ਇਹਨਾਂ ਨਾਲ ਹੀ ਅਸੀਂ ਆਪਣੀ ਸਮਾਜਿਕ ਸਥਿਤੀ ਦਾ ਐਲਾਨ ਕਰਦੇ ਹਾਂ ਅਤੇ ਦੱਸਦੇ ਹਾਂ ਕਿ ਅਸੀਂ ਕਿਸ ਪ੍ਰਕਾਰ ਦੇ ਵਿਹਾਰ ਦੀ ਆਸ ਕਰਦੇ ਹਾਂ। ਸਮਾਜਿਕ ਪੱਖ ਤੋਂ ਪੈਸੇ ਦੇ ਸੰਬੰਧ ਵਿੱਚ ਵਿਕਾਸ ਦੇ ਕਈ ਪੜਾਅ ਹੁੰਦੇ ਨੇ ਅਤੇ ਹਰ ਵਿਅਕਤੀ ਇਹਨਾਂ ਪੜਾਵਾਂ ਵਿੱਚੋਂ ਜਿਸ ਪੜਾਉ ਤੇ ਹੁੰਦਾ ਏ ਉਸ ਤੋਂ ਅਗਲੇਰੇ ਪੜਾਉ ਤੱਕ ਵਿਕਾਸ ਕਰਨ ਵਿੱਚ ਰੁੱਝਿਆ ਰਹਿੰਦਾ ਏ। ਸਭ ਤੋਂ ਥੱਲਵੇਂ ਪੜਾਉ ਤੇ ਮੰਗਤੇ ਘਰੇਲੂ ਨੌਕਰ ਹੁੰਦੇ ਨੇ ਜਿਨ੍ਹਾਂ ਦੀ ਚਿੰਤਾ ਜਿਉਂਦੇ ਰਹਿਣ ਦੀ ਹੁੰਦੀ ਹੈ। ਇਹ ਬਹੁਤਾ ਕੁਝ ਦੂਜਿਆਂ ਦਾ ਦਿੱਤਾ ਹੋਇਆ ਖਾਂਦੇ ਹੰਡਾਉਂਦੇ ਨੇ ਅਤੇ ਲੋੜ ਪੈਣ ਤੇ ਕੁਝ ਮੁੱਢਲੀਆਂ ਵਸਤਾਂ ਖੋਖਿਆਂ ਰੇਹੜੀਆਂ ਤੋਂ ਖਰੀਦਦੇ ਨੇ।

ਦੂਜੇ ਪੜਾਓ ਤੇ ਦੋਸਤੋ ਉਹ ਹੁੰਦੇ ਨੇ ਜਿਨ੍ਹਾਂ ਕੋਲ ਡੰਗ ਟਪਾਓ ਆਮਦਨ ਹੁੰਦੀ ਹੈ, ਜਿਸ ਤਰ੍ਹਾਂ ਦਿਹਾੜੀਦਾਰ, ਰੇਹੜੀਆਂ, ਰਿਕਸ਼ਿਆਂ ਵਾਲੇ। ਇਹ ਆਪਣੀਆਂ ਲੋੜਾਂ ਨੇੜੇ ਦੀਆਂ ਛੋਟੀਆਂ ਦੁਕਾਨਾਂ ਤੋਂ ਖਰੀਦਦੇ ਨੇ। ਤੀਜੇ ਪੜਾਓ ਤੇ ਉਹ ਲੋਕ ਆ ਜਾਂਦੇ ਨੇ ਜਿਨ੍ਹਾਂ ਕੋਲ ਖੁੱਲ੍ਹੀ ਆਮਦਨ ਨਹੀਂ ਹੁੰਦੀ ਪਰ ਨਿਸ਼ਚਿਤ ਅਤੇ ਗੁਜ਼ਾਰੇ ਜੋਗੀ ਹੁੰਦੀ ਹੈ। ਇਹ ਲੋਕ ਕੁਝ ਪੜ੍ਹੇ ਲਿਖੇ ਅਤੇ ਪੱਕੀ ਨੌਕਰੀ ਤੇ ਲੱਗੇ ਹੁੰਦੇ ਨੇ। ਚੰਗਾ ਖਾਣਾ ਪਹਿਨਣਾ ਇਹਨਾਂ ਦੀ ਇੱਛਾ ਹੁੰਦੀ ਹੈ। ਇਹ ਆਪਣਾ ਮਕਾਨ ਉਸਾਰਨਾ ਚਾਹੁੰਦੇ ਨੇ, ਸਮਾਜਿਕ ਲੈਣ ਦੇਣ ਵੀ ਕਰਦੇ ਨੇ ਅਤੇ ਬੱਚਤ ਕਰਕੇ ਆਪਣਾ ਜੀਵਨ ਪੱਧਰ ਸੁਧਾਰਦੇ ਨੇ। ਇਹਨਾਂ ਕੋਲ ਗਿਣਤੀ ਕਰਨ, ਵਿਉਂਤਣ ਅਤੇ ਬੱਚਤ ਕਰਨ ਦੀ ਸਿਆਣਪ ਹੁੰਦੀ ਹੈ। ਸਮਾਜ ਵਿੱਚ ਇਹ ਵਰਗ ਸਭ ਤੋਂ ਵੱਡਾ ਹੁੰਦਾ ਹੈ ਤੇ ਇਸ ਕੋਲ ਥੋੜੇ ਪੈਸਿਆਂ ਨਾਲ ਵੀ ਚੰਗਾ, ਸ਼ਾਂਤ, ਸੁਖਾਵਾਂ ਜੀਵਨ ਜਿਉਣ ਦੀ ਸਮਰੱਥਾ ਹੁੰਦੀ ਹੈ। ਇਹਨਾਂ ਲੋਕਾਂ ਨੂੰ ਸਮਾਜਿਕ ਆਰਥਿਕ ਭਾਸ਼ਾ ਵਿੱਚ ਦੋਸਤੋ ਅਸੀਂ ਮੱਧ ਸ਼੍ਰੇਣੀ ਕਹਿ ਸਕਦੇ ਹਾਂ। ਜਿਉਂ ਜਿਉਂ ਮੱਧ ਸ਼੍ਰੇਣੀ ਸ਼ਕਤੀਸ਼ਾਲੀ ਹੁੰਦੀ ਹੈ ਤਿਉਂ ਤਿਉਂ ਆਰਥਿਕ ਵਿਕਾਸ ਵਾਪਰਦਾ ਹੈ। ਇਹ ਵਰਗ ਆਪਣੀ ਆਮਦਨ ਵਧਾਉਣ ਵਾਸਤੇ ਨਿਰੰਤਰ ਯਤਨ ਕਰਦਾ ਹੈ ਅਤੇ ਬੱਚਤ ਕਰਨਾ ਇਸ ਵਰਗ ਦਾ ਖਾਸਾ ਹੁੰਦਾ ਹੈ। ਇਹ ਲੋਕ ਸ਼ਹਿਰ ਦੀ ਮੁੱਖ ਮਾਰਕੀਟ ਵਿੱਚੋਂ ਚੀਜ਼ਾਂ ਖਰੀਦਦੇ ਨੇ। ਇਸ ਵਰਗ ਦੇ ਆਦਰਸ਼ ਉਦੇਸ਼ ਸਮੁੱਚੇ ਸਮਾਜਿਕ ਜੀਵਨ ਨੂੰ ਨਿਰਧਾਰਿਤ ਕਰਦੇ ਨੇ। ਨਾਵਲਾਂ, ਫਿਲਮਾਂ, ਅਖਬਾਰਾਂ ਵਿੱਚ ਅਕਸਰ ਇਸ ਵਰਗ ਦੀਆਂ ਸਮੱਸਿਆਵਾਂ ਪੇਸ਼ ਹੁੰਦੀਆਂ ਨੇ। ਚੌਥਾ ਪੜਾਓ ਉਹ ਲੋਕ ਹੁੰਦੇ ਨੇ ਜਿਹੜੇ ਆਪਣੀ ਬੱਚਤ ਨੂੰ ਹੋਰ ਪੈਸੇ ਕਮਾਉਣ ਦੇ ਕਾਰਜ ਵਿੱਚ ਲਾਉਂਦੇ ਨੇ। ਇਹ ਲੋਕ ਰੁਤਬੇ ਅਤੇ ਮਾਨਤਾ ਦੇ ਅਭਿਲਾਸ਼ੀ ਹੁੰਦੇ ਨੇ, ਵੱਡੇ ਮਕਾਨਾਂ ਵਿੱਚ ਰਹਿੰਦੇ ਨੇ ਅਤੇ ਹਾਕਮ ਜਮਾਤ ਦੇ ਨੇੜੇ ਹੁੰਦੇ ਨੇ। ਇਹ ਹਰ ਪੱਖੋਂ ਆਪਣੇ ਆਪ ਨੂੰ ਆਮ ਸਧਾਰਨ ਲੋਕਾਂ ਨਾਲੋਂ

ਹਰਿਆਉਣ ਵਿੱਚ ਰੁੱਝੇ ਰਹਿੰਦੇ ਨੇ। ਇਹ ਲੋਕ ਰਾਜਧਾਨੀਆਂ ਵਿੱਚੋਂ ਚੀਜ਼ਾਂ ਖਰੀਦਦੇ ਨੇ। ਪੰਜਵੇਂ ਪੜਾਓ ਤੇ ਕਾਰਖਾਨੇਦਾਰ, ਵੱਡੇ ਵਪਾਰੀ, ਠੇਕੇਦਾਰ, ਪੂੰਜੀਪਤੀਆਂ ਦਾ ਬੋਲਬਾਲਾ ਹੁੰਦਾ ਏ। ਇਹਨਾਂ ਕੋਲ ਪੈਸੇ ਦੀ ਥੋੜ ਨਹੀਂ ਹੁੰਦੀ, ਇਹਨਾਂ ਕੋਲ ਰਾਜਸੀ ਤਾਕਤ ਵੀ ਹੁੰਦੀ ਹੈ ਤੇ ਪੈਸਾ ਵੀ। ਇਹ ਪੈਸੇ ਦੇ ਸਰੋਤਾਂ ਤੇ ਕਾਬਜ਼ ਹੁੰਦੇ ਨੇ। ਅਸਲ ਵਿੱਚ ਦੋਸਤੋ, ਕਿਸੇ ਦੇਸ਼ ਨੂੰ ਚਲਾਉਣ ਵਾਲੇ ਇਹੀ ਲੋਕ ਹੁੰਦੇ ਨੇ। ਇਹਨਾਂ ਕੋਲ ਵਿਸ਼ਵ ਭਰ ਵਿੱਚੋਂ ਖਰੀਦੀਆਂ ਚੀਜ਼ਾਂ ਹੁੰਦੀਆਂ ਨੇ।

ਦੋਸਤੋ, ਪੈਸੇ ਦੀ ਆਪਣੀ ਵਿਆਕਰਨ ਹੁੰਦੀ ਹੈ, ਜਿਸ ਨੂੰ ਸਮਝੇ ਬਿਨਾਂ ਪੈਸੇ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਸਕਦੀ। ਕਿਸੇ ਭਾਸ਼ਾ ਨੂੰ ਸਿੱਖਣ ਦੇ ਦੋਸਤੋ ਚਾਰ ਪੜਾਓ ਹੁੰਦੇ ਨੇ, ਸਮਝ ਸਕਣਾ, ਬੋਲ ਸਕਣਾ, ਪੜ੍ਹ ਸਕਣਾ ਅਤੇ ਲਿਖ ਸਕਣਾ। ਇਸੇ ਤਰ੍ਹਾਂ ਹੀ ਪੈਸੇ ਦੇ ਚਾਰ ਪੜਾਓ ਹੁੰਦੇ ਨੇ, ਕਮਾਉਣਾ, ਖਰਚਣਾ, ਬਚਾਉਣਾ ਅਤੇ ਲਾਉਣਾ। ਅਨਪੜ੍ਹ ਵਿਅਕਤੀ ਭਾਸ਼ਾ ਨੂੰ ਸਮਝਦਾ ਤਾਂ ਹੈ ਅਤੇ ਬੋਲਦਾ ਵੀ ਹੈ, ਪਰ ਉਹ ਪੜ੍ਹ ਨਹੀਂ ਸਕਦਾ, ਲਿਖ ਨਹੀਂ ਸਕਦਾ। ਇਸੇ ਤਰ੍ਹਾਂ ਹੀ ਗਰੀਬ ਵਿਅਕਤੀ ਕਮਾਉਂਦਾ ਏ ਅਤੇ ਖਰਚਦਾ ਏ, ਪਰ ਬਚਾਉਂਦਾ ਨਹੀਂ ਅਤੇ ਪੈਸੇ ਲਾਉਣ ਦਾ ਤਾਂ ਪ੍ਰਸ਼ਨ ਹੀ ਨਹੀਂ ਉੱਠਦਾ। ਭਾਸ਼ਾ ਦੇ ਪੱਖੋਂ ਅਨਪੜ੍ਹ ਵਿਅਕਤੀ ਅਤੇ ਪੈਸੇ ਦੇ ਪੱਖੋਂ ਗਰੀਬ ਵਿਅਕਤੀ ਦੇ ਇੱਕੋ ਹੀ ਅਰਥ ਨੇ। ਜਿਸ ਤਰ੍ਹਾਂ ਕੋਈ ਭਾਸ਼ਾ ਪੜ੍ਹਨੀ ਅਤੇ ਲਿਖਣੀ ਸਿੱਖਣ ਵਾਸਤੇ ਸਕੂਲ ਜਾਣਾ ਪਵੇਗਾ, ਉਵੇਂ ਹੀ ਬੱਚਤ ਕਰਨ ਵਾਸਤੇ ਅਤੇ ਪੈਸੇ ਲਾਉਣ ਵਾਸਤੇ ਬੈਂਕ ਜਾਣਾ ਪਵੇਗਾ। ਪੈਸੇ ਦੇ ਪੱਖੋਂ ਬੈਂਕ ਦਾ ਉਹੀ ਦਰਜਾ ਏ ਜੋ ਭਾਸ਼ਾ ਦੇ ਪੱਖੋਂ ਸਕੂਲ ਦਾ ਏ। ਜਿਸ ਤਰ੍ਹਾਂ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੜ੍ਹਾਈ ਦੇ ਵੱਖ ਵੱਖ ਖਾਤੇ ਨੇ, ਉਵੇਂ ਹੀ ਬੈਂਕ ਵਿੱਚ ਵਿਭਿੰਨ ਖਾਤੇ ਸਾਡੀ ਮਾਇਕ ਪੱਧਰ ਅਤੇ ਵਿਕਾਸ ਦੇ ਸੂਚਕ ਹੁੰਦੇ ਨੇ। ਵਿਕਾਸ ਦੋਸਤੋ ਮੁੱਖ ਤੌਰ ਤੇ ਚਾਰ ਕਿਸਮ ਨਾਲ ਵਾਪਰਦਾ ਏ, ਸਰੀਰਕ ਵਿਕਾਸ, ਭਾਵਕ ਬੌਧਿਕ ਵਿਕਾਸ, ਸਮਾਜਿਕ ਵਿਕਾਸ ਅਤੇ ਆਰਥਿਕ ਵਿਕਾਸ। ਆਰਥਿਕ ਵਿਕਾਸ ਸਭ ਪ੍ਰਕਾਰ ਦੇ ਵਿਕਾਸ ਦਾ ਧੁਰਾ ਹੁੰਦਾ ਏ। ਸਰੀਰਕ ਵਿਕਾਸ ਦਾ ਵਾਪਰਨਾ ਸਮੇਂ ਨਾਲ ਸੰਬੰਧਿਤ ਹੈ, ਜਦੋਂ ਕਿ ਬਾਕੀ ਸਾਰੇ ਵਿਕਾਸ ਪੈਸੇ ਨਾਲ ਜੁੜੇ ਹੁੰਦੇ ਨੇ। ਗਿਆਨ, ਯੋਗਤਾ ਅਤੇ ਪੈਸਾ ਖੁਸ਼ਹਾਲੀ ਦੇ ਸੰਦ ਨੇ ਦੋਸਤੋ। ਮੰਜੇ ਦੀ ਥਾਂ ਪਲੰਗ ਵਿਛਾਉਣ ਵਿੱਚ, ਥਾਲੀਆਂ ਦੀ ਥਾਂ ਪਲੇਟਾਂ ਰੱਖਣ ਵਿੱਚ ਅਤੇ ਕੁੜਤੇ ਪਜਾਮੇ ਦੀ ਥਾਂ ਕੋਟ ਪੈਂਟ ਪਾਉਣ ਲਈ ਜੇ ਯਤਨ ਕੀਤਾ ਜਾਵੇ ਤਾਂ 30 ਸਾਲ ਲੱਗ ਜਾਂਦੇ ਨੇ।

ਮਿਹਨਤ ਅਤੇ ਬੱਚਤ ਤੋਂ ਬਿਨਾਂ ਇਹ ਵਿਕਾਸ ਵਾਪਰਦਾ ਹੀ ਨਹੀਂ ਦੋਸਤੋ। ਮਿਹਨਤ ਅਤੇ ਇਮਾਨਦਾਰੀ ਦੀ ਖੁਸ਼ਹਾਲੀ ਪੀੜੀ ਦਰ ਪੀੜੀ ਚੱਲਦੀ ਹੈ, ਜਦੋਂ ਕਿ ਭ੍ਰਿਸ਼ਟ ਢੰਗ ਨਾਲ ਕਮਾਇਆ ਪੈਸਾ ਵਿਭਚਾਰ ਉਪਜਾਉਂਦਾ ਹੈ ਅਤੇ ਸਮੁੱਚੇ ਰੂਪ ਵਿੱਚ ਇਸ ਵਿੱਚੋਂ ਨਿਰਾਸ਼ਤਾ ਉਪਜਦੀ ਹੈ। ਪੈਸਾ ਉਸ ਕਮਾਈ ਨੂੰ ਕਹਿੰਦੇ ਨੇ ਜਿਹੜਾ ਕਮਾਉਣ ਉਪਰੰਤ ਖਰਚ ਲਿਆ ਜਾਵੇ। ਬਚਾਏ ਹੋਏ ਪੈਸੇ ਨੂੰ ਬੱਚਤ ਧਨ ਆਖਿਆ ਜਾਂਦਾ ਹੈ। ਧਨ ਨਾਲ ਸਾਡੇ ਵਿਹਾਰ ਵਿੱਚ ਟਿਕਾਓ, ਮੇਲ ਮਿਲਾਪ ਵਿੱਚ ਪਰਸਪਰ ਸਤਿਕਾਰ, ਸਵੈ ਵਿਸ਼ਵਾਸ ਅਤੇ ਨਿਰਣਿਆਂ ਨੂੰ ਅਮਲ ਵਿੱਚ ਲਿਆਉਣ ਦੀ ਯੋਗਤਾ ਉਪਜਦੀ ਹੈ। ਦੋਸਤੋ, ਜਦੋਂ ਪੈਸਾ ਹੋ ਜਾਵੇ ਤਾਂ ਕਦੀ ਕਦੀ ਇਹ ਵੀ ਸੋਚਣਾ ਚਾਹੀਦਾ ਹੈ ਕਿ ਮੇਰੇ ਕੋਲ ਉਹ ਚੀਜ਼ਾਂ ਵੀ ਨੇ ਜਿਨ੍ਹਾਂ ਨੂੰ ਪੈਸਾ ਨਹੀਂ ਖਰੀਦ ਸਕਦਾ। ਪੈਸਾ ਸਭ ਕੁਝ ਖਰੀਦ ਸਕਦਾ ਏ, ਪਰ ਪੈਸਾ ਦੋਸਤੋ ਜੀਵਨ ਦੀ ਤਸੱਲੀ, ਤੰਦਰੁਸਤੀ, ਮਨ ਦੀ ਸ਼ਾਂਤੀ, ਚੰਗੀ ਨੀਂਦ, ਸੱਚੀ ਦੋਸਤੀ, ਵਫਾਦਾਰੀ, ਪ੍ਰਸੰਨਤਾ, ਹਮਦਰਦੀ, ਚੰਗਾ ਹਾਜ਼ਮਾ, ਸੱਚੀ ਪ੍ਰਸ਼ੰਸਾ ਨਹੀਂ ਖਰੀਦ ਸਕਦਾ।

ਦੋਸਤੋ, ਮੇਰਾ ਤਜਰਬਾ ਦੱਸਦਾ ਹੈ ਕਿ ਆਪਣੀ ਮਿਹਨਤ ਨਾਲ ਕਮਾਏ ਪੈਸੇ ਸਭ ਤੋਂ ਵੱਧ ਬਰਕਤ ਵਾਲੇ ਹੁੰਦੇ ਨੇ, ਕਿਉਂਕਿ ਮਿਹਨਤ ਕਰਦਿਆਂ ਸਾਡੇ ਵਿੱਚ ਸਰਵਪੱਖੀ ਵਿਕਾਸ ਵੀ ਵਾਪਰਦਾ ਹੈ। ਵਿਰਸੇ ਵਿੱਚ ਮਿਲੇ ਪੈਸੇ ਫਜ਼ੂਲ ਚੀਜ਼ਾਂ ਤੇ ਖਰਚ ਹੁੰਦੇ ਨੇ। ਦੋਸਤ ਭਰਾ ਤੋਂ ਹਥਿਆਏ, ਕਿਸੇ ਦਾ ਹੱਕ ਮਾਰ ਕੇ ਲਏ ਪੈਸੇ ਨੁਕਸਾਨ ਕਰਦੇ ਨੇ। ਕਿਸੇ ਇਸਤਰੀ ਤੋਂ ਧੋਖੇ ਨਾਲ ਲਏ ਪੈਸੇ ਕਦੇ ਸੁੱਖ ਨਹੀਂ ਦਿੰਦੇ। ਜੇ ਬੁੱਧੀ ਤੋਂ ਕੇਵਲ ਗਿਣਨ ਦਾ ਹੀ ਕੰਮ ਲਵੋਗੇ ਅਤੇ ਜੇ ਪੈਸੇ ਨੂੰ ਹੀ ਆਪਣਾ ਰੱਬ ਬਣਾ ਲਵੋਗੇ ਤਾਂ ਇਹ ਇੱਕ ਸ਼ੈਤਾਨੀ ਤਾਕਤ ਬਣ ਜਾਵੇਗਾ। ਦੋਸਤੋ, ਪੈਸਾ ਸਾਧਨ ਹੈ ਉਦੇਸ਼ ਪੂਰਤੀ ਦਾ, ਨਿਰਣਾ ਤੁਹਾਡੇ ਚਰਿੱਤਰ ਨੇ ਕਰਨਾ ਹੈ। ਪੈਸੇ ਸੰਬੰਧੀ ਵਿਹਾਰਿਕ ਦ੍ਰਿਸ਼ਟੀਕੋਣ ਉਸਾਰਨ ਦੀ ਲੋੜ ਹੈ। ਦੋਸਤੋ, ਆਪਣੀ ਕਮਾਈ ਵਿੱਚੋਂ ਬੱਚਤ ਦੀ ਆਦਤ ਤੋਂ ਬਿਨਾਂ ਕਿਸੇ ਪ੍ਰਕਾਰ ਦੀ ਚੰਗੀ ਆਦਤ ਦਾ ਹੋਣਾ ਸੰਭਵ ਨਹੀਂ ਹੁੰਦਾ। ਇਸਤਰੀਆਂ ਵਿੱਚ ਬੱਚਤ ਕਰਨ ਦੀ ਸੁਭਾਵਿਕ ਆਦਤ ਹੁੰਦੀ ਹੈ। ਇਸਤਰੀ ਕੋਲ ਪੈਸੇ ਵੀ ਹੁੰਦੇ ਨੇ, ਪਰਿਵਾਰਕ ਸੁੱਖ ਦੀ ਅਮੀਰੀ ਖੁਸ਼ਹਾਲੀ ਵੀ ਹੁੰਦੀ ਹੈ ਅਤੇ ਬੱਚਿਆਂ ਦੇ ਰੂਪ ਵਿੱਚ ਹੀਰੇ ਜਵਾਹਰਾਤ ਵੀ ਹੁੰਦੇ ਨੇ। ਦੋਸਤੋ, ਬੌਧਿਕ ਵਿਕਾਸ ਲਈ ਪੁਸਤਕਾਂ ਤੇ ਖਰਚੇ ਪੈਸੇ ਵਿਅਰਥ ਨਹੀਂ ਜਾਂਦੇ। ਖਰਚਣ ਤੋਂ ਪਹਿਲਾਂ ਪੈਸੇ ਕਮਾਉਣੇ ਸਿਆਣਪ ਦੀ ਨਿਸ਼ਾਨੀ ਹੁੰਦੇ ਨੇ। ਵਕਤ ਨਾਲ ਹਰ ਕੋਈ ਜਾਣ ਜਾਂਦਾ ਹੈ ਕਿ ਰਿਸ਼ਤੇਦਾਰ ਨੂੰ ਪੈਸੇ ਉਧਾਰ ਦੇਣੇ ਜਾਂ ਉੱਕਾ ਵੀ ਨਹੀਂ ਦੇਣੇ ਇੱਕ ਹੀ ਗੱਲ ਹੈ, ਕਿਉਂਕਿ ਦੋਹਾਂ ਦੀ ਲਾਗਤ ਬਰਾਬਰ ਹੈ। ਬਹੁਤੇ ਨੇ ਜਿਹੜੇ ਨਾ ਮੂਲ ਮੋੜਨਗੇ ਨਾ ਵਿਆਜ, ਕੁਝ ਹੋਣਗੇ ਜਿਹੜੇ ਮੂਲ ਨਹੀਂ ਮੋੜਨਗੇ, ਵਿਆਜ ਦੇਣ ਦਾ ਵਾਅਦਾ ਕਰਨਗੇ, ਮੁੱਕਰਨਗੇ ਨਹੀਂ, ਪਰ ਮਿਲੇਗਾ ਕੁਝ ਵੀ ਨਹੀਂ। ਦੋਸਤੋ, ਸਾਡਾ ਦੁਰਭਾਗ ਇਹ ਹੈ ਕਿ ਅਜੋਕੇ ਸੰਸਾਰ ਵਿੱਚ ਪੈਸੇ ਅਤੇ ਸਫਲਤਾ ਦੇ ਇੱਕੋ ਹੀ ਅਰਥ ਹੋ ਗਏ ਨੇ। ਅਸੀਂ ਪੈਸੇ ਦੇ ਪੱਖੋਂ ਇਸ ਲਈ ਸਫਲ ਹੋਣਾ ਚਾਹੁੰਦੇ ਹਾਂ ਕਿਉਂਕਿ ਸਫਲਤਾ ਹੀ ਅਕਸਰ ਪ੍ਰਸਿੱਧੀ, ਪ੍ਰਸ਼ੰਸਾ, ਖੁਸ਼ਹਾਲੀ, ਬਹੁਤਾਤ, ਸੰਪੂਰਨਤਾ ਅਤੇ ਪ੍ਰਵਾਨਗੀ

ਦਾ ਪ੍ਰਤੀਕ ਹੁੰਦੀ ਹੈ। ਪੈਸੇ ਦੇ ਪੱਖੋਂ ਪ੍ਰਸੰਨ ਅਤੇ ਸੰਤੁਸ਼ਟ ਵਿਅਕਤੀ ਆਪਣੀ ਸਫਲਤਾ ਲੋਕਾਂ ਨਾਲ ਸਾਂਝੀ ਕਰਨ ਵਾਸਤੇ ਜਨਤਕ ਹਿੱਤ ਦੇ ਕਾਰਜ ਕਰਦੇ ਨੇ। ਲੋੜ ਹੈ ਦੋਸਤੋ ਕਿ ਪੈਸੇ ਪ੍ਰਤੀ ਸਹੀ, ਉਸਾਰੂ, ਵਿਹਾਰਕ, ਯਥਾਰਥਕ ਅਤੇ ਹਾਂ ਪੱਖੀ ਦ੍ਰਿਸ਼ਟੀਕੋਣ ਅਪਣਾਇਆ ਜਾਵੇ। ਪੈਸੇ ਲਈ ਪਾਗਲ ਹੋਣ ਦੀ ਲੋੜ ਨਹੀਂ, ਪਰ ਪੈਸੇ ਪ੍ਰਤੀ ਅਵੇਸਲਾ ਅਤੇ ਲਾਪਰਵਾਹ ਹੋਣਾ ਵੀ ਯੋਗ ਨਹੀਂ, ਕਿਉਂਕਿ ਪਿਆਰ ਅਤੇ ਪੈਸਾ ਜ਼ਿੰਦਗੀ ਦੀਆਂ ਮੁੱਢਲੀਆਂ ਤਾਂਘਾਂ ਨੇ ਅਤੇ ਇਹ ਮਨੁੱਖ ਦੀਆਂ ਬੁਨਿਆਦੀ ਭੁੱਖਾਂ ਨੇ।

ਦੋਸਤੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਫੇਰ ਮਿਲਣ ਦਾ ਵਾਅਦਾ ਕਰਦੇ ਹੋਏ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਇੱਕ ਨਵੇਂ ਨਿੱਗਰ ਅਸਾਰੂ ਵਿਸ਼ੇ ਦੇ ਨਾਲ ਆਪਣੀ ਸਤਿਕਾਰਿਤ ਸਾਥੀ ਮਮਤਾ ਅਰੋੜਾ ਜੀ ਦੇ ਨਾਲ ਆਪ ਜੀ ਦੀ ਖਿਦਮਤ ਦੇ ਵਿੱਚ ਬਹੁਤ ਹੀ ਜਲਦੀ ਹਾਜ਼ਰ ਹੋਵੇਗਾ। ਤਦ ਤੱਕ ਲਈ ਦਿਓ ਆਗਿਆ, ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ ਤੇ ਵਿਕਾਸ ਭਾਰਦਵਾਜ।

ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਤੁਸੀਂ ਸੁਣੋਗੇ ਪ੍ਰਾਯੋਜਿਕ ਪ੍ਰੋਗਰਾਮ ਕਿੰਜ ਜਾਈਏ ਪ੍ਰਦੇਸ਼, ਜਿਸ ਵਿਚ ਆਸਟ੍ਰੇਲੀਆ ਦੇ ਵੀਜ਼ਾ ਸੰਬੰਧੀ ਜਾਣਕਾਰੀ ਦੇਣਗੇ ਮਾਰਾ ਏਜੰਟ ਵਿਜੇ ਭਾਰਤੀ। ਪ੍ਰੋਗਰਾਮ ਦੇ ਪ੍ਰਾਯੋਜਕ ਨੇ ਮਾਈ ਵੀਜ਼ਾ ਗਾਈਡ, ਫਰੀਦਕੋਟ ਰੋਡ, ਕੋਟ ਕਪੂਰਾ।

0: ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਪਰਮਿਟ ਤੇ PR ਸੰਬੰਧੀ। ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379 63306। ਈਮੇਲ ID ਹੈ AIRFM.BTI@gmail.com। ਸੰਪਰਕ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 78379 63306।
1: ਪ੍ਰੋਗਰਾਮ ਸੰਬੰਧੀ ਜਾਣਕਾਰੀ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਤਹਿਤ ਤੁਸੀਂ ਸੁਣੋਗੇ ਪ੍ਰਾਯੋਜਿਕ ਪ੍ਰੋਗਰਾਮ ਕਿੰਜ ਜਾਈਏ ਪ੍ਰਦੇਸ਼, ਜਿਸ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਸੰਬੰਧੀ ਜਾਣਕਾਰੀ ਦੇਣਗੇ ਮਾਰਾ ਏਜੰਟ ਵਿਜੇ ਭਾਰਤੀ। ਪ੍ਰੋਗਰਾਮ ਦੇ ਪ੍ਰਾਯੋਜਕ ਨੇ ਮਾਈ ਵੀਜ਼ਾ ਗਾਈਡ ਫਰੀਦਕੋਟ ਰੋਡ ਕੋਟ ਕਪੂਰਾ।
0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78379 63306। ਈਮੇਲ ID ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78379 63306।
2: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ, ਜਿਸ ਤਹਿਤ ਤੁਸੀਂ ਸੁਣ ਰਹੇ ਸੀ ਸਿਲਸਿਲਾ ਅੱਖਰ ਬੋਲਦੇ ਨੇ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:19 ਅਤੇ 39 ਹੋਏ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ, ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਕਿਹਾ ਕਿ ਇਸ ਚਰਚਾ ਲਈ ਨੇਮ ਤੈਅ ਕੀਤੇ ਜਾਣੇ ਚਾਹੀਦੇ ਨੇ। ਸ੍ਰੀ ਰਿਜਿਜੂ ਨੇ ਕਿਹਾ ਕਿ ਸਰਕਾਰ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਤੇ ਵਿਆਪਕ ਚਰਚਾ ਚਾਹੁੰਦੀ ਏ। ਉਹਨਾਂ ਕਿਹਾ ਕਿ ਬਹਿਸ ਜਿੰਨੀ ਵੀ ਲੰਬੀ ਚੱਲੇ ਉਨੀ ਲੰਬੀ ਹੋਣੀ ਚਾਹੀਦੀ ਏ ਅਤੇ ਜਿੰਨਾ ਛੇਤੀ ਸੰਭਵ ਹੋ ਸਕੇ ਸ਼ੁਰੂ ਹੋਣੀ ਚਾਹੀਦੀ ਏ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਨੇ ਵਿਰੋਧੀ ਪਾਰਟੀਆਂ ਨੂੰ ਇਸ ਮੁੱਦੇ ਤੇ ਖੁੱਲੀ ਚਰਚਾ ਲਈ ਸੱਦਾ ਦਿੱਤਾ ਸੀ, ਪਰ ਉਹਨਾਂ ਨੇ ਇਸ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕੀਤੀਆਂ ਜਿਸ ਨਾਲ ਲੱਗਦਾ ਹੈ ਕਿ ਉਹ ਸੰਵਾਦ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ।
1: देखिए, जो ऑपोजिशन पार्टी बोलना चाहते वो तो बोलना ही है चर्चा के दौरान, हम मना नहीं कर सकते। लेकिन चर्चा को रोकने के लिए आप अगर कंडीशन डालेंगे तो इसका मतलब आप चर्चा नहीं चाहते हैं। हमने जब खुले दिल से ऑफर किए सरकार की ओर से कि हम चर्चा चाहते हैं, तो उसको व्यवधान डालने के लिए कोई कंडीशन ऐसा डालेंगे ताकि चर्चा ही ना हो, ये तो ठीक बात नहीं है।
0: ਪ੍ਰਸਾਰ ਭਾਰਤੀ, ਦੂਰਦਰਸ਼ਨ ਅਤੇ ਆਕਾਸ਼ਵਾਣੀ ਰਾਹੀਂ ਪੰਜਾਬ ਵਿੱਚ ਵਿਆਪਕ ਜਨਤਕ ਪ੍ਰਸਾਰਣ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਹ ਸਰਹੱਦੀ ਇਲਾਕਿਆਂ, ਦਿਹਾਤੀ ਵਿਕਾਸ, ਸੱਭਿਆਚਾਰ ਅਤੇ ਜਨਤਕ ਹਿੱਤ ਦੇ ਹੋਰ ਮੁੱਦਿਆਂ ਨੂੰ ਕਵਰ ਕਰ ਰਹੇ ਨੇ। ਇਹ ਗੱਲ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐਲ ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਪੰਜਾਬ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਹੀ। ਉਨ੍ਹਾਂ ਕਿਹਾ ਕਿ ਦੂਰਦਰਸ਼ਨ ਕੇਂਦਰ DDK ਜਲੰਧਰ ਤੋਂ ਪ੍ਰਸਾਰਿਤ ਹੋਣ ਵਾਲਾ 24 ਘੰਟੇ 7 ਦਿਨ ਚੱਲਣ ਵਾਲਾ ਸੈਟੇਲਾਈਟ ਚੈਨਲ DD ਪੰਜਾਬੀ ਰਾਜ ਦੇ ਸੱਭਿਆਚਾਰ, ਵਿਰਸੇ, ਖਬਰਾਂ ਤੇ ਮੌਜੂਦਾ ਮਾਮਲਿਆਂ ਬਾਰੇ ਪੰਜਾਬੀ ਭਾਸ਼ਾ ਦੇ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। ਇਹ ਪ੍ਰਸਾਰ ਭਾਰਤੀ ਦੇ OTT ਪਲੇਟਫਾਰਮ ਵੇਵਸ ਅਤੇ YouTube ਤੇ ਵੀ ਉਪਲਬਧ ਹੈ। ਇਸੇ ਤਰ੍ਹਾਂ ਪੰਜਾਬ ਦੇ ਸਾਰੇ ਆਕਾਸ਼ਵਾਣੀ ਸਟੇਸ਼ਨ ਸੱਭਿਆਚਾਰ, ਖੇਤੀਬਾੜੀ, ਦਿਹਾਤੀ ਵਿਕਾਸ, ਸਿਹਤ ਅਤੇ ਜਨਤਕ ਹਿੱਤ ਦੇ ਹੋਰ ਮੁੱਦਿਆਂ ਤੇ ਪੰਜਾਬੀ ਭਾਸ਼ਾ ਦੇ ਪ੍ਰੋਗਰਾਮ ਪ੍ਰਸਾਰਿਤ ਕਰਦੇ ਨੇ। ਆਕਾਸ਼ਵਾਣੀ ਦਾ ਜਲੰਧਰ ਕਲਸਟਰ ਸਟੇਸ਼ਨ ਖਬਰਾਂ ਦੇ ਰੋਜ਼ਾਨਾ 5 ਬੁਲੇਟਿਨ ਪ੍ਰਸਾਰਿਤ ਕਰਦਾ ਹੈ, ਜਿਨ੍ਹਾਂ ਵਿਚ 3 ਰਾਸ਼ਟਰੀ ਅਤੇ 2 ਖੇਤਰੀ ਬੁਲੇਟਿਨ ਸ਼ਾਮਿਲ ਨੇ। ਮੰਤਰੀ ਨੇ ਕਿਹਾ ਕਿ ਮੌਜੂਦਾ ਮਾਲੀ ਸਾਲ ਦੌਰਾਨ ਕੁੱਲ 100 ਕਰੋੜ ਰੁਪਏ ਦੀ ਲਾਗਤ ਆਈਏ। ਪੰਜਾਬ ਲਈ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਅਜਿਹੇ ਪ੍ਰੋਗਰਾਮਾਂ ਲਈ 9.48 ਕਰੋੜ ਰੁਪਏ ਅਲਾਟ ਕੀਤੇ ਗਏ ਨੇ। ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨ, ਜਨਤਕ ਸੇਵਾਵਾਂ ਵਿਚ ਸੁਧਾਰ ਕਰਨ ਅਤੇ ਸਥਾਨਕ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਸਹਿਕਾਰਿਤਾ ਨੀਤੀ 2026 ਦੀ ਸ਼ੁਰੂਆਤ ਕੀਤੀ। ਚੰਡੀਗੜ੍ਹ ਦੇ ਮੁੱਖ ਸ਼ਹਿਰੀ ਪਛਾਣ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਨੀਤੀ ਬਿਜਲੀ, ਮੁਰੰਮਤ, ਪਲੰਬਿੰਗ, ਪੇਂਟਿੰਗ, ਸਾਫ਼ ਸਫਾਈ, ਸੂਰਜੀ ਸਮਰੱਥਾਵਾਂ ਲਾਉਣ ਅਤੇ ਛੋਟੇ ਨਵੀਨੀਕਰਨ ਦੇ ਕੰਮ ਕਰਨ ਵਾਲੀਆਂ ਸੇਵਾ ਸਹਿਕਾਰੀ ਸਭਾਵਾਂ ਤੇ ਵਿਸ਼ੇਸ਼ ਜ਼ੋਰ ਦਿੰਦੀ ਏ। ਇਹ ਸਹਿਕਾਰੀ ਸਭਾਵਾਂ ਖਾਸ ਕਰਕੇ ਨੌਜਵਾਨਾਂ, ਔਰਤਾਂ ਤੇ ਕਮਜ਼ੋਰ ਵਰਗਾਂ ਦੇ ਮੈਂਬਰਾਂ ਲਈ ਰੁਜ਼ਗਾਰ ਦੇ ਸਨਮਾਨਜਨਕ ਮੌਕੇ ਪੈਦਾ ਕਰਦੀਆਂ ਨਿਵਾਸੀਆਂ ਅਤੇ ਹਾਊਸਿੰਗ ਸੁਸਾਇਟੀਆਂ ਨੂੰ ਭਰੋਸੇਯੋਗ ਤੇ ਕਿਫਾਇਤੀ ਸੇਵਾਵਾਂ ਪ੍ਰਦਾਨ ਕਰਨਗੀਆਂ। ਇਹ ਨੀਤੀ ਹੁਨਰਮੰਦ ਵਰਕਰਾਂ ਅਤੇ ITI ਸਿੱਖਿਅਤ ਵਿਦਿਆਰਥੀਆਂ ਨੂੰ ਸੇਵਾ ਸਹਿਕਾਰੀ ਸਭਾਵਾਂ ਵਿਚ ਸ਼ਾਮਲ ਹੋਣ ਅਤੇ ਆਪਣੀ ਸਿਖਲਾਈ ਪੂਰੀ ਕਰਨ ਤੋਂ ਤੁਰੰਤ ਬਾਅਦ ਸਵੈਨਿਰਭਰ ਬਣਨ ਲਈ ਵੀ ਉਤਸ਼ਾਹਿਤ ਕਰਦੀ ਏ। ਇਸ ਨੀਤੀ ਤਹਿਤ 31 ਦਸੰਬਰ 2027 ਤੱਕ ਕਰੀਬ 50 ਨਵੀਆਂ ਸਹਿਕਾਰੀ ਸਭਾਵਾਂ ਦੇ ਗਠਨ ਦੀ ਯੋਜਨਾ ਏ। ਇਸ ਪਹਿਲਕਦਮੀ ਤੋਂ ਸੇਵਾਧਾਰਿਤ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨ, ਨਿਵਾਸੀਆਂ ਲਈ ਰੋਜ਼ਾਨਾ ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਕਰਨ ਅਤੇ ਚੰਡੀਗੜ੍ਹ ਭਰ ਵਿਚ ਵਧੇਰੇ ਸਥਾਨਕ ਰੁਜ਼ਗਾਰ ਪੈਦਾ ਕਰਨ ਦੀ ਉਮੀਦ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNewsਜਲੰਧਰ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿਸ ਨੇ 1ਲੀ ਤੋਂ 12ਵੀਂ ਜਮਾਤ ਤੱਕ ਦੇ ਸਕੂਲਾਂ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਪਣੇ ਮੁੱਖ ਵਿਸ਼ਿਆਂ ਵਿਚੋਂ ਇਕ ਵਿਚੋਂ ਪੇਸ਼ ਕੀਤਾ ਹੈ। ਇਕ ਪ੍ਰੈਸ ਕਾਨਫਰੰਸ ਦੌਰਾਨ ਇਸ ਬਾਰੇ ਖੁਲਾਸਾ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਕਦਮ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਚੁੱਕਿਆ ਗਿਆ ਹੈ।
2: We are the first state जो AI ਨੂੰ as main subject introduce ਕਰਨ ਜਾ ਰਹੇ ਹਾਂ। ਦੇਸ਼ ਦੀ ਕਿਸੇ ਵੀ ਸਟੇਟ ਦੇ ਵਿੱਚ artificial intelligence core subject ਨਹੀਂ ਹੈ, ਉਹ ਇੱਕ optional subject ਹੈ, vocational subject ਹੈ, ਪਰ ਪੰਜਾਬ ਇੱਕ ਪਹਿਲਾ ਸੂਬਾ ਹੈ ਜਿਸ ਨੇ main subject ਕਰ ਦਿੱਤਾ and right from class first, ਪਹਿਲੀ ਜਮਾਤ ਤੋਂ ਲੈ ਕੇ 12ਵੀਂ ਕਲਾਸ ਤੱਕ ਜਿਹੜੇ ਸਾਡੇ ਬੱਚਿਆਂ ਨੂੰ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਪੜ੍ਹਾਵਾਂਗੇ। ਇਹ ਅਸੀਂ ਅੱਜ ਤੋਂ ਸ਼ੁਰੂ ਕਰ ਰਹੇ ਹਾਂ, ਇਸ ਦੀ ਸ਼ੁਰੂਆਤ ਹੋ ਜਾਊਗੀ ਪੰਜਾਬ ਦੇ ਸਾਡੇ ਸਰਕਾਰੀ ਸਕੂਲਾਂ ਦੇ ਨਾਲ ਨਾਲ ਜਿੰਨੇ ਸਕੂਲਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਐਫੀਲੇਟਿਡ ਨੇ ਉਹਨਾਂ ਦੇ ਵਿੱਚ ਵੀ ਇਹ ਸ਼ੁਰੂਆਤ ਹੋ ਜਾਊਗੀ। ਐਂਡ ਹੁਣ PSEB ਦੇ ਜਿੰਨੇ ਪਾਸ ਆਊਟਸ ਹੋਣਗੇ ਜਦੋਂ ਉਹ ਆਪਣਾ ਸਰਟੀਫਿਕੇਟ ਲੈ ਕੇ ਨਿਕਲਿਆ ਕਰਨਗੇ ਉਹਨਾਂ ਦੀ DMC ਦੇ ਉੱਤੇ ਮਾਰਕਸ਼ੀਟ ਦੇ ਉੱਤੇ ਹੋਊਗਾ ਕਿ ਇਸ ਸਟੂਡੈਂਟ ਨੂੰ ਪ੍ਰੋਪਰ AI ਦੀ ਨੌਲੇਜ ਹੈ।
0: ਉਨ੍ਹਾਂ ਕਿਹਾ ਕਿ ਪਾਠਕ੍ਰਮ ਚੰਗੀ ਤਰ੍ਹਾਂ ਯੋਜਨਾਬੱਧ ਹੋਏਗਾ ਤੇ ਅਧਿਆਪਕਾਂ ਨੂੰ ਪਹਿਲਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਵੀ ਸਿਖਲਾਈ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਵਿਸ਼ੇ ਦਾ ਸਿਰਫ 10% ਹਿੱਸਾ ਕਿਤਾਬਾਂ ਤੋਂ ਪੜ੍ਹਾਇਆ ਜਾਏਗਾ ਤੇ ਇਸ ਤੇ ਆਧਾਰਿਤ ਹੋਏਗਾ ਅਤੇ 90% ਵਿਹਾਰਕ ਗਿਆਨ ਹੋਏਗਾ। ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਬਾਰੇ ਸੰਗਠਨ EPFO ਨੇ ਮੁਕੱਦਮੇਬਾਜ਼ੀ ਨੂੰ ਘਟਾਉਣ ਅਤੇ EPFO ਢਾਂਚੇ ਤਹਿਤ ਵਿਵਾਦਾਂ ਦੇ ਨਿਪਟਾਰੇ ਲਈ ਇੱਕ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਵਿਧੀ ਪ੍ਰਦਾਨ ਕਰਨ ਲਈ ਭਾਰਤ ਭਰ ਵਿੱਚ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਬਾਰੇ ਯੋਜਨਾ 2026 ਦੇ ਹਿੱਸੇ ਵਜੋਂ

0: ਵਿਸ਼ਵਾਸ 2026 ਯੋਜਨਾ ਨੂੰ ਨੋਟੀਫਾਈ ਕੀਤਾ ਹੈ। ਇਹ ਯੋਜਨਾ ਪੰਜਾਬ ਵਿੱਚ ਵੀ ਲਾਗੂ ਕੀਤੀ ਗਈ ਹੈ ਤੇ 29 ਜੂਨ ਤੋਂ 6 ਮਹੀਨਿਆਂ ਦੀ ਮਿਆਦ ਲਈ ਲਾਗੂ ਹੋ ਗਈ ਹੈ। ਲੁਧਿਆਣਾ ਦੇ ਖੇਤਰੀ ਪ੍ਰੋਵੀਡੈਂਟ ਫੰਡ ਕਮਿਸ਼ਨਰ ਸੌਰਵ ਸਵਾਮੀ ਨੇ ਕਿਹਾ ਕਿ ਵਿਸ਼ਵਾਸ 2026 ਮਾਲਕਾਂ ਮੁਲਾਜ਼ਮਾਂ ਤੇ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਬਾਰੇ ਸੰਗਠਨ ਵਿਚਕਾਰ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਾਲੇ ਕਦਮ ਹੈ, ਜਦੋਂ ਕਿ ਪਾਲਣਾ ਨੂੰ ਯਕੀਨੀ ਬਣਾਉਂਦਾ ਤੇ ਮੁਲਾਜ਼ਮਾਂ ਦੀ ਸਮਾਜਿਕ ਸੁਰੱਖਿਆ ਦੀ ਰਾਖੀ ਕਰਦੀ ਏ। ਉਹਨਾਂ ਨੇ ਸਾਰੇ ਅਦਾਰਿਆਂ ਨੂੰ ਇਸ ਸੁਨਹਿਰੀ ਮੌਕੇ ਦਾ ਪੂਰਾ ਲਾਭ ਉਠਾਉਣ ਅਤੇ ਮੁਕੱਦਮੇਬਾਜ਼ੀ ਨੂੰ ਘਟਾਉਣ ਦੀ ਅਪੀਲ ਕੀਤੀ ਏ। ਪੰਜਾਬ ਦੇ ਖਜ਼ਾਨਾ ਤੇ ਟਰਾਂਸਪੋਰਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੜਕ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਮੋਟਰ ਵਾਹਨ ਕਾਨੂੰਨ 1988 ਦੀ ਪਾਲਣਾ ਨੂੰ ਬਿਹਤਰ ਬਣਾਉਣ ਲਈ ਅੱਜ ਕਈ ਵੱਡੇ ਕਦਮਾਂ ਦਾ ਐਲਾਨ ਕੀਤਾ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਰਾਹੀਂ ਨਾਗਰਿਕਾਂ ਲਈ ਗਲਤ ਈ ਚਲਾਨਾਂ ਨੂੰ ਚੁਣੌਤੀ ਦੇਣ ਲਈ ਇੱਕ ਪਾਰਦਰਸ਼ੀ ਵਿਧੀ ਕਾਇਮ ਕਰਨ ਦੇ ਨਾਲ ਨਾਲ ਖਤਰਨਾਕ ਡਰਾਈਵਿੰਗ, ਨਾਬਾਲਿਗਾ ਵੱਲੋਂ ਡਰਾਈਵਿੰਗ ਅਤੇ ਸਮਾਂ ਪੁਗਾ ਚੁੱਕੇ ਵਾਹਨ ਰਿਕਾਰਡਾਂ ਲਈ ਸਖ਼ਤ ਜੁਰਮਾਨੇ ਲਾਗੂ ਕੀਤੇ ਗਏ ਨੇ। ਚੰਡੀਗੜ੍ਹ ਵਿਚ ਜਾਰੀ ਇੱਕ ਪ੍ਰੈਸ ਬਿਆਨ ਵਿਚ ਇਸ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਈ ਚਲਾਨ ਵਿਵਾਦਾਂ ਤੇ ਕੁਸ਼ਲ ਅਤੇ ਅਧਿਕਾਰ ਖੇਤਰ ਵਿਸ਼ੇਸ਼ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਵਿਚ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਸੈੱਲ ਕਾਇਮ ਕੀਤੇ ਨੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਨਾਗਰਿਕਾਂ ਕੋਲ ਹੁਣ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਚਲਾਨ ਨੂੰ ਚੁਣੌਤੀ ਦੇਣ ਲਈ 45 ਦਿਨਾਂ ਦਾ ਸਮਾਂ ਹੈ। ਟਰਾਂਸਪੋਰਟ ਮੰਤਰੀ ਨੇ ਨਾਬਾਲਿਗਾਂ ਵੱਲੋਂ ਗੱਡੀ ਚਲਾਉਣ ਸੰਬੰਧੀ ਵੀ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਾਬਾਲਿਗ ਅਪਰਾਧਾਂ ਵਿਚ ਕੋਈ ਛੋਟ ਜਾਂ ਸਮਝੌਤਾ ਨਹੀਂ ਕੀਤਾ ਜਾਏਗਾ। ਸੜਕੀ ਅਨੁਸ਼ਾਸਨ ਨੂੰ ਬਿਹਤਰ ਬਣਾਉਣ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਕਿਹਾ ਕਿ ਇਨ੍ਹਾਂ ਨਵੀਆਂ ਨੋਟੀਫਾਈਡ ਵਿਵਸਥਾਵਾਂ ਦਾ ਉਦੇਸ਼ ਪੰਜਾਬ ਭਰ ਵਿਚ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੁਗਿਰਦਾ, ਸਿਰਤਾ ਤੇ ਹਰਿਆਵਲ ਵੱਲ ਅਹਿਮ ਕਦਮ ਚੁੱਕਦਿਆਂ ਅੱਜ ਪੰਜਾਬ ਵਿਧਾਨ ਸਭਾ ਕੰਪਲੈਕਸ ਵਿਖੇ ਫਲਦਾਰ ਬੂਟੇ ਲਾਏ। ਇਸ ਮੌਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿਚ ਹੁਣ ਤੱਕ 40 ਤੋਂ ਵੱਧ ਬੂਟੇ ਲਾਏ ਜਾ ਚੁੱਕੇ ਨੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵੱਲ ਇਕ ਅਹਿਮ ਉਪਰਾਲਾ ਏ ਅਤੇ ਬੂਟੇ ਲਾਉਣ ਦੀ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ। ਸ੍ਰੀ ਸੰਧਵਾ ਨੇ ਕਿਹਾ ਕਿ ਜੇਕਰ ਅਸੀਂ ਕੁਦਰਤ ਨਾਲ ਪਿਆਰ ਕਰਾਂਗੇ ਤਾਂ ਕੁਦਰਤ ਵੀ ਸਾਨੂੰ ਪਿਆਰ ਕਰੇਗੀ। ਉਨ੍ਹਾਂ ਨੇ ਮੌਜੂਦਾ ਸਮੇਂ ਨਿਯਮਿਤ ਬੂਟੇ ਲਾਉਣ ਦੀ ਅਹਿਮ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਗ੍ਰੀਨ ਪੰਜਾਬ ਬਣਾਉਣ ਲਈ ਹੁਣ ਸਭ ਨੂੰ ਰਲ ਕੇ ਕੰਮ ਕਰਨ ਦਾ ਸਮਾਂ ਆ ਗਿਆ ਹੈ। ਚੋਣ ਪ੍ਰਬੰਧਨ ਵਿਚ ਉੱਤਮਤਾ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਮੁੱਖ ਚੋਣ ਅਫਸਰ ਪੰਜਾਬ ਸ੍ਰੀਮਤੀ ਨੰਦਿਤਾ ਮਿੱਤਰਾ ਨੇ ਅੱਜ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ 2026 ਦੇ ਕਰੋਕੜੀ ਗਣਨਾ ਪੜਾਅ ਨੂੰ ਨਿਰਧਾਰਿਤ ਸਮਾਂ ਸੀਮਾ ਤੋਂ ਪਹਿਲਾਂ ਮੁਕੰਮਲ ਕਰਨ ਵਿਚ ਉਨ੍ਹਾਂ ਦੇ ਅਸਾਧਾਰਨ ਸਮਰਪਣ ਅਤੇ ਵਚਨਬੱਧਤਾ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਆਖਿਰ ਚ ਖਾਸ ਖ਼ਬਰਾਂ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸਰਕਾਰ ਨੀਟ ਪ੍ਰੀਖਿਆ ਪੇਪਰ ਲੀਕ ਕੇਸ ਵਿਚ ਨੇਮ ਤਹਿਤ ਚਰਚਾ ਲਈ ਤਿਆਰ ਏ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਸਹਿਕਾਰਿਤਾ ਨੀਤੀ 2026 ਦੀ ਸ਼ੁਰੂਆਤ ਕੀਤੀ। ਪੰਜਾਬ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਸਕੂਲਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ਾ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:30 ਅਤੇ 32 ਸਕਿੰਟ ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਯੁਵ ਬਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਅਨਮੋਲਪ੍ਰੀਤ ਕੌਰ ਤੇ ਨਿਸ਼ਾਂਤ ਕੁਮਾਰ।

ਨਮਸਕਾਰ ਸਰੋਤਿਓ, ਕੀ ਹਾਲ ਚਾਲ ਨੇ ਤੁਹਾਡੇ? ਉਮੀਦ ਹੈ ਤੁਸੀਂ ਸਵਸਥ ਹੋਵੋਗੇ, ਮਸਤ ਹੋਵੋਗੇ ਤੇ ਵਿਅਸਤ ਹੋਵੋਗੇ। ਤੇ ਤੁਹਾਡੇ ਇਸ ਬਿਜੀ ਸਕੈਜੂਅਲ 'ਚ ਅਸੀਂ ਪੂਰੀ ਕਰ ਰਹੇ ਹਾਂ ਆਪਣੀ ਜ਼ਿੰਮੇਵਾਰੀ ਤੁਹਾਡੇ ਮਨੋਰੰਜਨ ਦੀ ਤੇ ਨਾਲੋ ਨਾਲ ਤੁਹਾਨੂੰ ਜਾਣਕਾਰੀਆਂ ਦੇਣ ਦੀ। ਸੋ

0: ਨਮਸਕਾਰ ਦੋਸਤੋ, ਮੈਂ ਅਨਮੋਲਪ੍ਰੀਤ ਕੌਰ ਤੇ ਮੇਰੇ ਨਾਲ ਨੇ
1: ਮੈਂ ਨਿਸ਼ਾਂਤ ਕੁਮਾਰ।
0: ਅਸੀਂ ਤੁਹਾਡੇ ਲਈ ਨੌਜਵਾਨਾਂ ਦਾ ਪ੍ਰੋਗਰਾਮ ਯੁਵਵਾਣੀ ਲੈ ਕੇ ਹਾਜ਼ਰ ਹਾਂ।
1: ਤੇ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪਾਂ ਸੁਣਦੇ ਹਾਂ ਇੱਕ ਸਪੌਂਸਰਡ ਪ੍ਰੋਗਰਾਮ,
0: ਕਿੰਜ ਜਾਈਏ ਪਰਦੇਸ।
2: ਜੀ ਨਮਸਕਾਰ ਦੋਸਤੋ, ਪ੍ਰੋਗਰਾਮ ਕਿੰਜ ਜਾਈਏ ਪਰਦੇਸ ਦੇ ਵਿੱਚ ਅੱਜ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਅੱਜ ਅਸੀਂ ਇਸ ਲੜੀ ਦੀ ਦੂਸਰੀ ਕੜੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜਿਵੇਂ ਕਿ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਇੱਕ ਮਹਿਮਾਨ ਨੂੰ ਤੁਹਾਡੇ ਨਾਲ ਸਨਮੁਖ ਕੀਤਾ ਸੀ, ਅੱਜ ਵੀ ਅਸੀਂ ਉਸੇ ਹੀ ਮਹਿਮਾਨ ਨੂੰ ਲੈ ਕੇ ਆਏ ਹਾਂ ਜੀ ਇਸੇ ਹੀ ਪ੍ਰੋਗਰਾਮ ਦੇ ਵਿੱਚ। ਇਹ ਨੇ ਜੀ ਮਿਸਟਰ ਵਿਜੇ ਭਾਰਤੀ, ਜੋ ਕਿ ਮੈਲਬੋਰਨ ਤੋਂ ਸਾਡੇ ਨਾਲ ਜੁੜੇ ਨੇ ਤੇ ਉੱਥੇ ਮਾਰ ਏਜੰਟ ਨੇ। ਸੋ ਬਹੁਤ ਬਹੁਤ ਸਵਾਗਤ ਹੈ ਸਰ ਅੱਜ ਫੇਰ ਤੁਹਾਡਾ ਇਸ ਪ੍ਰੋਗਰਾਮ ਚ।
3: ਥੈਂਕ ਯੂ ਸੋ ਮਚ ਅਮਨ, ਮੈਨੂੰ ਇਸ ਪ੍ਰੋਗਰਾਮ ਵਿੱਚ ਇਨਵਾਈਟ ਕਰਨ ਵਾਸਤੇ।
2: ਜੀ ਸੋ ਸਰ, ਸਾਡੇ ਬਹੁਤ ਸਾਰੇ ਸਵਾਲ ਸੀ ਜਿਹੜੇ ਪਹਿਲੇ ਪ੍ਰੋਗਰਾਮ ਦੇ ਵਿੱਚ ਸਾਡੇ ਪੂਰੇ ਨਹੀਂ ਹੋ ਪਾਏ। ਸੋ ਬਹੁਤ ਸਾਰੀਆਂ ਸ਼ੰਕਾਵਾਂ ਨੇ ਜਿਹੜੇ ਹਲੇ ਤੱਕ ਵੀ ਬਹੁਤ ਸਾਰੇ ਸਟੂਡੈਂਟਸ ਤੇ ਉਹਨਾਂ ਦੇ ਮਾਂ ਬਾਪ ਆਪਣੇ ਮਨ ਦੇ ਵਿੱਚ ਲੈ ਕੇ ਬੈਠੇ ਹੋਣਗੇ। ਸੋ ਉਹੀ ਸ਼ੰਕਾਵਾਂ ਅੱਜ ਅਸੀਂ ਤੁਹਾਡੇ ਤੋਂ ਸਾਰੀਆਂ ਦੂਰ ਕਰਨੀਆਂ ਨੇ। ਪਰ ਉਸ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਮੈਂ ਦੱਸ ਦੇਵਾਂ, ਜੇਕਰ ਉਹ ਮਾਈ ਵੀਜ਼ਾ ਗਾਈਡ ਵਿਖੇ ਪਹੁੰਚਣਾ ਚਾਹੁੰਦੇ ਨੇ ਤਾਂ ਜ਼ਰੂਰ ਵਿਜ਼ਿਟ ਕਰ ਸਕਦੇ ਨੇ ਸਾਹਮਣੇ SBI ਬੈਂਕ ਫਰੀਦਕੋਟ ਰੋਡ ਕੋਟਕਪੂਰਾ ਵਿਖੇ। ਤੇ ਜੇਕਰ ਉਹ ਫੋਨ ਤੇ ਗੱਲਬਾਤ ਕਰਨਾ ਚਾਹੁੰਦੇ ਨੇ ਤੇ ਨੰਬਰ ਹੈ ਜੀ 95-178-00-788, ਤੇ ਦੂਸਰਾ ਨੰਬਰ ਹੈ ਜੀ 95-177-00-788। ਵਿਜੇ ਜੀ, ਅਸੀਂ ਗੱਲਬਾਤ ਜੋ ਪਿਛਲੇ ਐਪੀਸੋਡ ਦੇ ਵਿੱਚ ਕੀਤੀ ਸੀ ਉਹਦੇ ਵਿੱਚ ਕਿਹੜੇ ਸਟੂਡੈਂਟਸ ਨੇ, ਕਿੰਨਾ ਗੈਪ ਹੋਣਾ ਚਾਹੀਦਾ, ਕਿੱਥੇ ਜਾ ਸਕਦੇ ਨੇ, ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਪੇਰੈਂਟਸ ਦੇ ਇਹ ਆਉਂਦਾ ਕਿ ਉਹਨਾਂ ਦਾ ਖਰਚਾ ਕਿੰਨਾ ਹੋਏਗਾ। ਸੋ ਸਵਾਲ ਮੇਰਾ ਇਹੀ ਹੈ ਜੀ ਕਿ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ੇ ਦੇ ਲਈ ਜੇਕਰ ਕਿਸੇ ਨੇ ਅਰਜ਼ੀ ਦੇਣੀ ਆ ਤਾਂ ਉਸ ਅਰਜ਼ੀ ਵਾਸਤੇ ਘੱਟੋ ਘੱਟ ਫੰਡ ਹੈ ਜਿਹੜਾ ਉਹ ਕਿੰਨੀ ਜ਼ਰੂਰਤ ਹੁੰਦੀ ਹੈ ਤੇ ਕਿਸ ਰੂਪ ਦੇ ਵਿੱਚ ਤੇ ਕਿੰਨੇ ਸਮੇਂ ਤੋਂ ਖਾਤੇ ਦੇ ਵਿੱਚ ਹੋਣੇ ਚਾਹੀਦੇ ਆ?
3: ਇਹ ਬਹੁਤ ਹੀ ਸਭ ਤੋਂ ਇੰਪੋਰਟੈਂਟ ਕੁਐਸਚਨ ਮੰਨਿਆ ਜਾਂਦਾ ਹੈ ਫੰਡ ਦਾ। ਇਹਦੇ ਵਿੱਚ ਮੈਂ ਤੁਹਾਨੂੰ ਡਾਲਰ ਫਿਗਰ ਤਾਂ ਨਹੀਂ ਦੇ ਸਕਦਾ, ਪਰ ਮੈਂ ਤੁਹਾਨੂੰ ਇੱਕ ਅਪਰੋਕਸੀਮੇਟ ਫਿਗਰ ਦੱਸਦਾ ਕਿ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ। ਡਿਪਾਰਟਮੈਂਟ ਆਫ ਹੋਮ ਅਫੇਅਰ ਇਹ ਕਹਿੰਦਾ ਹੈਗਾ ਕਿ ਤੁਹਾਡੇ ਕੋਲੇ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਸਤੇ ਇੱਕ ਸਾਲ ਦੇ ਇੱਥੋਂ ਦੇ ਖਰਚੇ ਦੇ ਫੰਡ ਤੁਹਾਡੇ ਕੋਲ ਹੋਣੇ ਚਾਹੀਦੇ ਹੈਗੇ ਆ, ਜਿਹੜਾ ਕਿ ਉਹ ਕਰੀਬਨ 30,000 ਡਾਲਰ ਗਿਣਦੇ ਆ, ਜਿਹਦੇ ਵਿੱਚ ਤੁਹਾਡਾ ਕਿਰਾਇਆ, ਤੁਹਾਡਾ ਸਫ਼ਰ ਵਾਸਤੇ ਪਾਸ, ਤੁਹਾਡੇ ਬਿਜਲੀ, ਪਾਣੀ, ਇੰਟਰਨੈਟ, ਤੁਹਾਡੇ ਖਾਣ ਪੀਣ ਦਾ। ਸੋ ਇੱਕ

ਐਵਰੇਜ ਗਿਣਦੇ ਕਿ ਤੁਹਾਡਾ $30,000 ਦਾ ਸਾਲ ਦਾ ਖਰਚਾ ਹੋਊਗਾ। ਇਹਦੇ ਇਲਾਵਾ ਉਹ ਚਾਹੁੰਦੇ ਹੈਗੇ ਆ ਕਿ ਤੁਹਾਡੇ ਕੋਲੇ ਇੱਕ ਸਾਲ ਦੀ ਫੀਸ, ਜਿਹੜੀ ਵੀ ਤੁਸੀਂ ਆ ਰਹੇ ਹੋ, ਜੇ ਉਹ 15,000 ਹੈ ਜਾਂ 20,000 ਹੈਗੀ ਹੈ, ਤਾਂ ਤੁਹਾਡੇ ਕੋਲੇ ਉਨੀ ਫੀਸ ਹੋਣੀ ਚਾਹੀਦੀ ਹੈ ਇੱਕ ਸਾਲ ਦੀ ਤੁਹਾਡੇ ਕੋਲੇ ਦਿਖਾਉਣ ਵਾਸਤੇ। ਦੈਨ ਇਹਦੇ ਇਲਾਵਾ ਉਹ ਗਿਣਦੇ ਹੈ ਕਿ ਤੁਹਾਡੇ ਕੋਲੇ $4,000 ਏਅਰਲਾਈਨ ਦੀ ਟਿਕਟ ਵਾਸਤੇ ਹੋਣਾ ਚਾਹੀਦਾ ਹੈਗਾ। ਸੋ ਇਸ ਤਰੀਕੇ ਨਾਲ ਉਹ ਫੰਡ ਕੈਲਕੂਲੇਟ ਕੀਤਾ ਜਾਂਦਾ ਹੈ, ਜਿਹੜਾ ਕਰੀਬਨ ਕਰੀਬਨ ਜੇ ਯੂਨੀਵਰਸਿਟੀ ਦੀ ਫੀਸ ਆਪਾਂ ਅਪਰੋਕਸੀਮੇਟਲੀ 20,000 ਲਾ ਲਈਏ ਸਾਲ ਦੀ, ਤੇ ਡਿਪਾਰਟਮੈਂਟ ਦੇ ਲਿਵਿੰਗ ਐਕਸਪੈਂਸ 30,000 ਲਾ ਲਈਏ, ਤੇ 54-55,000 ਡਾਲਰ ਤੁਹਾਨੂੰ ਮਿਨੀਮਮ ਜਿਹੜਾ ਆਪਾਂ ਕਹਿ ਦਿੰਦੇ ਹਾਂ ਫੰਡ ਬਣ ਜਾਂਦਾ ਹੈਗਾ ਹੈ। ਹੁਣ ਜਿਹੜਾ ਇਹ ਫੰਡ ਹੈ, ਇਹ ਕਿਸ ਰੂਪ ਦੇ ਵਿੱਚ ਤੁਸੀਂ ਹੋਣਾ ਚਾਹੀਦਾ ਤੁਹਾਡੇ ਕੋਲੇ? ਇਹ ਫੰਡ ਤੁਹਾਡੇ ਕੋਲੇ ਇਮੀਡੀਏਟਲੀ ਅਵੇਲੇਬਲ ਹੋਣਾ ਚਾਹੀਦਾ ਜਦੋਂ ਲੋੜ ਪਵੇ ਤੁਹਾਨੂੰ। ਤੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਕੋਲੇ ਪ੍ਰੋਪਰਟੀ ਪਈ ਹੈ 2 ਕਰੋੜ ਦੀ, ਮੈਂ ਉਹਦੇ ਅਗੇਂਸਟ ਦਿਖਾ ਦਿੰਦਾ ਹੈਗਾ ਫੰਡ ਵਾਸਤੇ, ਉਹ ਨਹੀਂ ਮੰਨਿਆ ਜਾਊਗਾ। ਜਾਂ ਤੁਸੀਂ ਕਹਿ ਦਿਓ ਕਿ ਮੇਰੇ ਕੋਲੇ ਮੇਰੇ PPF ਦੇ ਵਿੱਚ ਪੈਸੇ ਪਏ

0: ਦਿਖਾ ਦਿੰਦਾ ਹੈਗਾ ਫੰਡ ਵਾਸਤੇ, ਉਹ ਨਹੀਂ ਮੰਨਿਆ ਜਾਊਗਾ। ਜਾਂ ਤੁਸੀਂ ਕਹਿ ਦਿਓ ਕਿ ਮੇਰੇ ਕੋਲੇ ਮੇਰੇ PPF ਦੇ ਵਿੱਚ ਪੈਸੇ ਪਏ ਹੈਗੇ ਆ, ਉਹ ਜਦੋਂ ਤੱਕ ਤੁਹਾਡੇ ਕੋਲੇ ਤੁਹਾਡੇ PPF ਅਕਾਊਂਟ ਵੱਲੋਂ ਇੱਕ ਲੈਟਰ ਨਹੀਂ ਹੈਗੀ ਕਿ ਇਹਨੂੰ ਡਿਸਪਰਸ ਕਰ ਸਕਦੇ ਹਾਂ ਅਸੀਂ ਕਿਸੇ ਵੀ ਟਾਈਮ ਦੇ ਉੱਪਰ, ਤਾਂ ਉਹ ਨਹੀਂ ਮੰਨੇ ਜਾਂਦੇ। ਸੇਮ ਤੁਹਾਡੀ FDs ਵਗੈਰਾ ਹੈ, FDs ਤੁਸੀਂ ਯੂਜ ਕਰ ਸਕਦੇ ਹੋ ਬੈਂਕ ਤੋਂ ਲੈਟਰ ਲਿਖਾ ਕੇ ਕਹਿ ਦੇਗੇ ਅਸੀਂ ਇਹਨੂੰ ਡਿਸਪਰਸ ਕਰ ਦਿਆਂਗੇ ਜਦੋਂ ਚਾਹੀਦੀ ਹੋਊਗੀ ਫੰਡ। ਉਦੋਂ ਬਾਅਦ ਜੇ ਕੋਈ ਤੁਹਾਡੇ ਇਮੀਡੀਏਟ ਫੈਮਿਲੀ ਰਿਲੇਸ਼ਨਸ਼ਿਪ ਚ ਜਿਵੇਂ ਤੁਹਾਡੇ ਚਾਚਾ ਚਾਚੀ, ਤਾਇਆ ਤਾਈ, ਮਾਮਾ ਮਾਮੀ, ਭੂਆ ਫੁੱਫੜ, ਕੋਈ ਵੀ ਜਣਾ ਦਿਖਾ ਸਕਦਾ ਹੈ, ਤੇ ਇੱਕ ਤੋਂ ਵੱਧ ਸੋਰਸਿਸ ਤੋਂ ਵੀ ਤੁਸੀਂ ਲੈ ਸਕਦੇ ਹੋ।
1: ਕਿੰਨੇ ਸਮੇਂ ਤੋਂ ਖਾਤੇ ਦੇ ਵਿੱਚ ਹੋਣੇ
0: ਚਾਹੀਦੇ? ਸਮੇਂ ਦਾ ਉਹ ਕੈਲਕੂਲੇਸ਼ਨ ਇੰਜ ਕਰਦੇ ਜੀ ਵੀ 3 ਮਹੀਨੇ ਪੁਰਾਣੇ ਫੰਡਸ ਹੋਣੇ ਚਾਹੀਦੇ ਹੈਗੇ ਆ, ਜਿਹਦੇ ਵਿੱਚ ਉਹ ਦਿਖੇ ਕਿ ਤੁਹਾਡੇ ਕੋਲ ਸੇਵਿੰਗਸ ਹੈਗੀਆਂ। ਇਹ ਨਹੀਂ ਕਿ ਤੁਸੀਂ ਅੱਜ ਇੱਕ ਤੋਂ ਫੰਡ ਲੈ ਕੇ ਪਵਾ ਤੇ ਦਿਖਾਉਣ ਦੇ ਵਾਸਤੇ, ਠੀਕ ਹੈ, ਉਹਦੇ ਚ ਡਿਪਾਰਟਮੈਂਟ ਇਹ ਦੇਖਦਾ ਹੈਗਾ ਕਿ ਤੁਹਾਡੇ ਕੋਲ ਆਨਗੋਇੰਗ ਸੇਵਿੰਗ ਨਹੀਂ ਹੈਗੀਆਂ ਇਹਨਾਂ ਨੂੰ ਸਪੋਰਟ ਕਰਨ ਵਾਸਤੇ ਆਪਦੇ ਫੰਡ ਨੂੰ। ਇਸ ਕਰਕੇ 3 ਮਹੀਨੇ ਦੀ ਉਹ ਮਿਆਦ ਜਿਹੜੀ ਹੈਗੀ ਹੈ ਇੱਕ ਨੋਰਮਲ ਮੰਨੀ ਜਾਂਦੀ ਹੈਗੀ ਹੈ ਕਿ ਇੰਨੇ ਪੁਰਾਣੇ ਘੱਟੋ ਘੱਟ ਤੁਹਾਡੇ ਕੋਲ ਹੋਣ, ਤਾਂ ਕਿ ਉਹ ਦਿਖਦਾ ਹੋਵੇ ਵੀ ਤੁਹਾਡੇ ਕੋਲ ਕਪੈਸਿਟੀ ਹੈਗੀ ਹੈ ਆਪਦੀਆਂ ਫੀਸਾਂ ਭਰਨ ਦੀ ਤੇ ਆਪਦੇ ਆਪ ਨੂੰ ਇੱਥੇ ਸਪੋਰਟ ਕਰਨ ਦੀ।
1: ਅੱਜ ਕੱਲ ਬੜੇ ਸੋਰਸਿਸ ਨੇ ਜੇਕਰ ਕਿਸੇ ਨੇ ਫੰਡਸ ਨੂੰ ਇਕੱਠਾ ਕਰਨਾ ਹੈ, ਤਾਂ ਉਹਦੇ ਵਿੱਚ ਇੱਕ ਸਟੂਡੈਂਟ ਲੋਨ ਵੀ ਆ ਜਾਂਦਾ, ਸੋ ਜਿਹਨੂੰ ਕਿ ਫੰਡ ਦੇ ਰੂਪ ਵਿੱਚ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕੀ ਉਹ ਵਰਤਿਆ ਜਾ ਸਕਦਾ?
0: ਹਾਂਜੀ, ਐਜੂਕੇਸ਼ਨ ਲੋਨ, ਇਹ ਸਟੂਡੈਂਟ ਲੋਨ ਇਹ ਸਭ ਤੋਂ ਪਾਪੂਲਰ ਫੰਡਿੰਗ ਅਰੇਂਜਮੈਂਟ ਹੈ, ਕਿਉਂਕਿ ਇਹਦੇ ਵਿੱਚ ਡਿਪਾਰਟਮੈਂਟ ਨੂੰ ਇਹ ਦਿਖਦਾ ਹੈਗਾ ਕਿ ਤੁਹਾਡਾ ਬੈਂਕ ਹੀ ਜਦੋਂ ਤੁਹਾਨੂੰ ਲੋਨ ਦੇ ਰਿਹਾ ਹੈਗਾ, ਇਹਦਾ ਮਤਲਬ ਤੁਹਾਡੇ ਕ੍ਰੈਡੈਂਸ਼ੀਅਲ ਸਟਰੋਂਗ ਹੈਗੇ ਆ ਉਹਨੂੰ ਸਪੋਰਟ ਕਰਨ ਵਾਸਤੇ। ਤੇ ਸਟੂਡੈਂਟ ਲੋਨ ਸਭ ਤੋਂ ਸੇਫ ਗਿਣਿਆ ਜਾਂਦਾ ਹੈਗਾ ਫੰਡ ਦਿਖਾਉਣ ਦੇ ਲਈ। ਇਹਦੇ ਵਿੱਚ ਤੁਹਾਨੂੰ ਕੋਈ 2-3 ਮਹੀਨੇ ਪੁਰਾਣਾ ਨਹੀਂ ਹੋਣਾ ਚਾਹੀਦਾ ਗਾ, ਇਹਦੇ ਚ ਇਹੋ ਜਿਹੀ ਰਿਕੁਆਇਰਮੈਂਟ ਨਹੀਂ ਹੈਗੀਆਂ। ਜਦੋਂ ਤੁਹਾਨੂੰ ਆਫਰ ਲੈਟਰ ਆਈ ਉਹਦੇ ਅਗੇਂਸਟ ਤੁਸੀਂ ਬੈਂਕ ਨੂੰ ਜਮ੍ਹਾਂ ਕਰਵਾਇਆ ਤੇ ਉਹਦੇ ਅਗੇਂਸਟ ਬੈਂਕ ਨੇ ਤੁਹਾਨੂੰ ਲੋਨ ਅਪਰੂਵ ਕੀਤਾ, ਤੇ ਦਿਸ ਇਜ਼ ਦਾ ਸੇਫੈਸਟ ਆਪਸ਼ਨ ਫੰਡਸ ਨੂੰ ਦਿਖਾਉਣ ਲਈ।
1: ਹੁਣ ਅਸੀਂ ਵੀਜ਼ੇ ਦੇ ਵੱਲ ਵੱਧਦੇ ਹਾਂ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਵੀਜ਼ਾ ਰਿਜੈਕਟ ਵੀ ਹੋ ਜਾਂਦਾ, ਤਾਂ ਕੀ ਦੁਬਾਰਾ ਅਰਜ਼ੀ ਦਿੱਤੀ ਜਾ ਸਕਦੀ ਹੈ? ਜੇ ਦਿੱਤੀ ਜਾ ਸਕਦੀ ਹੈ ਤੇ ਫਿਰ ਉਹ ਕਿੰਨੇ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ ਇੱਕ ਸਟੂਡੈਂਟ ਨੂੰ ਜਾਂ ਫਿਰ ਜਿਹਨੇ ਵੀ ਵੀਜ਼ਾ ਅਪਲਾਈ ਕਰਨਾ ਹੈ?
0: ਦੇਖੋ, ਰਿਫਿਊਜ਼ਲ ਜਿਹੜੀ ਹੈਗੀ ਹੈ ਉਹ ਡੈਫੀਨੇਟਲੀ ਇੱਕ ਤਾਂ ਬਹੁਤ ਜ਼ਿਆਦਾ ਡਿਪਰੈਸ ਕਰਦੀ ਹੈ ਬੱਚੇ ਨੂੰ, ਫੈਮਿਲੀ ਨੂੰ, ਕਿਉਂਕਿ ਇੰਨਾ ਟਾਈਮ ਤੇ ਇੰਨੀ ਪੇਸ਼ੈਂਸ ਨਾਲ ਵੀਜ਼ਾ ਐਪਲੀਕੇਸ਼ਨ ਕੀਤੀ ਹੁੰਦੀ ਹੈ ਤੇ ਜਦੋਂ ਉਹ ਰਿਫਿਊਜ਼ ਹੋ ਜਾਂਦੀ ਹੈ ਤਾਂ ਕੁਛ ਯੂਨੀਸ ਹੈਗੀਆਂ ਜਿਹੜੀਆਂ, ਭਾਵੇਂ ਆਸਟ੍ਰੇਲੀਆ, ਭਾਵੇਂ ਨਿਊਜ਼ੀਲੈਂਡ, ਕਿੱਥੇ ਦੀ ਵੀ ਗੱਲ ਕਰਦੇ ਪਏ ਆਪਾਂ, ਕੁਛ ਯੂਨੀਸ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਅਲਾਓ ਕਰ ਦਿੰਦੀਆਂ ਦੁਬਾਰਾ ਵੀਜ਼ਾ ਪਾਉਣ ਵਾਸਤੇ ਤੁਹਾਡੀ ਸੇਮ ਐਡਮਿਸ਼ਨ ਦੇ ਉੱਪਰ। ਪਰ ਜਦੋਂ ਮੈਂ ਕਹਾਂ ਕੁਛ, ਤਾਂ ਆਪਾਂ ਉਹਨੂੰ ਕੁਛ ਨੂੰ 5%, 10% ਲੈ ਕੇ ਚੱਲੀਏ। ਇਹ ਨਹੀਂ ਕਿ ਆਪਾਂ ਨੂੰ ਕੋਈ ਵੀ ਵੀਜ਼ਾ ਸਰ ਰਿਫਿਊਜ਼ ਹੋਇਆ ਹੋਊਗਾ ਤੇ ਉਹ ਦੁਬਾਰਾ ਆਪਾਂ ਨੂੰ ਪਾਉਣ ਨੂੰ ਮਿਲ ਜਾਏਗਾ। ਮੋਸਟ ਆਫ ਦਾ ਯੂਨੀਸ ਤੁਹਾਨੂੰ ਨਹੀਂ ਅਲਾਓ ਕਰਦੀਆਂ ਗਈਆਂ ਦੁਬਾਰਾ ਐਡਮਿਸ਼ਨ ਦੇ ਕੇ ਵੀਜ਼ਾ ਪਾਉਣ ਵਾਸਤੇ। ਸੋ ਦੁਬਾਰਾ ਅਰਜ਼ੀ ਦਿੱਤੀ ਜਾ ਸਕਦੀ ਹੈ, ਯੈਸ। ਉਹਦੇ ਵਾਸਤੇ ਟਾਈਮ ਫਰੇਮ ਵੀ, ਤੁਹਾਡਾ ਇਨਟੇਕ ਨਿਕਲਿਆ ਨਾ ਹੋਵੇ, ਜਿਹੜਾ ਵੀ ਨੈਕਸਟ ਇਨਟੇਕ ਅਵੇਲੇਬਲ ਹੈ ਉਹਦੇ ਵਾਸਤੇ ਤੁਹਾਨੂੰ ਦੁਬਾਰਾ ਆਫਰ ਮਿਲੀ ਹੋਵੇ ਯੂਨੀ ਤੋਂ, ਤਾਂ ਤੁਸੀਂ ਉਹਦੇ ਨਾਲ ਦੇ ਨਾਲ ਨੂੰ ਦੁਬਾਰਾ ਪਾ ਸਕਦੇ ਹੋ। ਜੇ ਆਪਾਂ ਇਹ ਲੈ ਕੇ ਚੱਲੀਏ ਕਿ ਦੁਬਾਰਾ ਐਪਲੀਕੇਸ਼ਨ ਪਾਈ ਤਾਂ ਉਹਦਾ ਅਪਰੂਵਲ ਰੇਟ ਕੀ ਹੋਊਗਾ ਜਾਂ ਕੀ ਨਹੀਂ ਹੋਊਗਾ, ਤਾਂ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰੀ ਰਿਫਿਊਜ਼ ਕੀਤੀ ਐਪਲੀਕੇਸ਼ਨ ਨੂੰ ਦੁਬਾਰਾ ਪਾਉਣ ਤੋਂ ਬਾਅਦ ਥੋੜਾ ਜਿਹਾ ਰੇਟ ਘੱਟ ਹੁੰਦਾ ਅਪਰੂਵਲ ਦਾ। ਇਹ ਨਹੀਂ ਹੈਗਾ ਕਿ ਬਿਲਕੁਲ ਨਹੀਂ ਆਉਂਦਾ ਗਾ, ਵੀਜ਼ਾ ਆ ਜਾਂਦੇ ਹੈਗੇ ਦੁਬਾਰਾ ਵੀ, ਪਰ ਬਹੁਤ ਜ਼ਿਆਦਾ ਹੋਪ ਨਹੀਂ ਲੈ ਕੇ ਚੱਲਣਾ ਚਾਹੀਦਾ।
1: ਪਿਛਲੇ ਪ੍ਰੋਗਰਾਮ ਦੇ ਵਿੱਚ ਵਿਜੇ ਜੀ ਜੋ ਅਸੀਂ ਗੱਲ ਕੀਤੀ ਸੀ ਗ੍ਰੈਜੂਏਸ਼ਨ ਬੇਸ ਤੇ ਉਸ ਤੋਂ ਪਹਿਲਾਂ ਅਸੀਂ 12ਵੀਂ ਦੀ ਵੀ ਗੱਲ ਕੀਤੀ ਕਿ ਜਿਹੜੇ ਬੱਚਿਆਂ ਨੇ 12ਵੀਂ ਪਾਸ ਕੀਤੀ ਹੈ ਉਹਨਾਂ ਨੂੰ ਕਿਹੜੇ ਕੋਰਸਿਸ ਦੇ ਵਿੱਚ ਜੁਆਇਨ ਕਰਨਾ ਚਾਹੀਦਾ, ਗ੍ਰੈਜੂਏਸ਼ਨ ਨਾਲ ਇਹਨੂੰ ਕਿਸ ਵਿੱਚ ਐਡਮਿਸ਼ਨ ਲੈਣੀ ਚਾਹੀਦੀ ਹੈ, ਉਸੇ ਪ੍ਰੋਗਰਾਮ ਨੂੰ ਸੁਣ ਕੇ ਇੱਕ ਸਵਾਲ ਮੇਰੇ ਕੋਲ ਆਇਆ ਸੀ ਕਿਸੇ ਸਟੂਡੈਂਟ ਦਾ। ਉਹਨਾਂ ਨੇ ਕਿਹਾ ਕਿ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਲਈ ਆਸਟ੍ਰੇਲੀਆ ਦੇ ਵਿੱਚ ਕਿਹੜੇ ਕੋਰਸ ਨੂੰ ਚੁਣਨਾ ਚਾਹੀਦਾ ਹੈ ਬੈਚਲਰ ਪੱਧਰ ਤੇ, ਉਸ ਦੇ ਬਾਰੇ ਤੁਸੀਂ ਜ਼ਰੂਰ ਦੱਸੋ।
0: ਦੇਖੋ, ਪਲੱਸ ਟੂ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਸਟ੍ਰੀਮਸ ਆਰਟਸ ਦੀਆਂ, ਕਾਮਰਸ ਦੀਆਂ, ਸਾਇੰਸ ਦੀਆਂ, ਸਾਇੰਸ ਦੇ ਵਿੱਚ ਫਰਦਰ ਮੈਡੀਕਲ ਦੀਆਂ, ਨਾਨ ਮੈਡੀਕਲ ਦੀਆਂ, ਸੋ ਤੁਹਾਡੇ ਪਲੱਸ ਟੂ 12ਵੀਂ ਦੇ ਵਿੱਚ ਜਿਹੜੇ ਸਬਜੈਕਟ ਚੂਜ਼ ਕੀਤੇ ਹੋਏ ਸੀਗੇ ਮੇਨ ਜਿਹੜੇ ਸਬਜੈਕਟ ਸੀਗੇ, ਡਿਪੈਂਡਿੰਗ ਔਨ ਦੋ ਸਬਜੈਕਟਸ ਤੁਸੀਂ ਜਿਹੜੀ ਬੈਚਲਰ ਚੂਜ਼ ਕਰਦੇ ਹੈਗੇ ਹੋ ਉਹਦੀ ਐਂਟਰੀ ਰਿਕੁਆਇਰਮੈਂਟ ਬਣ ਜਾਂਦੀ ਹੈ ਉਹ। ਜੇ ਤੁਸੀਂ ਮੈਡੀਕਲ ਫੀਲਡ ਚੜਨ ਚਾਹੁੰਦੇ ਹੋ ਤੇ ਤੁਸੀਂ +1 +2 ਨਾਨ ਮੈਡੀਕਲ ਫੀਲਡ ਤੋਂ ਕਰਕੇ ਆਏ ਹੋ ਤਾਂ ਤੁਹਾਡੀ ਐਲੀਜੀਬਿਲਟੀ ਨਹੀਂ ਬਣੇਗੀ। ਸਪੋਜ਼ ਤੁਸੀਂ ਬੈਚਲਰ ਆਫ ਨਰਸਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ +2 ਦੇ ਵਿੱਚ ਐਟਲੀਸਟ ਬਾਇਓ ਦੇ ਸਬਜੈਕਟਸ ਹੋਣੇ ਚਾਹੀਦੇ ਹੈਗੇ ਆ। ਐਂ ਜੇ ਤੁਸੀਂ IT ਵਗੈਰਾ ਚੂਜ਼ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਮੈਥਮੈਟਿਕਸ ਹੋਣਾ ਚਾਹੀਦਾ ਉਹਦੇ ਵਿੱਚ, ਤੁਹਾਡੀ +2 ਦੇ ਵਿੱਚ। ਸੋ ਡਿਪੈਂਡਿੰਗ ਔਨ ਕਿ ਤੁਸੀਂ 12ਵੀਂ ਦੇ ਵਿੱਚ ਕਿਹੜੇ ਸਬਜੈਕਟਸ ਲਏ ਸੀਗੇ ਤੇ ਉਹਨਾਂ ਦੇ ਵਿੱਚ ਜਿਹੜੇ ਮੇਨ ਸਬਜੈਕਟ ਹੈ, ਮੇਨ ਸਬਜੈਕਟ ਮੈਂ ਕਹਿੰਦਾ ਵੀ ਆਪਣੀ ਲੈਂਗੁਏਜ ਦੇ ਸਬਜੈਕਟ ਤੇ ਕਾਊਂਟ ਨਹੀਂ ਕਰਦੇ ਉਹ ਸਕੋਰ, ਜਿਹੜੇ ਮੇਨ ਸਬਜੈਕਟ ਸਪੋਜ਼ ਫਿਜ਼ਿਕਸ, ਕੈਮਿਸਟਰੀ, ਮੈਥ ਸੀਗਾ ਨਾਨ ਮੈਡੀਕਲ ਦੇ ਵਿੱਚ, ਜਾਂ ਫਿਜ਼ਿਕਸ, ਕੈਮਿਸਟਰੀ, ਬਾਇਓ ਸੀਗਾ ਤੁਹਾਡੇ ਮੈਡੀਕਲ ਦੇ ਵਿੱਚ, ਤਾਂ ਉਹਦੀ ਐਵਰੇਜ ਕੱਢ ਕੇ ਦੇਖਦੇ ਵੀ ਕਿੰਨੇ ਤੁਹਾਡੇ ਸਕੋਰ ਆਏ ਸੀਗੇ ਤੇ ਉਹਦੀ ਰਿਕੁਆਇਰਮੈਂਟ ਮੀਟ ਕਰਨ ਦੇ ਹਿਸਾਬ ਨਾਲ ਫਿਰ ਤੁਸੀਂ ਅੱਗੇ ਜਾ ਕੇ ਉਹ ਕੋਰਸ ਨੂੰ ਬੈਚਲਰ ਦੇ ਵਿੱਚ ਲੈ ਸਕਦੇ ਹੁੰਦੇ ਹੋ।
1: ਜੇਕਰ ਹੋਰ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ

0: ਇੰਡੀਪੈਂਡੈਂਟ ਕਲਚਰ ਹੈ, ਤੁਸੀਂ ਜਿੱਥੇ ਵੀ ਰਹੋਗੇ ਭਾਵੇਂ ਸ਼ੇਅਰਿੰਗ 'ਚ ਰਹਿ ਰਹੇ ਹੋ ਭਾਵੇਂ ਤੁਸੀਂ ਆਪਦਾ ਆਰਡਰ ਲੈ ਕੇ ਰਹਿ ਰਹੇ ਹੋ, ਤਾਂ ਉਹ ਕੰਮ ਸਾਰੇ ਤੁਹਾਨੂੰ ਹੱਥੀ ਕਰਨੇ ਪੈਂਦੇ ਹੈਗੇ ਆਪਦੇ। ਉਹਦੇ ਵਿੱਚ ਫਿਰ ਬੱਚਾ ਉਹ ਸਿੱਖਦਾ ਸਿੱਖਦਾ 6-8 ਮਹੀਨੇ ਆਪਣਾ ਟਾਈਮ ਖਰਾਬ ਕਰ ਦਿੰਦਾ ਹੈ। ਇਹ ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਆਪਾਂ ਪੂਰਾ ਇੱਕ ਪ੍ਰੋਗਰਾਮ ਵੀ ਕਰ ਸਕਦੇ ਹਾਂ ਵੈਸੇ ਇਹਨਾਂ ਚੀਜ਼ਾਂ ਦੇ ਉੱਪਰ, ਜਿਹੜਾ ਆਪਾਂ ਨੈਕਸਟ ਰੱਖ ਲਵਾਂਗੇ। ਇਸ ਚੀਜ਼ ਵਾਸਤੇ ਬੱਚੇ ਨੂੰ ਮੈਂਟਲੀ ਰੈਡੀ ਹੋ ਕੇ ਆਉਣਾ ਚਾਹੀਦਾ ਹੈਗਾ ਕਿ ਵੀ ਮੈਂ ਉੱਥੇ ਜਾ ਕੇ ਪੜ੍ਹਾਈ ਵੀ ਕਰਨੀ ਹੈ ਤੇ ਨਾਲ ਆਪਦਾ ਕੰਮ ਵੀ ਕਰਨਾ ਹੈਗਾ।
1: ਮੈਨੂੰ ਥੋੜਾ ਜਿਹਾ ਧਿਆਨ ਚ ਆਉਂਦਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਇੱਕ ਵਾਰੀ ਇਹ ਕਿਹਾ ਸੀ ਕਿ ਜੇਕਰ ਬੱਚੋ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਸਕਿਲਡ ਹੋ ਕੇ ਜਾਓ, ਹੱਥੀ ਕਿਰਤ ਕਰਨੀ ਸਿੱਖ ਕੇ ਜਾਓ, ਤਾਂ ਕਿ ਤੁਹਾਨੂੰ ਉੱਥੇ ਜਾ ਕੇ ਕੋਈ ਸਮੱਸਿਆ ਜਿਹੜੀ ਉਹ ਨਾ ਦਰਪੇਸ਼ ਆਵੇ।
0: ਹਾਂਜੀ, ਮੈਂ ਬਿਲਕੁਲ ਸਹਿਮਤ ਹੈ ਜੀ ਇਸ ਸਟੇਟਮੈਂਟ ਨਾਲ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਜੀ ਕਹੀ ਹੈ ਕਿ ਜਦੋਂ ਆਪਾਂ ਕੁਛ ਆਪਣਾ ਇੰਡੀਪੈਂਡੈਂਟ ਰਹਿਣ ਦਾ ਸਿੱਖ ਕੇ ਆਏ ਹੁੰਦੇ ਹੈਗੇ ਆ, ਉਹ ਸਿਰਫ ਆਪਾਂ ਨੂੰ ਆਪਦੇ ਸਕਸੈਸਫੁਲ ਹੋਣ ਦੇ ਵਿੱਚ ਹੈਲਪ ਨਹੀਂ ਕਰਦਾ ਗਾ, ਬਲਕਿ ਜੇ ਆਪਾਂ ਨਾਲ ਕੁਛ ਆਪਦੇ ਹੱਥ ਨਾਲ ਕੰਮ ਕਰਨਾ ਕੋਈ ਚੀਜ਼ ਸਿੱਖ ਕੇ ਆਏ ਹਾਂ ਤਾਂ ਉਹ ਇੱਥੇ ਆ ਕੇ ਜੋਬ ਮਿਲਣ ਦੇ ਵਿੱਚ ਵੀ ਆਪਾਂ ਨੂੰ ਈਜ਼ੀ ਰਹਿੰਦਾ ਹੈਗਾ ਤੇ ਬੱਚੇ ਜਲਦੀ ਆਪਦਾ ਪਾਕਟ ਮਨੀ ਅਰਨ ਕਰਨਾ ਸ਼ੁਰੂ ਕਰ ਲੈਂਦੇ ਹੈਗੇ ਆ ਪੜ੍ਹਾਈ ਦੇ ਨਾਲ ਨਾਲ।
1: ਜੀ ਵਿਜੇ ਜੀ, ਸੋ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ। ਦੋਸਤੋ, ਅਸੀਂ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਸਮੇਂ ਸਮੇਂ ਤੇ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ, ਪਰ ਜੇਕਰ ਤੁਸੀਂ ਵੀ ਵਿਜਿਟ ਕਰਨਾ ਚਾਹੁੰਦੇ ਹੋ ਤਾਂ ਵਿਜਿਟ ਕਰ ਸਕਦੇ ਹੋ ਜੀ ਮਾਈ ਵੇਜ਼ਾ ਗਾਈਡ, ਸਾਹਮਣੇ SBI ਬੈਂਕ, ਫਰੀਦਕੋਟ ਰੋਡ, ਕੋਟਕਪੂਰਾ। ਨੰਬਰ ਹੈ ਜੀ 9518007088, 9518007088। ਇੱਕ ਵਾਰੀ ਹੋਰ ਦੱਸ ਦਿੰਦੇ ਹਾਂ ਜੀ ਤੁਹਾਨੂੰ ਇਹ ਨੰਬਰ ਨੇ ਜੀ 9518007088। ਦੂਸਰਾ ਨੰਬਰ ਹੈ 9517007088। ਸੋ ਵਿਜੇ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਸਾਡੇ ਨਾਲ ਜੁੜੇ ਮਾਈ ਵੀਜ਼ਾ ਗਾਈਡ ਤੋਂ, ਮੈਲਬੋਰਨ ਤੋਂ ਤੁਸੀਂ ਸਾਡੇ ਨਾਲ ਗੱਲ ਕੀਤੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਬਹੁਤ ਬਹੁਤ ਸ਼ੁਕਰੀਆ ਅਮਨ ਜੀ ਤੁਹਾਡਾ ਵੀ, ਸਾਰੇ ਸਰੋਤਿਆਂ ਦਾ ਸੁਣਨ ਵਾਲਿਆਂ ਦਾ, ਤੇ ਬੈਸਟ ਆਫ ਲੱਕ ਟੂ ਆਲ ਦਾ ਐਕਸਪੀਰੀਅੰਸ। ਥੈਂਕ ਯੂ,
1: ਸ਼ੁਕਰੀਆ।
2: ਹੁਣੇ ਤੁਸੀਂ ਸੁਣ ਰਹੇ ਸੀ ਸਪੌਂਸਰਡ ਪ੍ਰੋਗਰਾਮ ਕਿੰ ਜਾਈਏ ਪ੍ਰਦੇਸ਼। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸੀ ਮਾਈ ਵੀਜ਼ਾ ਗਾਈਡ, ਫਰੀਦਕੋਟ ਰੋਡ, ਕੋਟਕਪੂਰਾ।
3: ਅਸੀਂ ਗੱਲ ਕਰਦੇ ਹਾਂ ਕੁਝ ਖਾਸ ਦਿਨਾਂ ਦੀ, ਤਾਂ ਆਓ ਦੋਸਤੋ, ਅੱਜ ਦਾ ਖਾਸ ਦਿਨ ਹੈ ਰਾਸ਼ਟਰੀ ਝੰਡਾ ਗ੍ਰਹਿਣ ਦਿਵਸ। ਅੱਜ ਦੇ ਦਿਨ 22 ਜੁਲਾਈ 1947 ਨੂੰ ਭਾਰਤ ਦੇ ਸੰਵਿਧਾਨ ਸਭਾ ਨੇ ਤਿਰੰਗੇ ਨੂੰ ਭਾਰਤ ਦੇ ਰਾਸ਼ਟਰੀ ਝੰਡੇ ਵਜੋਂ ਅਪਣਾਇਆ ਸੀ। ਇਹ ਇਤਿਹਾਸਿਕ ਫੈਸਲਾ ਆਜ਼ਾਦੀ ਤੋਂ ਕੁਝ ਦਿਨ ਪਹਿਲਾਂ ਲਿਆ ਗਿਆ ਤੇ ਇਸ ਵਿੱਚ ਇਹ ਦੇਸ਼ ਦੇ ਮਾਨ ਸਨਮਾਨ ਸਵਾਭਿਮਾਨ ਦਾ ਪ੍ਰਤੀਕ ਬਣਿਆ। ਹੁਣ ਆਪਾਂ ਤਿਰੰਗੇ ਦੀ ਬਣਤਰ ਦੀ ਗੱਲ ਕਰੀਏ ਤਾਂ ਇਸ ਦਾ ਡਿਜ਼ਾਈਨ ਪਿੰਗਲੀ ਵਾਂਕਿਆ ਨੇ ਕੀਤਾ,
4: ਜਿਸ ਨੂੰ ਕੁਝ ਸੋਧਾਂ ਨਾਲ ਅਪਣਾਇਆ। ਪਹਿਲਾ ਝੰਡੇ ਵਿੱਚ ਅਸ਼ੋਕ ਚੱਕਰ ਦੀ ਜਗ੍ਹਾ ਚਰਖਾ ਬਣਿਆ ਹੋਇਆ ਸੀ।
3: ਸਾਡੇ ਤਿਰੰਗੇ ਵਿੱਚ 3 ਰੰਗ ਨੇ, ਸਭ ਤੋਂ ਪਹਿਲਾਂ ਕੇਸਰੀ, ਚਿੱਟਾ ਤੇ ਹਰਾ। ਸਭ ਤੋਂ ਪਹਿਲਾਂ ਅਸੀਂ ਕੇਸਰੀ ਰੰਗ ਦੀ ਗੱਲ ਕਰੀਏ ਤਾਂ ਇਹ ਸਾਡੇ ਲਈ ਹਿੰਮਤ, ਤਿਆਗ, ਚਿੱਟਾ ਰੰਗ ਸੱਚਾਈ, ਸ਼ਾਂਤੀ, ਇਮਾਨਦਾਰੀ ਨੂੰ ਦਰਸਾਉਂਦਾ ਹੈ ਤੇ ਹਰਾ ਰੰਗ ਖੁਸ਼ਹਾਲੀ, ਵਿਕਾਸ ਤੇ ਪ੍ਰਕਿਰਤੀ ਨਾਲ ਰਿਸ਼ਤੇ ਨੂੰ ਦਰਸਾਉਂਦਾ ਹੈ। ਇਸ ਵਿਚਲੀ ਪੱਟੀ ਵਿੱਚ ਜੋ ਅਸ਼ੋਕ ਚੱਕਰ ਬਣਿਆ ਹੋਇਆ ਜਿਸ ਵਿੱਚ 24 ਤੀਲੀਆਂ ਨੇ, ਇਹ ਸਾਨੂੰ ਨਿਆਂ, ਧਰਮ ਤੇ ਨਿਰੰਤਰ ਤਰੱਕੀ ਦਾ ਸੰਦੇਸ਼ ਦਿੰਦਾ ਹੈ। ਝੰਡੇ ਦੀ ਲੰਬਾਈ ਤੇ ਚੌੜਾਈ ਦਾ ਅਨੁਪਾਤ 3:2 ਹੈ ਤੇ ਇਸ ਵਿੱਚ ਪੱਟੀਆਂ ਨੇ ਜੋ ਉਹਨਾਂ ਦਾ ਆਕਾਰ ਵੀ ਇੱਕੋ ਜਿਹਾ ਹੈ। ਤਿਰੰਗਾ ਸਾਡੇ ਲਈ ਸਿਰਫ ਇੱਕ ਕੱਪੜੇ ਦਾ ਟੁਕੜਾ ਹੀ ਨਹੀਂ, ਇਹ ਲੱਖਾਂ ਆਜ਼ਾਦੀ ਸੈਨਾਨੀਆਂ ਦੇ ਸੁਪਨਿਆਂ, ਸੰਘਰਸ਼ਾਂ ਅਤੇ ਬਲੀਦਾਨਾਂ ਦੀ ਨਿਸ਼ਾਨੀ। ਇਹ ਸੁਪਨੇ ਨੂੰ ਪੂਰਾ ਕਰਨ ਲਈ ਸਾਡੇ ਦੇਸ਼ ਦੇ ਭਗਤਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਤੇ ਅਸੀਂ ਝੰਡੇ ਨੂੰ ਲਹਿਰਾਉਂਦਾ ਦੇਖ ਕੇ ਉਹਨਾਂ ਦੇ ਬਲੀਦਾਨ ਯਾਦ ਕਰਦੇ ਹਾਂ। ਤਾਂ ਭਾਰਤੀ ਨਾਗਰਿਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਇਸ ਦਾ ਸਨਮਾਨ ਕਰਨ ਤੇ ਇਸ ਦੀ ਮਰਿਆਦਾ ਕਾਇਮ ਰੱਖਣ।
4: ਬਿਲਕੁਲ ਸਹੀ ਕਿਹਾ ਅਨਮੋਲ, ਤੁਸੀਂ ਵੀ ਸਾਨੂੰ ਝੰਡੇ ਦਾ ਸਨਮਾਨ ਕਰਨਾ ਚਾਹੀਦਾ ਹੈ।
3: ਹਾਂਜੀ, ਤਾਂ ਇਸ ਨਾਲ ਹੀ ਇੱਕ ਸ਼ੇਅਰ ਏ, ਦਿਲ ਸੇ ਨਿਕਲੇਗੀ ਨਾ ਮਰਕਰ ਵੀ, ਵਤਨ ਕੀ ਉਲਫਤ, ਮੇਰੀ ਮਿੱਟੀ ਸੇ ਭੀ ਖੁਸ਼ਬੂ ਏ ਵਫਾ ਆਏਗੀ।
4: ਜੀ, ਬਹੁਤ ਵਧੀਆ ਤੁਸੀਂ ਇਹ ਸ਼ੇਅਰ ਦੱਸਿਆ ਸਾਡੇ ਸਰੋਤਿਆਂ ਨੂੰ। ਤੇ ਅਨਮੋਲ, ਤੁਸੀਂ ਇੱਕ ਹੋਰ ਦਿਨ ਲੈ ਕੇ ਆਏ ਹੋ ਸਾਡੇ ਸਰੋਤਿਆਂ ਨੂੰ ਦੱਸਣ ਲਈ ਕਿ ਅੱਜ ਹੈ ਰਾਸ਼ਟਰੀ ਅੰਬ ਦਿਵਸ ਤੇ ਇਸ ਬਾਰੇ ਤੁਸੀਂ ਜਾਣਕਾਰੀ ਦਿਓ ਸਾਡੇ ਸਰੋਤਿਆਂ ਨੂੰ।
3: ਹਾਂਜੀ ਜ਼ਰੂਰ, ਗਰਮੀ ਵਿੱਚ ਅਸੀਂ ਵੱਖ ਵੱਖ ਕਿਸਮ ਦੇ ਅੰਬ ਖਾਂਦੇ ਹਾਂ ਤੇ ਅੰਬ ਖਾਣਾ ਸਭ ਨੂੰ ਹੀ ਪਸੰਦ ਹੁੰਦਾ ਤੇ ਅਸੀਂ ਦੇਖਦੇ ਹਾਂ ਕਿ ਅਸੀਂ ਅੰਬਾਂ ਨੂੰ ਸਟੋਰ ਕਰ ਲੈਂਦੇ ਹਾਂ ਕੋਲਡ ਸਟੋਰ ਦੇ ਵਿੱਚ, ਤੇ ਜਦੋਂ ਅਸੀਂ ਅੰਬਾਂ ਨੂੰ ਕੋਲਡ ਸਟੋਰ ਦੇ ਵਿੱਚ ਸਟੋਰ ਕਰ ਲੈਂਦੇ ਹਾਂ ਤਾਂ ਇਸ ਨੂੰ ਅਸੀਂ ਰੱਖ ਲੈਂਦੇ ਹਾਂ, ਪਰ ਇਹਨਾਂ ਕੋਲਡ ਸਟੋਰ ਦੇ ਅੰਬਾਂ ਦਾ ਸਵਾਦ ਉਹ ਨਹੀਂ ਹੁੰਦਾ ਜੋ ਕਿ ਮੌਸਮੀ ਅੰਬਾਂ ਦਾ ਹੁੰਦਾ। ਤੇ ਅੱਜ ਦੇ ਦਿਨ 22 ਜੁਲਾਈ ਨੂੰ ਹੀ ਰਾਸ਼ਟਰੀ ਅੰਬ ਦਿਵਸ ਵੀ ਮਨਾਇਆ ਜਾਂਦਾ ਤੇ ਭਾਰਤ ਵਿੱਚ ਅੰਬਾਂ ਦੀ ਖੇਤੀ 5000 ਸਾਲ ਪਹਿਲਾਂ ਤੋਂ ਕੀਤੀ ਜਾਂਦੀ ਹੈ
4: ਜੀ।
3: ਤੇ ਕਿਸਮਾਂ ਦੇ

0: ਭਾਰਤ ਵਿੱਚ ਕਈ ਤਰ੍ਹਾਂ ਦੀਆਂ ਅੰਬਾਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ।
1: ਤੇ ਅਨਮੋਲ, ਤੁਸੀਂ ਇਹ ਸਾਰੀਆਂ ਅੰਬਾਂ ਦੀ ਕਿਸਮਾਂ ਬਾਰੇ ਸਾਡੇ ਸਰੋਤਿਆਂ ਨੂੰ ਦੱਸੋ।
0: ਹਾਂਜੀ ਜ਼ਰੂਰ, ਜਿਵੇਂ ਅੰਬਾਂ ਦੀਆਂ ਕਿਸਮਾਂ ਨੇ ਅਲਫਾਂਜੋ, ਦੁਸ਼ਹਿਰੀ, ਚੌਸਾ, ਲੰਗੜਾ, ਬਨਾਰਸੀ। ਤੇ ਇਹ ਅੰਬ ਸਾਡੇ ਲਈ ਸਿਰਫ ਸਵਾਦ ਲਈ ਹੀ ਨਹੀਂ ਬਲਕਿ ਸਾਡੀ ਸਿਹਤ ਨੂੰ ਠੀਕ ਰੱਖਣ ਲਈ ਵੀ ਹੁੰਦੇ ਨੇ। ਅੰਬਾਂ ਤੋਂ ਸਾਨੂੰ ਕਈ ਤਰ੍ਹਾਂ ਦੇ ਵਿਟਾਮਿਨ ਤੇ ਫਾਈਬਰ ਮਿਲਦੇ ਨੇ,
1: ਜਿਵੇਂ ਕਿ ਵਿਟਾਮਿਨ ਏ, ਵਿਟਾਮਿਨ ਸੀ,
0: ਫਾਈਬਰ ਤੇ ਐਂਟੀਆਕਸਾਈਡ ਮਿਲਦੇ ਹਨ। ਇਹ ਸਾਡੇ ਸਰੀਰ ਲਈ, ਅੱਖਾਂ ਲਈ ਬਹੁਤ ਜ਼ਰੂਰੀ ਨੇ, ਪਾਚਨ ਸ਼ਕਤੀ ਲਈ ਵੀ ਇਹ ਲਾਭਦਾਇਕ ਹਨ।
1: ਤੇ ਦੋਸਤੋ, ਗਰਮੀ ਦਾ ਸੀਜ਼ਨ ਹੈ ਤੇ ਅੰਬਾਂ ਨੂੰ ਲੈ ਕੇ ਨਾ ਆਪਣੇ ਮੁਲਕ ਵਿੱਚ ਨਾ ਦਿੱਲੀ ਵਿੱਚ ਪਿਛਲੇ ਦਿਨ ਹੀ ਅੰਬਾਂ ਦਾ ਮੇਲਾ ਲੱਗਿਆ ਸੀ ਜੋ ਕਿ ਦਿੱਲੀ ਵਿੱਚ ਲੱਗਿਆ ਸੀ। ਇਸ ਮੇਲੇ ਵਿੱਚ ਵੱਖ ਵੱਖ ਕਿਸਮਾਂ ਦੇ ਅੰਬਾਂ ਦੀ ਸਟਾਲ ਲਗਾਈ ਸੀ। ਬੱਚੇ, ਬਜ਼ੁਰਗ ਤੇ ਨੌਜਵਾਨ ਸਾਰੇ ਬਹੁਤ ਖੁਸ਼ ਹੋਏ, ਇਸ ਮੇਲੇ ਦਾ ਖੂਬ ਆਨੰਦ ਉਠਾਇਆ।
0: ਹਾਂਜੀ, ਤਾਂ ਸਾਡੇ ਨਾਲ ਨਿਸ਼ਾਂਤ ਜੀ ਨੇ ਤੇ ਇਹ ਤੁਹਾਡੇ ਨਾਲ ਗੱਲ ਕਰਨਗੇ ਅੱਜ ਵਰਲਡ ਬ੍ਰੇਨ ਡੇ ਤੇ।
1: ਤੇ ਦੋਸਤੋ, ਅੱਜ ਹੈ ਵਰਲਡ ਬ੍ਰੇਨ ਡੇ, ਯਾਨੀ ਕਿ ਵਿਸ਼ਵ ਦਿਮਾਗ ਦਿਵਸ, ਜੋ ਹਰ ਸਾਲ 22 ਜੁਲਾਈ ਨੂੰ ਮਨਾਇਆ ਜਾਂਦਾ ਹੈ। ਤੇ ਸਾਥੀਓ, ਇਹ ਦਿਵਸ ਦੀ ਸ਼ੁਰੂਆਤ 2014 ਵਿੱਚ ਵਰਲਡ ਫੈਡਰੇਸ਼ਨ ਆਫ ਨਿਊਰੋਲੋਜੀ ਵੱਲੋਂ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਦਿਮਾਗੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ ਤੇ ਦਿਮਾਗ ਨਾਲ ਸੰਬੰਧਿਤ ਬਿਮਾਰੀਆਂ ਦੀ ਬਚਾਅ ਵੀ ਕਰਨਾ ਹੈ ਤੇ ਸਮੇਂ ਸਿਰ ਪਛਾਣ ਅਤੇ ਇਲਾਜ ਬਾਰੇ ਜਾਣਕਾਰੀ ਵੀ ਦੇਣਾ ਹੈ। ਤੇ ਦੋਸਤੋ, ਦਿਮਾਗ ਨਾ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਇਹ ਨਾ ਸਾਡੀ ਸੋਚ, ਯਾਦਾਸ਼ਤ ਤੇ ਸਿੱਖਣ ਦੀ ਸਮਰੱਥਾ ਤੇ ਭਾਵਨਾ, ਬੋਲਣ ਦੀ ਯੋਗਤਾ ਤੇ ਸਰੀਰ ਦੀਆਂ ਲਗਭਗ ਸਾਰੀਆਂ ਗਤੀਵਿਧੀਆਂ ਨੂੰ ਨਿਯੰਤ੍ਰਿਤ ਕਰਦਾ ਹੈ। ਤੇ ਦੋਸਤੋ, ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਅਸੀਂ ਦਿਮਾਗ ਦੇ ਮਾਹਰ ਡਾਕਟਰ ਪੱਲਵ ਜੈਨ ਦੇ ਨਾਲ ਮੁਲਾਕਾਤ ਰਿਕਾਰਡ ਕੀਤੀ ਹੈ। ਆਓ ਸੁਣਦੇ ਹਾਂ ਇਹ ਮੁਲਾਕਾਤ।
2: ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ ਚ।
3: ਧੰਨਵਾਦ ਜੀ, ਬਹੁਤ ਬਹੁਤ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਵਰਲਡ ਬ੍ਰੇਨ ਡੇ ਦੇ ਮੌਕੇ ਤੇ ਤੁਹਾਡੇ ਸਾਰੇ ਸ਼ਰੋਤਾਵਾਂ ਨੂੰ ਪਹਿਲਾਂ ਤਾਂ ਸ਼ੁਭਕਾਮਨਾਵਾਂ ਤੇ ਅੱਜ ਆਪਾਂ ਕੁਝ ਗੱਲਾਂ ਸਾਂਝੀਆਂ ਕਰਾਂਗੇ ਜਿਹਦੇ ਨਾਲ ਉਹਨਾਂ ਦਾ ਜਿਹੜਾ ਦਿਮਾਗ ਹੈ ਇਨਸਾਨ ਦਾ ਉਹ ਹੋਰ ਸਿਹਤਮੰਦ ਰਹਿ ਸਕੇ।
2: ਜੀ, ਤੇ ਡਾਕਟਰ ਸਾਹਿਬ, ਤੁਸੀਂ ਸਾਨੂੰ ਦੱਸੋ ਕਿ ਦਿਮਾਗ ਮਨੁੱਖ ਲਈ ਕਿਵੇਂ ਕੰਮ ਕਰਦਾ ਹੈ, ਇਸ ਦੀ ਫੰਕਸ਼ਨਿੰਗ ਬਾਰੇ ਸਾਨੂੰ ਦੱਸੋ।
3: ਦੇਖੋ, ਦਿਮਾਗ ਦੇ ਵਿੱਚ ਛੋਟੇ ਛੋਟੇ ਸੈੱਲ ਹੁੰਦੇ ਜਿਹਨੂੰ ਆਪਾਂ ਨਿਊਰੋਨਸ ਕਹਿੰਦੇ ਆ।
2: ਜੀ,
3: ਤੇ ਜਿਹੜਾ ਦਿਮਾਗ ਹੈ ਉਹ ਬੜਾ ਹੀ ਇੰਪੋਰਟੈਂਟ ਅੰਗ ਹੈ ਆਪਣੀ ਬੋਡੀ ਦਾ, ਕਿਉਂਕਿ ਦੇਖੋ ਦਿਮਾਗ ਨਾਲ ਹੀ ਆਪਣਾ ਸਾਰਾ ਸੋਚਣਾ ਹੈ, ਸਮਝਣਾ ਹੈ, ਸਾਰਾ ਸਰੀਰ ਚੱਲਦਾ ਹੈ, ਬੋਲਣਾ ਹੈ, ਆਪਣਾ ਸਾਹ ਲੈਣਾ ਹੈ, ਤਾਂ ਦਿਮਾਗ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ।
2: ਜੀ, ਤੇ ਡਾਕਟਰ ਸਾਹਿਬ, ਸਾਨੂੰ ਤੁਸੀਂ ਦੱਸੋ ਕਿ ਦਿਮਾਗ ਨਾਲ ਜੁੜੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਇਨਸਾਨ ਨੂੰ ਘੇਰ ਲੈਂਦੀਆਂ ਨੇ ਜਾਂ ਲੱਗ ਜਾਂਦੀਆਂ ਨੇ।
3: ਹਾਂ, ਦੇਖੋ ਦਿਮਾਗ ਨਾਲ ਜੁੜੀਆਂ ਜਿਹੜੀ ਕਾਮਨ ਬਿਮਾਰੀਆਂ ਨੇ ਉਹ ਸਭ ਤੋਂ ਪਹਿਲਾਂ ਲਕਵਾ, ਜਿਹਨੂੰ ਸਟ੍ਰੋਕ ਕਹਿੰਦੇ ਆ, ਜਿਹਨੂੰ ਆਮ ਭਾਸ਼ਾ ਚ ਅਧਰੰਗ ਕਹਿੰਦੇ ਆ, ਇੱਕ ਪਾਸਾ ਖੜ ਜਾਣਾ ਸਰੀਰ ਦਾ। ਦੂਜਾ ਮਿਰਗੀ ਦਾ ਦੌਰਾ, ਹਨਾ, ਜਿਹੜੇ ਇਨਸਾਨ ਨੂੰ ਹੱਥ ਪੈਰ ਇੱਕੋਦਮ ਕੰਬਣ ਲੱਗ ਜਾਂਦੇ, ਮਿਰਗੀ ਦਾ ਦੌਰਾ ਬੜਾ ਆਮ ਦੇਖਿਆ ਗਿਆ। ਤੇ ਜਿਹੜੇ ਓਲਡ ਏਜ ਪੇਸ਼ੈਂਟ ਹੁੰਦੇ ਆ ਉਹਨਾਂ ਦੇ ਵਿੱਚ ਪਾਰਕਿੰਸਨ ਡਿਜ਼ੀਜ਼ ਹੋਣਾ, ਜਿਹਦੇ ਵਿੱਚ ਆਮ ਤੌਰ ਤੇ ਹੱਥ ਕੰਬਦਾ ਹੈਗਾ, ਡਿਮੈਂਸ਼ੀਆ ਜਿਹਨੂੰ ਆਪਾਂ ਭੁੱਲਣ ਦੀ ਬਿਮਾਰੀ ਕਹਿੰਦੇ ਆ, ਜਾਂ ਆਮ ਤੌਰ ਤੇ ਜਿਹੜਾ ਸਭ ਤੋਂ ਕਾਮਨ ਹੈ ਜਿਵੇਂ ਹੈਡੇਕ, ਸਿਰਦਰਦ ਹੋਣਾ, ਆਮ ਭਾਸ਼ਾ ਚ ਲੋਕੀ ਉਹਨੂੰ ਮਾਈਗ੍ਰੇਨ ਵੀ ਸਮਝਦੇ ਆ, ਹਨਾ।
2: ਜੀ,
3: ਇਹ ਬਿਮਾਰੀਆਂ ਨੇ ਜਿਹੜੀ ਆਮ ਤੌਰ ਤੇ ਦਿਮਾਗ ਨੂੰ ਅਫੈਕਟ ਕਰਦੀਆਂ ਨੇ।
2: ਜੀ, ਤੇ ਡਾਕਟਰ ਸਾਹਿਬ, ਦਿਮਾਗ ਦਾ ਧਿਆਨ ਰੱਖਣ ਲਈ ਮਨੁੱਖ ਨੂੰ ਕੀ ਕੀ ਕਰਨਾ ਚਾਹੀਦਾ ਹੈ?
3: ਇਹ ਤੁਸੀਂ ਬੜਾ ਅੱਛਾ ਸਵਾਲ ਪੁੱਛਿਆ, ਤੇ ਕਿਉਂਕਿ ਮੈਂ ਜਿਵੇਂ ਪਹਿਲਾਂ ਵੀ ਆਪਦੇ ਕਨਵਰਸੇਸ਼ਨ ਚ ਤੁਹਾਡੇ ਨਾਲ ਦੱਸਿਆ ਵੀ ਦਿਮਾਗ ਇੱਕ ਬਹੁਤ ਹੀ ਜ਼ਰੂਰੀ ਅੰਗ ਹੈ ਆਪਣੀ ਬੋਡੀ ਦਾ, ਤੇ ਇਹਨੂੰ ਸਿਹਤਮੰਦ ਰੱਖਣਾ ਬਹੁਤ ਹੀ ਜ਼ਰੂਰੀ ਹੈ।
2: ਜੀ ਜੀ,
3: ਤੇ ਜਿਹੜੀ ਜਿਹੜੀ ਗੱਲਾਂ ਮੈਂ ਦੱਸਣ ਜਾ ਰਿਹਾ ਮੈਂ ਚਾਹੂੰਗਾ ਵੀ ਸ਼ਰੋਤਾ ਵਾ ਧਿਆਨ ਨਾਲ ਸੁਣਨ, ਤਾਂ ਕਿ ਉਹ ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣ, ਤਾਂ ਕਿ ਆਪਾਂ ਨੂੰ ਇਹ ਬਿਮਾਰੀਆਂ ਘੇਰਨ ਨਹੀਂ ਨਾ। ਤਾਂ ਸਭ ਤੋਂ ਪਹਿਲਾਂ ਦੇਖੋ, ਦਿਮਾਗ ਵਾਸਤੇ ਆਪਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਰੈਗੂਲਰ ਐਕਸਰਸਾਈਜ਼, 25 ਤੋਂ 30 ਮਿੰਟ ਦੀ ਐਕਸਰਸਾਈਜ਼, ਨੋਰਮਲ ਵਾਕਿੰਗ ਵੀ ਆਪਣੇ ਵਾਸਤੇ ਇਨਫ ਹੈ, ਇਹਦੇ ਨਾਲ ਆਪਣਾ ਦਿਮਾਗ ਸਿਹਤਮੰਦ ਰਹਿੰਦਾ।
2: ਜੀ,
3: ਦੂਸਰਾ ਆਪਣਾ ਖਾਣ ਪੀਣ ਠੀਕ ਹੋਣਾ ਚਾਹੀਦਾ, ਉਹਦੇ ਵਿੱਚ ਆਪਾਂ ਨੂੰ ਬੈਲੈਂਸ ਡਾਇਟ ਲੈਣੀ ਚਾਹੀਦੀ ਹੈ, ਕਾਰਬੋਹਾਈਡਰੇਟ, ਪ੍ਰੋਟੀਨ ਵਗੈਰਾ ਸਾਰਾ ਕੁਝ ਲੈਣਾ ਚਾਹੀਦਾ। ਇਹਦੇ ਨਾਲ ਨਾਲ ਆਪਾਂ ਨੂੰ ਜਿਹੜੀ ਚੀਜ਼ਾਂ ਦਿਮਾਗ ਨੂੰ ਖਰਾਬ ਕਰਦੀਆਂ ਜਿਵੇਂ ਸ਼ਰਾਬ ਦਾ ਸੇਵਨ, ਤੰਬਾਕੂ, ਸਿਗਰਟ ਪੀਣਾ, ਇਹ ਚੀਜ਼ਾਂ ਅਵੋਇਡ ਕਰਨੀ ਚਾਹੀਦੀਆਂ। ਇਹਦੇ ਨਾਲ ਨਾਲ ਜੇ ਕਿਸੇ ਮਰੀਜ਼ ਨੂੰ ਬੀਪੀ ਹੈ, ਸ਼ੂਗਰ ਹੈ, ਕੋਲੇਸਟ੍ਰੋਲ ਹੈ,
2: ਜੀ,
3: ਤਾਂ ਉਹਨਾਂ ਨੂੰ ਜਿਵੇਂ ਲਕਵਾ ਜਾਂ ਹੋਰ ਬਿਮਾਰੀਆਂ ਹੋਣ ਦੇ ਚਾਂਸ ਜ਼ਿਆਦਾ ਰਹਿੰਦੇ ਆ, ਤਾਂ ਉਹ ਇਹ ਧਿਆਨ ਰੱਖਣ ਵੀ ਬੀਪੀ, ਸ਼ੂਗਰ, ਕੋਲੇਸਟ੍ਰੋਲ ਉਹ ਆਪਦਾ ਕੰਟਰੋਲ ਰੱਖਣ। ਇਹਦੇ ਨਾਲ ਨਾਲ ਸਭ ਤੋਂ ਇੰਪੋਰਟੈਂਟ ਗੱਲ ਮੈਂ ਕਹੂੰਗਾ, ਸਲੀਪ, ਨੀਂਦ। ਅਸੀਂ ਆਪ ਤੌਰ ਤੇ ਆਪਦੇ ਮਰੀਜ਼ਾਂ ਨੂੰ ਇਹੀ ਸਮਝਾਉਂਦੇ ਹੁੰਦੇ ਆ ਵੀ ਸਲੀਪ ਇਜ਼ ਅ ਮੈਡੀਸਨ,
2: ਜੀ,
3: ਸਲੀਪ ਵੀ ਇੱਕ ਤਰ੍ਹਾਂ ਦੀ ਦਵਾ ਹੈ, ਤੇ ਤੁਸੀਂ ਇੱਕ ਰਿਕਮੈਂਡ ਕੀਤਾ ਜਾਂਦਾ ਵੀ ਐਟਲੀਸਟ 7 to 8 ਆਵਰਸ ਆਫ ਸਲੀਪ ਵਿਦ ਪ੍ਰੋਪਰ ਟਾਈਮਿੰਗ। ਇਹ ਨਹੀਂ ਵੀ ਆਪਾਂ ਰਾਤੀ ਜਾਗ ਰਹੇ ਤਾਂ ਸਵੇਰ ਦਿਨੇ 7 ਘੰਟੇ ਸੋ ਰਹੇ, ਨਹੀਂ, ਉਹ ਨਹੀਂ, ਪ੍ਰੋਪਰ ਸਮੇਂ ਤੇ ਸੌਣਾ ਤੇ 7-8 ਘੰਟੇ ਦੀ ਨੀਂਦ ਲੈਣਾ। ਇਹਦੇ ਨਾਲ ਕੀ ਹੁੰਦਾ, ਉਹ ਨੀਂਦ ਦੇ ਵਿੱਚ ਦਿਮਾਗ ਆਪਣਾ ਇੱਕ ਹਿਸਾਬ ਦਾ ਰੀਚਾਰਜ ਹੁੰਦਾ, ਤੇ ਉਹਦੇ ਨਾਲ ਵੀ ਆਪਣਾ ਦਿਮਾਗ ਤੰਦਰੁਸਤ ਰਹਿੰਦਾ। ਇਹਦੇ ਨਾਲ ਨਾਲ ਕੋਸ਼ਿਸ਼ ਇਹ ਕਰੀਏ ਵੀ ਆਪਾਂ ਮਲਟੀ ਟਾਸਕਿੰਗ ਨਾ ਕਰੀਏ, ਇੱਕ ਟਾਈਮ ਤੇ ਇੱਕੋ ਕੰਮ ਕਰੀਏ, ਠੀਕ ਹੈ
2: ਜੀ।
3: ਤੇ ਆਪਣਾ ਇਵਨ ਕਿ ਜੇ ਆਪਾਂ ਸਮਾਜ ਚ ਜ਼ਿਆਦਾ ਵਿਚਰਾਂਗੇ, ਹਨਾ, ਸੋਸ਼ਲ ਹੋਵਾਂਗੇ, ਇਹਦੇ ਨਾਲ ਵੀ ਆਪਣਾ ਦਿਮਾਗ ਤੰਦਰੁਸਤ।
2: ਬਿਲਕੁਲ,
3: ਆਮ ਤੌਰ ਤੇ ਸਭ ਤੋਂ ਕਾਮਨ ਬਿਮਾਰੀ ਜਿਹੜੀ ਹੈਗੀ ਹੈ, ਜਿਹੜੀ ਕਿ ਡਿਸੇਬਿਲਿਟੀ ਕਰ ਦਿੰਦੀ ਹੈ, ਪਰਮਾਨੈਂਟ ਡਿਸੇਬਿਲਿਟੀ ਕਰ ਸਕਦੀ ਹੈ, ਉਹ ਹੈ ਲਕਵਾ। ਤੇ ਆਪਾਂ ਜੇ ਸਹੀ ਇਲਾਜ ਦਾ ਕਰਵਾਈਏ ਤਾਂ ਇਹਦੇ ਨਾਲ ਆਪਾਂ ਇਹਨੂੰ ਬਚਾ ਸਕਦੇ ਹਾਂ। ਆਮ ਤੌਰ ਤੇ ਸਾਰੇ ਲੋਕਾਂ ਨੂੰ ਪਤਾ ਹੁੰਦਾ ਵੀ ਜੇ

0: ਏਰੀਏ ਚ ਪਤਾ ਹੈਗਾ ਵੀ ਜੇ ਰੱਬ ਨਾ ਕਰੇ ਕਿਸੇ ਨੂੰ ਲਕਵਾ ਆ ਜਾਏ, ਕਿਸੇ ਦਾ ਹੱਥ ਪੈਰ ਕਮਜ਼ੋਰ ਹੋ ਜਾਏ, ਤਾਂ ਇਨੀਸ਼ੀਅਲੀ ਜੇ ਉਹਦਾ ਇਲਾਜ ਸਹੀ ਹਸਪਤਾਲ ਦੇ ਵਿੱਚ ਨੇੜੇ ਦੇ ਹਸਪਤਾਲ 'ਚ ਤੁਸੀਂ ਚਲੇ ਜਾਓ ਤਾਂ 1 ਸਾਢੇ 4 ਘੰਟਿਆਂ 'ਚ ਕਲੌਟ ਘੋਲਣ ਦਾ ਟੀਕਾ ਲੱਗ ਸਕਦਾ ਹੈ ਜੇ
1: ਠੀਕ
0: ਉਹਦੇ
1: ਹੈ ਜੀ
0: ਦਿਮਾਗ ਦੇ ਵਿੱਚ ਨਸ ਬਲੌਕ ਹੈ।
1: ਜੀ
0: ਤਾਂ ਉਹਦੇ ਨਾਲ ਕੀ ਹੋਰ ਟੀਕੇ ਨਾਲ ਦਾ ਫਾਇਦਾ ਇਹ ਰਹਿੰਦਾ ਵੀ ਜਿਹੜੀ ਡਿਸੇਬਿਲਿਟੀ ਲੰਬੇ ਸਮੇਂ ਤੱਕ ਰਹਿਣੀ ਹੈ ਉਹ ਜਲਦੀ ਰਿਕਵਰ ਕੀਤੀ ਜਾ ਸਕਦੀ ਆ। ਤਾਂ ਮੈਂ ਜਦੋਂ
1: ਜੀ
0: ਵੀ ਇਹਨੂੰ ਲਕਵੇ ਨੂੰ ਪਛਾਣਨ ਦਾ ਤਰੀਕਾ ਕੀ ਹੈ ਇਹ ਲੋਕਾਂ ਨੂੰ ਮੈਂ ਸਮਝਾਉਣਾ ਚਾਹੂੰਗਾ ਵੀ ਇਹਦੇ ਵਿੱਚ ਜੇ ਕਿਸੇ ਵੀ ਇਨਸਾਨ ਦਾ ਬੈਲੈਂਸ ਵਿਗੜੇ ਜਾਂ ਇੱਕੋ ਦਮ ਨਜ਼ਰ ਕਮਜ਼ੋਰ ਹੋ ਜਾਵੇ, ਇੱਕੋ ਦਮ ਬੋਲਣ 'ਚ ਦਿੱਕਤ ਆਵੇ, ਤੁਤਲਾਹਟ ਆਵੇ,
1: ਜੀ
0: ਜਾਂ ਇੱਕ ਤਰਫ ਦਾ ਪਾਸਾ ਖੜ ਜਾਵੇ, ਤੇ ਉਸ ਇਨਸਾਨ ਨੂੰ ਤੁਸੀਂ ਜਲਦੀ ਸਮੇਂ ਰਹਿੰਦੇ, ਸਮੇਂ ਕਿਹੜਾ 4.5 ਘੰਟੇ ਦੇ ਵਿੱਚ,
1: ਜੀ
0: ਜੇ ਆਪਾਂ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਕਿਸੇ ਵੀ ਹਸਪਤਾਲ ਦੇ ਵਿੱਚ ਲਿਆਈਏ ਤਾਂ ਇੱਕ ਖੂਨ ਪਤਲੇ ਦਾ ਟੀਕਾ ਲੱਗ ਸਕਦਾ ਹੈ। ਉਹ
1: ਜੀ
0: ਟੀਕੇ ਦਾ ਲੌਂਗ ਟਰਮ ਦੇ ਵਿੱਚ ਪੇਸ਼ੈਂਟ ਦੀ ਜਿਹੜੀ ਅਪੰਗਤਾ ਹੈ, ਜਿਹੜੀ ਡਿਸੇਬਿਲਿਟੀ ਰਹਿਣੀ ਹੈ, ਉਹਦੇ ਵਿੱਚ ਉਹਦਾ ਬਹੁਤ ਜਿਵੇਂ ਇੰਪਰੂਵਮੈਂਟ ਹੋਣ ਦੇ ਚਾਂਸ ਰਹਿੰਦੇ।
1: ਵਰਲਡ ਬ੍ਰੇਨ ਡੇ ਯਾਨੀ ਕਿ ਵਿਸ਼ਵ ਦਿਮਾਗ ਦਿਵਸ ਉੱਤੇ ਡਾਕਟਰ ਸਾਹਿਬ ਤੁਹਾਡਾ ਸਾਡੇ ਸਰੋਤਿਆਂ ਲਈ ਕੀ ਸੁਨੇਹਾ ਹੋਵੇਗਾ, ਕੀ ਸੰਦੇਸ਼?
0: ਮੇਰਾ ਮੇਰਾ ਤੁਹਾਡੇ ਸਰੋਤਾਂ ਨਾਲ ਇਹੀ ਸੁਨੇਹਾ ਹੈ ਕਿ ਜਿਹੜਾ ਦਿਮਾਗ ਹੈ ਉਹ ਆਪਣੀ ਬੋਡੀ ਦਾ ਇੱਕ ਬਹੁਤ ਇੰਪੋਰਟੈਂਟ ਆਰਗਨ ਹੈ, ਤੇ ਆਪਾਂ ਜਿੰਨਾ ਇਹਦਾ ਖਿਆਲ ਰੱਖਾਂਗੇ
1: ਜੀ
0: ਓਨੀ ਆਪਣੀ ਜ਼ਿੰਦਗੀ ਸੁਖਦ ਤੇ ਸਵਸਥ ਰਹੂਗੀ। ਤੇ ਬਹੁਤ ਹੀ ਛੋਟੀ ਗੱਲਾਂ ਨੇ ਜਿਵੇਂ ਮੈਂ ਦੁਬਾਰਾ ਦੁਹਰਾ ਦੂੰਗਾ, ਐਕਸਰਸਾਈਜ਼ ਕਰਨਾ, ਖਾਣ ਪੀਣ ਸਹੀ ਹੋਣਾ, ਨੀਂਦ ਸਹੀ ਲੈਣਾ, ਇਹ ਚੀਜ਼ਾਂ ਨਾਲ ਆਪਾਂ ਆਪਣੇ ਦਿਮਾਗ ਨੂੰ ਤੰਦਰੁਸਤ ਰੱਖ। ਸਕਰੀਨ ਟਾਈਮ ਦੇ ਬਾਰੇ ਮੈਂ ਦੱਸਣਾ ਚਾਹੂੰਗਾ, ਅੱਜ ਕੱਲ੍ਹ ਦੇ ਵਿੱਚ ਕਿਉਂਕਿ ਮੋਬਾਈਲ ਦਾ ਦੌਰ ਹੈਗਾ ਹੈ ਨਾ, ਕੰਪਿਊਟਰ ਦਾ ਦੌਰ
1: ਜੀ
0: ਹੈਗਾ, ਤਾਂ ਉਹਦੇ ਵਿੱਚ ਸਕਰੀਨ ਟਾਈਮ ਲੋਕਾਂ ਦਾ, ਬੱਚਿਆਂ ਦਾ ਖਾਸ ਤੌਰ ਤੇ ਬਹੁਤ ਜ਼ਿਆਦਾ ਵੱਧ ਗਿਆ। ਤਾਂ ਇਹਦੇ
1: ਬਿਲਕੁਲ
0: ਨਾਲ ਨਾਲ ਹੈਡੇਕ ਵਗੈਰਾ, ਅੱਖਾਂ ਦੀ ਰੋਸ਼ਨੀ ਵਗੈਰਾ, ਇਹ ਸਭ ਚੀਜ਼ਾਂ ਕਾਮਨ ਨੇ।
1: ਜੀ
0: ਹੁਣ ਕਈ ਲੋਕ ਮੇਰੇ ਕੋਲ ਇਹ ਵੀ ਆਉਂਦੇ ਆ ਜਿਨ੍ਹਾਂ ਦਾ ਅੱਜ ਕੱਲ੍ਹ ਵਪਾਰ ਵੀ ਸਕਰੀਨ ਕੰਪਿਊਟਰ ਤੇ ਰਹਿੰਦਾ, ਮੋਬਾਈਲ ਤੇ ਰਹਿੰਦਾ, ਤੇ ਉਹਨਾਂ ਲੋਕਾਂ ਲਈ ਫਿਰ ਮੈਂ ਇਹ ਸਲਾਹ ਦਿੰਦਾ ਵੀ ਜੇ ਤੁਹਾਡਾ ਵਪਾਰ ਹੈ, ਜਿਹੜਾ ਬਿਜ਼ਨਸ ਹੈ, ਉਹ ਤਾਂ ਆਪਾਂ ਚਲੋ ਨਹੀਂ, ਅੱਜ ਕੱਲ੍ਹ ਪੜ੍ਹਾਈ ਵੀ ਲੈਪਟਾਪਾਂ ਤੇ ਹੋ ਗਈ ਹੈ ਬੱਚਿਆਂ
1: ਜੀ
0: ਦੀ, ਤਾਂ ਜਿਹੜਾ ਤੁਹਾਡਾ ਮੇਨ ਕੰਮ ਹੈ ਉਹ ਤਾਂ ਚਲੋ ਤੁਸੀਂ ਕਰ ਲਓ, ਲੇਕਿਨ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਲੇਅਰ ਐਕਟੀਵਿਟੀ ਦਾ ਟਾਈਮ ਹੈ, ਫਿਰ ਉਹ ਤੁਸੀਂ ਮੋਬਾਈਲ ਨੂੰ ਨਾ ਦਿਓ, ਉਹ
1: ਜੀ
0: ਤੁਸੀਂ ਬਾਹਰ ਗਰਾਊਂਡ 'ਚ ਖੇਲ ਕੂਦ ਨੂੰ, ਵਾਕਿੰਗ ਨੂੰ, ਇਸ ਤਰ੍ਹਾਂ ਦੀ ਚੀਜ਼ਾਂ ਨੂੰ ਦਿਓ,
1: ਜੀ
0: ਤਾਂ ਕਿ ਤੁਸੀਂ ਆਪਦਾ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ ਅਤੇ ਸੰਚਾਲਨ ਕਰ ਰਹੇ ਸਨ ਨਿਸ਼ਾਂਤ ਕੁਮਾਰ ਅਤੇ ਅਨਮੋਲਪ੍ਰੀਤ ਕੌਰ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 7:01 ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ।

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ID ਹੈ AIRFM.BTI@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।

0: ਕਈ ਵਾਰ ਜਿਹੜਾ ਸੁਹਾਨਾ ਮੌਸਮ ਹੈ ਉਹ ਗੜਬੜ ਵੀ ਕਰ ਦਿੰਦਾ, ਸਿਹਤ 'ਚ ਵੀ ਅਤੇ ਫੋਨ ਦੀ ਸਿਹਤ 'ਚ ਵੀ। ਫੋਨ ਮਿਲਾਉਂਦੇ ਮਿਲਾਉਂਦੇ ਕੱਟ ਜਾਂਦਾ ਅਤੇ ਲਾਈਨ ਕਈ ਵਾਰ ਬਿਜ਼ੀ ਹੁੰਦੀ ਹੈ। ਚਲੋ ਖੈਰ, ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਅੱਜ ਅਸੀਂ ਉਹਨਾਂ ਸਰੋਤਿਆਂ ਦੇ ਨਾਲ ਗੱਲ ਕਰਕੇ ਕਰਾਂਗੇ, ਲੰਬੇ ਸਮੇਂ ਤੋਂ ਪ੍ਰੋਗਰਾਮ ਸੁਣਦੇ ਰਹੇ ਨੇ, ਤਾਂਘ ਰੱਖਦੇ ਰਹੇ ਨੇ ਕਿ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਸਕਣ। ਪਰ ਖੈਰ, ਸਾਡੇ ਹੋਰ ਸਰੋਤੇ ਬੜੇ ਹਿੰਮਤੀ ਨੇ ਜਿਹੜੇ ਫੋਨ ਮਿਲਾ ਜਾਂਦੇ ਨੇ ਅਤੇ ਜਿਨ੍ਹਾਂ ਦਾ ਅਸੀਂ ਪ੍ਰੋਗਰਾਮ ਦੇ ਆਗਾਜ਼ 'ਚ ਸਵਾਗਤ ਕਰ ਰਹੇ ਹਾਂ। ਉਹਨਾਂ ਦਾ ਨਾਮ ਅਤੇ ਜਾਣ ਪਛਾਣ ਉਹ ਖੁਦ ਕਰਵਾਉਣਗੇ ਜੀ। ਹੈਲੋ
1: ਹੈਲੋ
0: ਜੀ, ਨਮਸਕਾਰ ਜੀ।
1: ਨਮਸਕਾਰ ਜੀ, ਨਮਸਕਾਰ, ਸਤਿ ਸ੍ਰੀ ਅਕਾਲ ਜੀ, ਆਦਾਬ ਜੀ ਮੈਮ
0: ਜੀ। ਮੈਂ ਜਾਣਦੀ ਹਾਂ ਕਿ ਮੈਂ ਕਿਹਨਾਂ ਨੂੰ ਫੋਨ ਮਿਲਾਇਆ ਤੇ ਹੁਣ ਤੁਸੀਂ ਸਰੋਤਿਆਂ ਨਾਲ ਆਪਣੀ ਜਾਣ ਪਛਾਣ ਖੁਦ ਕਰਵਾਓਗੇ, ਕਿਉਂਕਿ ਪ੍ਰੋਗਰਾਮ ਸ਼ਾਮ ਸੁਹਾਨੀ 'ਚ ਤੁਸੀਂ ਪਹਿਲੀ ਵਾਰ ਸ਼ਿਰਕਤ ਕਰ ਰਹੇ ਹੋ।
1: ਹਾਂਜੀ ਹਾਂਜੀ, ਬਿਲਕੁਲ ਜੀ, ਧੰਨਵਾਦ ਜੀ ਮੈਮ ਤੁਹਾਡਾ
0: ਜੀ।
1: ਹਾਂਜੀ, ਪਿਆਰੇ ਦਰਸ਼ਕੋ
0: ਜੀ,
1: ਮੈਂ ਵਿਕਾਸ ਗਰਗ, ਪੰਜਾਬੀ ਮਾਸਟਰ
0: ਜੀ,
1: ਰਾਮਪੁਰਾ ਤੋਂ ਗੱਲਬਾਤ ਕਰ ਰਿਹਾ ਜੀ।
0: ਤੇ
1: ਅਧਿਆਪਨ ਦੇ ਖੇਤਰ ਦੇ ਵਿੱਚ ਪਿਛਲੇ ਲਗਭਗ 17 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਾਂ
0: ਜੀ।
1: ਜਿਹੜਾ ਸਾਡਾ ਸਫ਼ਰ ਆ ਬਹੁਤ ਸ਼ਾਨਦਾਰ ਚੱਲ ਰਿਹਾ ਸਿੱਖਿਆ ਵਿਭਾਗ ਵਿੱਚ, ਤੇ ਬੜਾ ਹੀ ਨੰਨੇ ਮੁੰਨੇ ਪਿਆਰੇ ਬੱਚਿਆਂ ਦਾ ਜਿਹੜਾ ਸਹਿਯੋਗ ਆ ਤੇ ਦੁਆਵਾਂ, ਉਹਨਾਂ ਦੇ ਮਾਪਿਆਂ ਦਾ ਸਹਿਯੋਗ ਤੇ ਬੱਚਿਆਂ ਦਾ ਪਿਆਰ ਸਤਿਕਾਰ ਬੜਾ ਮਿਲਦਾ, ਤੇ ਬੜਾ ਹੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਿਆ ਜਿਹੜਾ ਜੀਵਨ ਆ ਬਤੀਤ ਕਰ ਰਹੇ ਹਾਂ ਜੀ। ਤੋ ਅੱਜ ਵਧੀਆ ਲੱਗਿਆ ਤੁਸੀਂ ਸਾਨੂੰ ਯਾਦ ਕੀਤਾ, ਤੋ ਅੱਜ ਮੇਰਾ ਮੈਨੂੰ ਦੱਸਦੇ ਹੋਇਆ ਬੜੀ ਖੁਸ਼ੀ ਹੋਊਗੀ ਕਿ ਅੱਜ ਮੇਰਾ
0: ਬਿਲਕੁਲ ਉਸੇ ਚੀਜ਼ ਤੇ ਮੈਂ ਆ ਰਹੀ ਸੀ, ਬੱਚਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਤੇ ਅਸੀਂ ਤੁਹਾਨੂੰ ਤਾਂ ਯਾਦ ਕੀਤਾ ਕਿ ਅੱਜ ਸਾਰੇ ਆਕਾਸ਼ਵਾਣੀ FM ਪਰਿਵਾਰ ਦੀਆਂ ਦੁਆਵਾਂ ਤੁਹਾਡੇ ਤੱਕ ਪਹੁੰਚ ਸਕਣ। ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦੇ ਖੂਬਸੂਰਤ ਦਿਨ ਦੀਆਂ, ਤੁਹਾਡੇ ਜਨਮ ਦਿਹਾੜੇ ਦੀਆਂ। ਹੈਪੀ ਹੈਪੀ ਬਰਥਡੇ ਸਰ।
1: ਧੰਨਵਾਦ ਜੀ, ਧੰਨਵਾਦ ਮੈਮ, ਪੂਰੇ ਅਦਾਰੇ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ, ਤੁਹਾਡਾ ਵੀ ਦਿਲ ਦੇ ਗਹਿਰਾਈਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ।
0: ਕਿਉਂਕਿ ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਨੇ ਜਦੋਂ ਅਸੀਂ ਕਦੇ ਪੰਜਾਬੀ ਭਾਸ਼ਾ ਸੰਬੰਧੀ ਕੋਈ ਸੇਵਾਵਾਂ ਲੈਣੀਆਂ ਹੁੰਦੀਆਂ, ਕੋਈ ਕਨਫਿਊਜ਼ਨਸ ਹੈ, ਕੋਈ ਦੁਵਿਧਾਵਾਂ ਨੇ ਉਹ ਦੂਰ ਕਰਨੀਆਂ ਹੁੰਦੀਆਂ, ਤਾਂ ਅਕਸਰ ਅਸੀਂ ਤੁਹਾਡੀ ਮਦਦ ਲੈਂਦੇ ਹਾਂ। ਤਾਂ ਅੱਜ ਦਾ ਦਿਨ ਬਣਦਾ ਸੀ ਕਿ ਅਸੀਂ ਤੁਹਾਨੂੰ ਸਰੋਤਿਆਂ ਦੇ ਰੂਬਰੂ ਕਰੀਏ, ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ। ਵਿਕਾਸ ਸਰ
1: ਜੀ ਮੈਮ ਜੀ ਜੀ, ਧੰਨਵਾਦ।
0: ਕਿਸ ਤਰ੍ਹਾਂ ਤੁਸੀਂ ਅੱਜ ਆਪਦਾ ਜਨਮ ਦਿਨ ਮਨਾਇਆ ਇਹ ਜ਼ਰੂਰ ਦੱਸੋ, ਇੱਕ ਕੋਈ ਖਾਸ ਤਰੀਕਾ ਅਸੀਂ ਸੋਚਦੇ ਹਾਂ ਤੁਸੀਂ ਅਪਣਾਇਆ ਹੋਣਾ।
1: ਹਾਂਜੀ ਹਾਂਜੀ ਬਿਲਕੁਲ ਮੈਡਮ, ਜਿਵੇਂ ਹਰ ਵਾਰ ਦੀ ਤਰ੍ਹਾਂ ਜੀ, ਇਸ ਵਾਰ ਵੀ ਸਕੂਲ ਦੇ ਵਿੱਚ ਸਾਡੀ ਸੋਸਾਇਟੀ ਦੇ ਵਿੱਚ ਆਲੇ ਦੁਆਲੇ ਦੇ ਜਿੱਥੇ ਜਿੱਥੇ ਮੈਂ ਸੇਵਾਵਾਂ ਨਿਭਾਈਆਂ ਜੀ, ਤੇ ਮੈਂ ਹਰ ਸਾਲ ਦਰਖਤਾਂ ਦੀ ਸੇਵਾ ਕਰਦਾ ਜੀ ਇੱਕ, ਤੇ ਦੂਜੀ ਇਹ ਹੈ ਜੀ ਵੀ ਜਿੱਥੇ ਵੀ ਮਤਲਬ ਕਿ ਸਪੋਰਟਸ ਨਾਲ ਬੱਚੇ ਜੁੜੇ ਹੋਏ ਆ
0: ਜੀ,
1: ਜਾਣੀ ਕਿ ਅੱਜ ਕੱਲ ਰੁਝਾਨ ਚੱਲ ਰਿਹਾ ਪਿੰਡ ਪੱਧਰ ਤੇ, ਮਤਲਬ ਅਥਲੈਟਿਕਸ ਵਗੈਰਾ ਬੱਚਿਆਂ ਨੂੰ ਬਹੁਤ ਵੱਡੇ ਪੱਧਰ ਤੇ ਪਿੰਡ ਦੇ ਜਿਹੜੇ ਪਦਵੰਤ ਆ ਉਹਨਾਂ ਵੱਲੋਂ ਕੋਚਿੰਗ ਵਗੈਰਾ ਦਿੱਤੀ ਜਾਂਦੀ ਆ।
0: ਪੰਜਾਬ ਸਰਕਾਰ ਵੱਲੋਂ ਬੜੇ ਵਧੀਆ ਉਦਮ ਕੀਤੇ ਜਾ ਰਹੇ ਨੇ, ਪਿੰਡਾਂ ਦੇ ਵਿੱਚ ਖੇਡ ਮੈਦਾਨ ਭੇਜੇ ਗਏ, ਸੁਵਿਧਾਵਾਂ ਭੇਜੀਆਂ ਗਈਆਂ, ਕੋਚਸ ਭੇਜੇ ਗਏ ਨੇ।
1: ਹਾਂਜੀ ਹਾਂਜੀ, ਤਾਂ ਬੱਚੇ ਜਿਹੜੇ ਸੁਬਹ ਜੀ ਗਰਾਊਂਡ ਨਾਲ ਜੁੜੇ ਹੋਏ ਆ ਉਹਨਾਂ ਲਈ ਮੈਂ ਹਮੇਸ਼ਾ ਹੀ ਕਦੇ ਮਤਲਬ ਕਿ ਹਰਡਲਸ ਵਗੈਰਾ ਜਾਂ ਪ੍ਰਕਾਰ ਦੀ ਉਹਨਾਂ ਨੂੰ ਮਤਲਬ ਜਿਵੇਂ ਉਹਨਾਂ ਦੀਆਂ ਕਿੱਟਸ ਵਗੈਰਾ ਹੁੰਦੀਆਂ, ਜਿਵੇਂ ਮੈਂ
0: ਖੋਖਰ ਪਿੰਡ ਕੋਈ ਥੋੜ ਨਾ ਰਹੇ ਬੱਚਿਆਂ ਨੂੰ।
1: ਹਾਂਜੀ ਹਾਂਜੀ, ਮੈਂ ਖੋਖਰ ਪਿੰਡ ਤੋਂ ਜਸਵੰਤ ਸਿੰਘ ਹੈ ਜੀ, ਬਹੁਤ ਵਧੀਆ ਕੋਚ ਆ, ਮੈਂ ਉਹਦੇ ਨਾਲ ਜੁੜਿਆ ਮੈਂ। ਇਸੇ ਤਰ੍ਹਾਂ ਮੇਰਾ ਪਿੰਡ ਮੰਡੀ ਕਲਾਂ ਜੀ, ਮੰਡੀ ਕਲਾਂ ਵੀ ਸਾਡੇ ਸੁਖਵਿੰਦਰ ਸਿੰਘ ਜੀ ਆ ਪੰਜਾਬ ਪੁਲਿਸ ਤੋਂ, ਉਹ ਵੀ ਬੱਚਿਆਂ ਨੂੰ ਲੰਬੇ ਸਮੇਂ ਤੋਂ ਪਿਛਲੇ 10-12 ਸਾਲਾਂ ਤੋਂ ਗਰਾਊਂਡ ਨਾਲ ਜੋੜਿਆ ਹੋਇਆ ਉਹਨਾਂ ਨੇ। ਇਸੇ ਤਰ੍ਹਾਂ ਸਾਡੇ ਮਾਣਯੋਗ ਡਿਪਟੀ DO ਸਾਹਿਬ ਸਰਦਾਰ ਚਮਕੌਰ ਸਿੰਘ ਜੀ, ਇਹ ਵੀ ਮੰਡੀ ਕਲਾਂ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਆਪਣੇ ਸੇਵਾਵਾਂ ਨਿਭਾ ਕੇ ਆਇਆ, ਤਾਂ ਇਹਨਾਂ ਦਾ ਵੀ ਆਸ਼ੀਰਵਾਦ ਮੇਰੇ ਸਿਰ ਤੇ ਹੈਗਾ।
0: ਬਸ ਕੁੱਲ ਮਿਲਾ ਕੇ ਤੁਸੀਂ ਜਿਹੜੇ ਸਕੂਲ ਜਾਂ ਪਿੰਡ ਚ ਜਾ ਆਉਂਦੇ ਹੋ ਉਹ ਤੁਹਾਡਾ ਹੋ ਜਾਂਦਾ ਤੇ ਵਿਕਾਸ ਸਰ ਉਸ ਪਿੰਡ ਦੇ ਹੋ ਜਾਂਦੇ ਆ, ਫਿਰ ਉੱਥੋਂ ਦੇ ਬੱਚੇ ਤੇ ਵਿਕਾਸ ਸਰ, ਤੀਸਰਾ ਕੋਈ ਨੀ। ਠੀਕ,
1: ਬਸ ਇਹ ਤੁਹਾਡੀਆਂ ਦੁਆਵਾਂ ਨਾਲ ਆਈ ਸਭ, ਬੱਚਿਆਂ ਦੇ ਦੁਆਵਾਂ ਨਾਲ ਜੀ।
0: ਚਲੋ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਅੱਜ ਪਰਿਵਾਰਕ ਮੈਂਬਰਾਂ ਨਾਲ, ਦੋਸਤਾਂ ਮਿੱਤਰਾਂ ਨਾਲ ਅੱਜ ਦਾ ਦਿਹਾੜਾ ਬਿਤਾ ਰਹੇ ਸੀ।

0: ਲਈ ਸਮਾਂ ਕੱਢਿਆ
1: ਹਾਂਜੀ,
0: ਤੇ ਤੁਸੀਂ
1: ਸਾਨੂੰ
0: ਅੱਜ ਦਾ ਹੀ ਦਿਨ ਚੁਣਿਆ ਸਾਡੇ ਨਾਲ ਜੁੜਨ ਲਈ, ਅਸੀਂ ਵੀ ਮਾਣ ਮਹਿਸੂਸ ਕਰ ਰਹੇ ਹਾਂ।
1: ਹਾਂਜੀ ਹਾਂਜੀ ਮੈਮ, ਥੈਂਕ ਯੂ ਜੀ।
0: ਸਾਡੇ ਸਾਰੇ ਹੀ ਅਦਾਰੇ ਵੱਲੋਂ, ਸਾਰੇ ਪੰਜਾਬੀ ਜ਼ਬਾਨ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਵੱਲੋਂ ਤੁਹਾਨੂੰ ਅੱਜ ਦੇ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਖੂਬਸੂਰਤ ਗੀਤ ਅਸੀਂ ਆਪਦੀ ਨਜ਼ਰ ਪੇਸ਼ ਕਰ ਰਹੇ ਹਾਂ।
1: ਸ਼ੁਕਰੀਆ ਮੈਮ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰਾਨਾ।

0: ਜੀ ਖੂਬਸੂਰਤ ਆਗਾਜ਼ ਤੇ ਹੁਣ ਸਤਿੰਦਰ ਸਰਤਾਜ ਤਾਂ ਕਿਆ ਬਾਤ ਹੈ, ਪੰਜਾਬੀਆਂ ਦੇ ਦਿਲਾਂ 'ਚ ਵੱਸਦੇ ਨੇ ਜਦੋਂ ਵੀ ਸਾਰਥਕ ਸ਼ਾਇਰੀ, ਸਾਰਥਕ ਸ਼ਬਦਾਵਲੀ, ਖੂਬਸੂਰਤ ਗੀਤ ਸੰਗੀਤ ਦੀ ਗੱਲ ਹੁੰਦੀ ਹੈ, ਆਪ ਮੁਹਾਰੇ ਮੂੰਹ 'ਚੋਂ ਇੱਕੋ ਹੀ ਨਾਮ ਨਿਕਲਦਾ ਹੈ, ਸਤਿੰਦਰ ਸਰਤਾਜ। ਬੜੀ ਤਾਂਘ ਦੇ ਨਾਲ ਸਰੋਤੇ ਉਡੀਕਦੇ ਨੇ ਪ੍ਰੋਗਰਾਮ ਸ਼ਾਮ ਸੁਹਾਣੀ ਨੂੰ, ਅਤੇ ਬੜੀ ਤਾਂਘ ਦੇ ਨਾਲ ਅਸੀਂ ਵੀ ਉਡੀਕਦੇ ਹੁੰਦੇ ਹਾਂ ਤੁਹਾਡੇ ਫੋਨ ਕਾਲਸ ਨੂੰ। ਪਰ ਅੱਜ ਦੁਬਾਰਾ ਫੇਰ ਯਾਦ ਕਰਵਾ ਦਿਆਂ, ਮੈਂ ਸੁਧਾ ਫੋਨ ਸਟੂਡੀਓ 'ਚੋਂ ਮਿਲਾ ਰਹੀ ਹਾਂ ਉਹਨਾਂ ਸਰੋਤਿਆਂ ਨੂੰ ਜਿਨ੍ਹਾਂ ਦੇ ਕਿ ਫੋਨ ਅਕਸਰ ਜਾਂ ਫਿਰ ਕਦੇ ਵੀ ਨਹੀਂ ਮਿਲਦੇ। ਤਾਂ ਅਸੀਂ ਅਗਲੇ ਸਰੋਤਾ ਪ੍ਰੋਗਰਾਮ ਦੇ ਵਿੱਚ ਜੀ ਕਰਤਾ, ਸਾਡੇ ਇੰਜੀਨੀਅਰ ਸਾਹਿਬਾਨ ਨੇ ਇਸ਼ਾਰਾ, ਪਹੁੰਚ ਚੁੱਕੇ ਨੇ ਜੀ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਹੈਲੋ
0: ਜੀ, ਨਮਸਕਾਰ ਜੀ।
1: ਨਮਸਕਾਰ ਸੁਧਾ ਮੈਮ।

0: ਸਮਾਂ ਹੋ ਚੁੱਕਿਆ ਜੀ ਸ਼ਾਮ ਦੇ 7:23 ਤੇ 50 ਸਕਿੰਟ, ਲਗਭਗ ਇਹਨੂੰ 7:24 ਹੀ ਸਮਝੋ। ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਜੀ, 0164-2242-341 ਨੰਬਰ ਤੁਸੀਂ ਨਹੀਂ ਮਿਲਾਣਾ ਜੀ, ਸਾਰਿਆਂ ਦੇ ਮੂੰਹ 'ਤੇ ਚੜਿਆ ਹੋਇਆ ਉਂਗਲਾਂ ਦੇ ਪੋਟਿਆਂ 'ਚ ਵੱਸਦਾ ਨੰਬਰ, ਤੁਸੀਂ ਸਾਨੂੰ ਆਪਣਾ ਵਟਸਐਪ ਕਰਨਾ ਉਹਨਾਂ ਸਰੋਤਿਆਂ ਨੇ ਜਿਨ੍ਹਾਂ ਦਾ ਕਿ ਫੋਨ ਸ਼ਾਮ ਸੁਹਾਨੀ 'ਚ ਕਦੇ ਵੀ ਨਹੀਂ ਮਿਲਿਆ। ਅਤੇ ਸਾਡਾ ਵਟਸਐਪ ਮੈਸੇਜ ਨੰਬਰ 7171-7376, ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਰੋਤਿਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੀ, ਉਹਨਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੀ। ਲੋ ਜੀ ਅਗਲੇ ਸਰੋਤਾ ਕਰਦੇ ਆ
1: ਉਹਨਾਂ ਦਾ ਸਵਾਗਤ। ਹੈਲੋ,
2: ਹਾਂਜੀ
1: ਨਮਸਕਾਰ ਜੀ।
2: ਨਮਸਕਾਰ ਬੇਟੇ, ਨਮਸਕਾਰ।
1: ਰੇਡੀਓ ਦੀ ਆਵਾਜ਼ ਘਟਾ ਦੋ ਜੀ।
2: ਮੈਂ ਕਿਹਾ ਜੀ ਰੇਡੀਓ ਮੈਨੂੰ ਪਤਾ ਜੀ, ਮੈਂ ਰੋਜ਼ ਸੁਣਦਾ, ਉਹ ਭਜਾਤਾ ਰੇਡੀਓ ਮੈਂ ਅੰਦਰ ਲੈ ਜਾ ਮਖਿਆ। ਮੈਨੂੰ ਅੱਜ ਇੰਨੀ ਖੁਸ਼ੀ ਹੋਈ ਆ ਵੀ ਗੱਲ ਕਰਦੇ ਹੋ, ਮੈਂ ਤੁਹਾਡਾ ਸਾਰੇ ਪਰਿਵਾਰ ਦਾ ਧੰਨਵਾਦ ਕਰਦਾ।
1: ਸਾਨੂੰ ਉਸ ਤੋਂ ਵੀ ਵੱਧ ਖੁਸ਼ੀ ਹੋ ਰਹੀ ਹੈ, ਜਾਣ ਪਛਾਣ ਕਰਵਾ ਦਿਓ।
2: ਹਾਂਜੀ, ਮੈਂ ਗੁਰਵਚਨ ਸਿੰਘ ਜੱਸੀ, ਗਲੀ ਨੰਬਰ 18, ਭਾਗੂ ਰੋਡ, ਬਠਿੰਡਾ
1: ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਾਈ ਜੀ ਪ੍ਰੋਗਰਾਮ ਚ। ਬਹੁਤ ਲੰਬਾ ਸਮਾਂ ਤੋਂ ਤੁਸੀਂ ਰੇਡੀਓ ਦੇ ਨਾਲ ਜੁੜੇ ਰਹੇ ਹੋ।
2: ਮੈਂ ਕਿਹਾ ਬੀਬਾ, ਮੈਂ ਤਾਂ 1992 ਦੇ ਵਿੱਚ ਉਦੋਂ ਦਾ ਜੁੜਿਆ ਹੋਇਆ।
1: ਚਲੋ ਫਿਰ, ਤੁਹਾਡੇ ਵਰਗੇ ਸਰੋਤਿਆਂ ਦਾ ਆਸ਼ੀਰਵਾਦ ਹੈ ਜੀ ਸਾਡੇ ਕੋਲੇ, ਸੁੱਖ ਨਾਲ ਆਪਣਾ ਪਰਿਵਾਰ ਵਧੀ ਫੁੱਲੀ ਜਾਂਦਾ ਹੈਗਾ।
2: ਹਾਂਜੀ ਹਾਂਜੀ, ਬਹੁਤ ਖੁਸ਼ੀ ਹੋਈ ਹੈ ਜੀ। ਅੱਜ
1: ਐਂ ਦੱਸੋ, ਸ਼ਾਮ ਸਾਹਾਂ ਦੀ ਸਮੱਸਿਆ ਤਾਂ ਬਹੁਤ ਸਰੋਤਿਆਂ ਨੂੰ ਹੈ ਕਿ ਫੋਨ ਨਹੀਂ ਮਿਲਦਾ, ਤੁਹਾਡਾ ਕਦੇ ਦੁਪਹਿਰੇ ਵੀ ਨਹੀਂ ਮਿਲਿਆ ਫੋਨ?
2: ਮੇਰਾ ਜੀ ਮੇਰੇ ਕੋਲ ਛੋਟਾ ਫੋਨ ਹੈ, ਬੜਾ ਮੈਨੂੰ ਨੌਲੇਜ ਨਹੀਂ ਹੈ ਜੀ, ਤੁਹਾਨੂੰ ਸਹੀ ਗੱਲ ਦੱਸਦਾ।
1: ਅੱਛਾ,
2: ਠੀਕ ਆ ਨਾ। ਮੇਰੇ ਬੇਟੇ ਹੁੰਦੇ ਆ ਬਾਹਰ, ਦੁਪਹਿਰੇ ਦੁਪਹਿਰੇ ਕਦੇ ਨੀ ਮਿਲਿਆ। ਹੁਣ ਵੀ ਮੈਂ ਬੇਟੇ ਨੂੰ ਕਿਹਾ ਆਇਆ, ਮੈਂ ਕਿਹਾ ਪੁੱਤ ਅੱਜ ਲਾ ਦੇ ਸੋਧਾ ਮੈਡਮ ਜੀ ਆਏ ਆ, ਮੈਂ ਉਹਨਾਂ ਦਾ ਧੰਨਵਾਦ ਵੀ ਕਰੂੰਗਾ। ਤੇ ਤੁਹਾਡਾ ਮੈਨੂੰ ਵੈਸੇ ਹੀ ਤੁਹਾਡੇ ਨਾਲ ਤੁਹਾਡੀਆਂ ਗੱਲਾਂ ਬਾਤਾਂ ਸੁਣਦਾ, ਮੈਂ ਰੋਜ਼ ਸੁਣਦਾ, ਮੈਂ ਪ੍ਰੋਗਰਾਮ ਸਾਰੇ ਸੁਣਦਾ
1: ਲਗਭਗ।
2: ਮੈਂ ਪੈਨਸ਼ਨਰ ਹਾਂ, 80 ਸਾਲ ਦੀ ਉਮਰ ਆ ਮੇਰੀ। ਤੇ ਮੈਨੂੰ ਤਾਂ ਅੱਜ ਨਾ ਇਹ ਸਮਝ ਲਓ ਵੀ ਕੁਛ ਪੈ ਗਿਆ।
1: ਮੈਨੂੰ ਤੁਹਾਡੀ ਆਵਾਜ਼ ਤੇ ਜਿਹੜੀ ਖੁਸ਼ੀ ਹੈ ਨਾ, ਉਹ ਵਾਈਬਸ ਹੈ, ਉਹ ਤਰੰਗਾਂ, ਉਹ ਊਰਜਾ ਮੇਰੇ ਤੱਕ ਪਹੁੰਚ ਰਹੀ ਹੈ। ਮੈਨੂੰ ਐ ਲੱਗ ਰਿਹਾ ਵੀ ਮੈਂ ਬਹੁਤ ਹੀ ਖੁਸ਼ ਹਾਂ ਤੁਹਾਨੂੰ ਇਹ ਪ੍ਰੋਗਰਾਮ ਚ ਅੱਜ ਮੈਂ ਸ਼ਾਮਲ ਕੀਤਾ।
2: ਚੰਗੀ ਗੱਲ ਹੈ।
1: ਵੈਸੇ ਨਾ ਜਿਹੜੀ ਇਹ ਸਾਰੀ ਕਿਰਪਾ ਉਹ ਤਾਂ ਆਪਣੇ ਇੰਜੀਨੀਅਰ ਸਾਹਿਬਾਨ ਦੀ ਹੁੰਦੀ ਹੈ, ਪਰ ਆਪਾਂ ਚਾਹੂੰ ਜੇ ਖੁਸ਼ ਹੋ ਲੈਣੇ ਆ।
2: ਬਿਲਕੁਲ ਬੀਬਾ, ਸਾਰਿਆਂ ਦਾ ਧੰਨਵਾਦ ਕਿਹਾ ਮੈਂ, ਸਾਰਿਆਂ ਦਾ ਧੰਨਵਾਦ, ਸਮੇਤ ਤੁਹਾਡੇ ਮੁਖੀ ਸਾਹਿਬ ਸ਼ਰਮਾ ਜੀ ਦਾ।
1: ਅੱਛਾ, ਹੁਣ ਇਹ ਦੱਸੋ ਅੱਜ ਸਾਨੂੰ ਸਾਰੇ ਸਰੋਤਿਆਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ ਕਿ ਅੱਜ ਤੁਸੀਂ ਪਹਿਲੀ ਵਾਰ ਸ਼ਾਮ ਸਹਾਨੀ ਚ ਆਏ ਹੋ?
2: ਸੁਨੇਹਾ ਤਾਂ ਮੇਰਾ ਇਹ ਹੈ ਜੀ ਵੀ ਜਿੰਨੇ ਤੁਹਾਡੇ ਐਫ ਐਮ ਰੇਡੀਓ ਬਠਿੰਡਾ ਦੇ ਪ੍ਰੋਗਰਾਮ ਮੈਂ ਸਵੇਰ 8:30 ਤੋਂ ਲੈ ਕੇ ਜਦੋਂ ਦਾ 5:50 ਤੇ ਖੁੱਲਦਾ ਹੈ, ਤੇ 8:30 ਗੁਰਬਾਣੀ ਆਉਂਦੀ ਹੈ, ਤੇ ਮੈਂ ਘਰੇ ਹੁੰਦਾ ਨਾ, ਮੈਂ ਸਾਰਾ ਦਿਨ ਸੁਣਦਾ।
1: ਤੇ ਹੁਣ ਕਿਹੜਾ ਗੀਤ ਸੁਣੋਗੇ?
2: ਹੈ ਜੀ,
1: ਹੁਣ ਕਿਹੜਾ ਗੀਤ ਸੁਣੋਗੇ ਅੱਜ?
2: ਅੱਜ ਗੀਤ ਤਾਂ ਮੈਂ ਪਹਿਲਾਂ ਵੀ ਕਰਦਾ ਹੁੰਦਾ ਸਿਫਾਰਸ਼, ਮੈਂ ਲਾਲ ਚੰਦ ਜਮਲੇ ਜੱਟ ਦਾ ਗੀਤ ਆ, ਮਾਂ ਦੀਆਂ ਅਸੀਸਾਂ।
1: ਚਲੋ, ਪਹੁੰਚ ਗਿਆ ਤੁਹਾਡੇ ਤੱਕ, ਸ਼ੁਕਰੀਆ ਜੀ।
2: ਮੈਂ ਕਿਹਾ ਜੀ ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नूं सौखे ढंग नाल पार करन विच मदद करता है।
1: स्मार्ट डिसीजन लैण वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नूं बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1800-420-2233।
2: ਜੀ ਸਰੋਤਿਓ, ਸ਼ਾਮ ਦੇ 7:29 ਤੇ 40 ਸਕਿੰਟ ਹੋ ਰਹੇ ਨੇ ਅਤੇ ਹੁਣ ਵੇਲਾ ਹੈ ਦੇਸ਼ ਦੁਨੀਆ ਦੇ ਨਾਲ ਅਪ ਟੂ ਡੇਟ ਰਹਿਣ ਦਾ, ਸਾਰੀਆਂ ਖਬਰਾਂ ਜਾਣਨ ਦਾ। ਸੋ ਠੀਕ 7:30 ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੀਆਂ ਜਾ ਰਹੀਆਂ ਨੇ ਪੰਜਾਬੀ 'ਚ ਖਬਰਾਂ ਅਤੇ 7:40 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਨੀਟ ਪੇਪਰ ਲੀਕ ਮਾਮਲੇ ਸਮੇਤ ਵੱਖ ਵੱਖ ਮੁੱਦਿਆਂ ਤੇ ਲਗਾਤਾਰ ਤੀਜੇ ਦਿਨ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਦੋਵੇਂ ਸਦਨਾਂ ਨੂੰ ਅੱਜ ਦਿਨ ਭਰ ਲਈ ਉਠਾ ਦਿੱਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਆਸਾਂ ਉਮੀਦਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ, ਬੁਨਿਆਦੀ ਢਾਂਚੇ ਅਤੇ ਬਿਹਤਰ ਰੱਖ ਰਖਾਅ ਰਾਹੀਂ ਰੇਲ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਆਇਕ ਅਧਿਕਾਰੀਆਂ ਲਈ ਸੇਵਾ ਮੁਕਤੀ ਦੀ ਉਮਰ ਵਧਾਉਣ ਤੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਤੇ ਚਾਈਨਾ ਓਪਨ ਬੈਡਮਿੰਟਨ ਵਿਚ ਪੀ ਸਿੰਧੂ ਤੇ ਆਯੁਸ਼ ਸ਼ੈਟੀ ਸਿੰਗਲਸ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਨੀਟ ਪੇਪਰ ਲੀਕ ਮਾਮਲੇ ਅਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰਿਆਂ ਸਮੇਤ ਵੱਖ ਵੱਖ ਮੁੱਦਿਆਂ ਤੇ ਲਗਾਤਾਰ ਤੀਜੇ ਦਿਨ ਵਿਰੋਧੀ ਧਿਰ ਵੱਲੋਂ ਵਾਰ ਵਾਰ ਹੰਗਾਮਾ ਕੀਤੇ ਜਾਣ ਤੋਂ ਬਾਅਦ ਸੰਸਦ ਦੇ ਦੋਵੇਂ ਸਦਨਾਂ ਨੂੰ ਇਸ ਦਿਨ ਭਰ ਲਈ ਉਠਾ ਦਿੱਤਾ ਗਿਆ। ਲੋਕ ਸਭਾ ਵਿਚ ਹੰਗਾਮੇ ਦਰਮਿਆਨ ਸਦਨ ਨੇ ਮੌਨਸੂਨ ਇਜਲਾਸ ਦੇ ਬਾਕੀ ਸਮੇਂ ਲਈ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੂੰ ਮੁਅੱਤਲ ਕਰਨ ਦਾ ਮਤਾ ਜ਼ੁਬਾਨੀ ਵੋਟ ਨਾਲ ਪਾਸ ਕੀਤਾ। ਪ੍ਰਿਜ਼ਾਈਡਿੰਗ ਅਫਸਰ ਕ੍ਰਿਸ਼ਨਾ ਪ੍ਰਸਾਦ ਟੈਨਿਟੀ ਨੇ ਕਿਹਾ ਕਿ ਸ੍ਰੀ ਬੈਨਰਜੀ ਨੇ ਔਰਤ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਤਰਾਜ਼ਯੋਗ ਅਤੇ ਗੈਰ ਸੰਸਦੀ ਟਿੱਪਣੀਆਂ ਕੀਤੀਆਂ, ਜਿਸ ਨੂੰ ਬਾਕਾਇਦਾ ਤੌਰ ਤੇ ਚੇਅਰਪਰਸਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਇਹ ਮਤਾ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦਿਨੇ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸਦਨ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਸਰਕਾਰ ਨੀਟ ਮੁੱਦੇ ਤੇ ਚਰਚਾ ਲਈ ਤਿਆਰ ਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਵੀ ਦੁਹਰਾਇਆ ਕਿ ਸਰਕਾਰ ਸਥਾਪਿਤ ਸੰਸਦੀ ਨਿਯਮਾਂ ਤਹਿਤ ਅਤੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਪੱਖਾਂ ਨੂੰ ਸ਼ਾਮਿਲ ਕਰਦਿਆਂ ਇੱਕ ਅਰਥਪੂਰਨ ਬਹਿਸ ਲਈ ਤਿਆਰ ਏ।
4: सरकार नी पेपर लीक का चर्चा के लिए पूरी तरह से तैयार है और हमने पहले दिन से कहा है। मैं अनुरोध करता हूं कि चर्चा कब होना है, चर्चा का ड्यूरेशन और किस नियम के तहत होना है, माननीय स्पीकर महोदय सारे पार्टी के फ्लोर लीडर से बातचीत करके इसका निर्णय किया जाए। सरकार पूरी तरह से नीट पेपर लीक पे चर्चा करने का तैयार है।
3: ਰਾਜ ਸਭਾ ਵਿਚ ਵੀ ਨੀਟ ਮੁੱਦੇ ਅਤੇ ਹੋਰ ਮਾਮਲਿਆਂ ਤੇ ਵਾਰ ਵਾਰ ਹੰਗਾਮਾ ਹੋਇਆ। ਉਪਰਲੇ ਸਦਨ ਵਿਚ ਬੋਲਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਾਂਗਰਸ ਤੇ ਇਲਜ਼ਾਮ ਲਾਇਆ ਕਿ ਉਹ ਇਸ ਮੁੱਦੇ ਤੇ ਚਰਚਾ ਕਰਨ ਲਈ ਸਰਕਾਰ ਦੀ ਇੱਛਾ ਦੇ ਬਾਵਜੂਦ ਨਵੀਆਂ ਸ਼ਰਤਾਂ ਲਾ ਕੇ ਬਹਿਸ ਤੋਂ ਬਚ ਰਹੀ ਏ। ਵਿਰੋਧੀ ਧਿਰ ਦੇ ਨੇਤਾ ਮਲਿਕਾ ਅਰਜੁਨ ਖੜਗੇ ਨੇ

0: ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰਦੇ ਕਿਹਾ ਕਿ ਇਸ ਤੋਂ ਬਿਨਾਂ ਚਰਚਾ ਅੱਗੇ ਨਹੀਂ ਵੱਧ ਸਕਦੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਵਿਚ ਚੱਲ ਰਹੇ ਵਿਰੋਧ ਮੁਜ਼ਾਹਰਿਆਂ ਤੇ ਚਿੰਤਾ ਪ੍ਰਗਟ ਕੀਤੀ ਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਦੀਆਂ ਭਾਵਨਾਵਾਂ ਅਤੇ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਏ। ਅੱਜ ਨਵੀਂ ਦਿੱਲੀ ਵਿਖੇ ਬੋਲਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੇ ਹਰ ਮੁੱਦੇ ਨੂੰ ਸੁਣਨ ਅਤੇ ਹੱਲ ਕਰਨ ਲਈ ਤਿਆਰ ਏ। ਉਨ੍ਹਾਂ ਅੱਗੇ ਕਿਹਾ ਕਿ ਕੁਝ ਲੋਕ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਸਾਧਨ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਹੇ ਨੇ। ਸ੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਵਿਦਿਆਰਥੀਆਂ ਦੀਆਂ ਆਸਾਂ ਉਮੀਦਾਂ ਨੂੰ ਪੂਰਾ ਕਰਨ ਅਤੇ ਨੌਜਵਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਏ।
1: ये अत्यंत दुर्भाग्यपूर्ण है कि हमारे देश के छात्रों और नौजवानों को कुछ लोग अपने राजनीतिक स्वार्थों की पूर्ति के लिए एक राजनीतिक औजार के रूप में इस्तेमाल करने का प्रयास कर रहे हैं। प्रधानमंत्री मोदी जी के नेतृत्व में हमारी सरकार विद्यार्थियों और नौजवानों की आकांक्षाओं को पूरा करने और उनके कल्याण के प्रति पूरी तरह से प्रतिबद्ध है। हमारे छात्रों की हर चिंता को सुनना, उसका समाधान करना, यह हम सबकी जिम्मेदारी है।
0: ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰ ਅਤੇ ਦਿੱਲੀ ਪੁਲਿਸ ਤੋਂ ਸੋਮਵਾਰ ਨੂੰ ਸੰਸਦ ਵੱਲ ਮਾਰਚ ਕਰਨ ਵਾਲੇ ਮੁਜ਼ਾਹਰਾਕਾਰੀਆਂ ਵਿਰੁੱਧ ਕਥਿਤ ਤੌਰ ਤੇ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਦੇ ਮਾਮਲੇ ਵਿਚ ਜਵਾਬ ਮੰਗਿਆ ਹੈ। ਅਦਾਲਤ ਨੇ ਅਧਿਕਾਰੀਆਂ ਨੂੰ ਆਪਣੇ ਜਵਾਬ ਦਾਇਰ ਕਰਨ ਲਈ 4 ਹਫ਼ਤਾਂ ਦਾ ਸਮਾਂ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਇਸ ਸਾਲ 11 ਸਤੰਬਰ ਨੂੰ ਹੋਏਗੀ। ਸਰਕਾਰ ਨੇ ਦਿੱਲੀ ਵਿਚ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰਿਆਂ ਦੌਰਾਨ ਹੋਈਆਂ ਮੌਤਾਂ ਬਾਰੇ ਸੋਸ਼ਲ ਮੀਡੀਆ ਤੇ ਕੀਤੇ ਗਏ ਦਾਅਵਿਆਂ ਦਾ ਖੰਡਨ ਕੀਤਾ ਹੈ। ਪ੍ਰੈਸ ਸੂਚਨਾ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਇਨ੍ਹਾਂ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਹੈ। ਇਕਾਈ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਵਿਰੋਧ ਮੁਜ਼ਾਹਰਿਆਂ ਦੌਰਾਨ ਮੌਤਾਂ ਦੀ ਕੋਈ ਖਬਰ ਨਹੀਂ ਹੈ। ਸਰਕਾਰ ਨੇ ਜੰਤਰ ਮੰਤਰ ਵਿਰੋਧ ਮੁਜ਼ਾਹਰਿਆਂ ਨਾਲ ਸਬੰਧਿਤ ਭਾਰੀ ਭੀੜ ਦੀਆਂ ਤਸਵੀਰਾਂ ਦਾ ਦਾਅਵਾ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਵੀ ਖੰਡਨ ਕੀਤਾ ਹੈ। ਦਫ਼ਤਰ ਨੇ ਕਿਹਾ ਕਿ ਇਹ ਵੀਡੀਓਜ਼ ਜਾਂ ਤਾਂ ਪੁਰਾਣੇ ਨੇ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਬਣਾਏ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ, ਬੁਨਿਆਦੀ ਢਾਂਚੇ ਅਤੇ ਬਿਹਤਰ ਰੱਖ ਰਖਾਅ ਰਾਹੀਂ ਰੇਲ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ। ਅੱਜ ਲੋਕ ਸਭਾ ਵਿਚ ਬੋਲਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਸੁਰੱਖਿਆ ਨਾਲ ਸਬੰਧਿਤ ਗਤੀਵਿਧੀਆਂ ਤੇ ਖਰਚ 2013-14 ਵਿਚ ਕਰੀਬ 39,000 ਕਰੋੜ ਰੁਪਏ ਤੋਂ ਵੱਧ ਕੇ 2026-27 ਵਿਚ 1,20,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਸ੍ਰੀ ਵੈਸ਼ਨਵ ਨੇ ਕਿਹਾ ਕਿ ਲੋਕੋ ਪਾਇਲਟਾਂ ਦੀ ਚੌਕਸੀ ਨੂੰ ਬਿਹਤਰ ਬਣਾਉਣ ਲਈ ਸਾਰੇ ਲੋਕੋਮੋਟਿਵਸ ਵਿਚ ਚੇਤਾਵਨੀ ਕੰਟਰੋਲ ਉਪਕਰਨ ਲਾਏ ਗਏ ਨੇ। ਉਨ੍ਹਾਂ ਕਿਹਾ ਕਿ ਸਵਦੇਸ਼ੀ ਸੁਰੱਖਿਆ ਤਕਨਾਲੋਜੀ ਕਵਚ ਦਾ ਚੌਥਾ ਪੜਾਅ ਕਰੀਬ 2,500 ਕਿਲੋਮੀਟਰ ਰੂਟ ਤੇ ਸਫਲਤਾ ਨਾਲ ਕਾਇਮ ਕੀਤਾ ਗਿਆ ਹੈ, ਜਿਸ ਵਿਚ ਸੰਘਣੀ ਆਬਾਦੀ ਵਾਲੇ ਦਿੱਲੀ ਮੁੰਬਈ ਅਤੇ ਦਿੱਲੀ ਹਾਵੜਾ ਰੂਟ ਸ਼ਾਮਿਲ ਨੇ। ਰੇਲ ਮੰਤਰੀ ਨੇ ਵੀ ਕਿਹਾ ਕਿ ਸਰਕਾਰ ਦੇ ਯਤਨਾਂ ਕਾਰਨ ਗੰਭੀਰ ਰੇਲ ਹਾਦਸਿਆਂ ਦੀ ਗਿਣਤੀ 2014-15 ਵਿਚ 135 ਤੋਂ ਘੱਟ ਕੇ ਇਸ ਸਾਲ ਜੂਨ ਤੱਕ ਸਿਰਫ 2 ਰਹਿ ਗਈ ਏ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੀਤੀਆਂ ਦਾ ਉਦੇਸ਼ ਬੱਚਿਆਂ ਸਮੇਤ ਸਾਰੇ ਵਰਤੋਂਕਾਰਾਂ ਲਈ ਖੁੱਲ੍ਹਾ, ਸੁਰੱਖਿਅਤ, ਭਰੋਸੇਮੰਦ ਅਤੇ ਜਵਾਬਦੇਹ ਇੰਟਰਨੈਟ ਪ੍ਰਦਾਨ ਕਰਨਾ ਹੈ। ਅੱਜ ਲੋਕ ਸਭਾ ਵਿਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਡਿਜੀਟਲ ਨਿੱਜੀ ਡਾਟਾ ਸੁਰੱਖਿਆ ਕਾਨੂੰਨ 2023 ਲਾਗੂ ਕਰ ਦਿੱਤਾ ਗਿਆ ਹੈ। ਇਹ ਡਿਜੀਟਲ ਨਿੱਜੀ ਡੇਟਾ ਦੀ ਪ੍ਰਕਿਰਿਆ ਨੂੰ ਨਿਯਮਿਤ ਕਰਨ ਲਈ ਇਕ ਕਾਨੂੰਨੀ ਢਾਂਚਾ ਕਾਇਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਬੱਚਿਆਂ ਦੀ ਆਨਲਾਈਨ ਪ੍ਰਾਈਵੇਸੀ ਦੀ ਰਾਖੀ ਲਈ ਇਕ ਕਾਨੂੰਨੀ ਢਾਂਚਾ ਦਿੰਦਾ ਹੈ। ਸ੍ਰੀ ਵੈਸ਼ਨਵ ਨੇ ਕਿਹਾ ਕਿ ਇਹ ਕਾਨੂੰਨ ਬੱਚਿਆਂ ਦੇ ਨਿੱਜੀ ਡੇਟਾ ਦੀ ਪ੍ਰੋਸੈਸਿੰਗ ਲਈ ਮਾਪਿਆਂ ਦੀ ਸਹਿਮਤੀ ਨੂੰ ਲਾਜ਼ਮੀ ਬਣਾਉਂਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰੀ ਮੈਸੇਡੋਨੀਆ ਦੀ ਆਪਣੀ ਸਰਕਾਰੀ ਯਾਤਰਾ ਦੌਰਾਨ ਸਕੋਪਜੇ ਸਿਟੀ ਮਿਊਜ਼ੀਅਮ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਭਾਰਤ ਤੋਂ ਸਨ, ਪਰ ਉਨ੍ਹਾਂ ਦਾ ਸੱਚ ਅਤੇ ਅਹਿੰਸਾ ਦਾ ਸੰਦੇਸ਼ ਸਾਰੀ ਮਨੁੱਖਤਾ ਨਾਲ ਜੁੜਿਆ ਹੋਇਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਗਾਂਧੀ ਜੀ ਦੇ ਸੰਵਾਦ, ਦਇਆ ਤੇ ਸ਼ਾਂਤੀਪੂਰਨ ਸਹਿਹੋਂਦ ਦੇ ਆਦਰਸ਼ ਸੰਘਰਸ਼, ਅਹਿਮ ਸਹਿਣਸ਼ੀਲਤਾ ਤੇ ਵੰਡ ਨਾਲ ਜੂਝ ਰਹੀ ਦੁਨੀਆਂ ਵਿਚ ਬੇਹੱਦ ਪ੍ਰਸੰਗਿਕ ਨੇ। ਸੁਪਰੀਮ ਕੋਰਟ ਨੇ ਅੱਜ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਆਇਕ ਅਧਿਕਾਰੀਆਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 61 ਸਾਲ ਕਰਨ ਤੇ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਚੀਫ਼ ਜਸਟਿਸ ਸੂਰਿਕਾਂਤ ਅਤੇ ਜਸਟਿਸ ਜੋਯਮਾਲਾ ਬਾਗਚੀ ਅਤੇ ਵੀ ਮੋਹਨਾ ਦੀ ਬੈਂਚ ਨੇ ਇਹ ਨਿਰਦੇਸ਼ ਦੇਸ਼ ਭਰ ਵਿਚ ਜ਼ਿਲ੍ਹਾ ਨਿਆਇਕ ਅਧਿਕਾਰੀਆਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਜਾਰੀ ਕੀਤਾ। ਸੁਪਰੀਮ ਕੋਰਟ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਅਧਿਕਾਰ ਖੇਤਰ ਅਧੀਨ ਹਾਈ ਕੋਰਟਾਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਮੁੱਦੇ ਤੇ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਦੇ ਜੱਜਾਂ ਲਈ ਸੇਵਾ ਮੁਕਤੀ ਦੀ ਉਮਰ 65 ਸਾਲ ਹੈ ਤੇ ਹਾਈ ਕੋਰਟ ਦੇ ਜੱਜ 62 ਸਾਲ ਦੀ ਉਮਰ ਵਿਚ ਸੇਵਾ ਮੁਕਤ ਹੁੰਦੇ ਨੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਪੂਰਬੀ ਏਸ਼ੀਆ ਸਿਖਰ ਸੰਮੇਲਨ ਤੇ ਆਸੀਆਨ ਖੇਤਰ ਫੋਰਮ ਮੀਟਿੰਗਾਂ ਦੇ ਮੌਕੇ ਤੇ ਫਿਲੀਪੀਨਜ਼ ਦੇ ਮਨੀਲਾ ਵਿਚ ਫਿਲੀਪੀਨਜ਼, ਰੂਸ ਅਤੇ ਸਿੰਗਾਪੁਰ

0: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਇਸ ਵਕਤ ਸਮਾਂ ਹੋ ਰਿਹਾ ਹੈ 7:40:50 ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਅਗਲਾ ਹਿੱਸਾ।
1: ਜੀ ਸਰੋਤਿਓ, ਮਨਦੀਪ ਸਿੰਘ ਜੀ ਨੇ ਦੱਸ ਹੀ ਦਿੱਤਾ ਤੁਹਾਨੂੰ, ਸ਼ਾਮ ਸੁਹਾਨੀ ਦਾ ਰਹਿੰਦਾ ਹਿੱਸਾ ਆਪਦੀ ਨਜ਼ਰ ਕਰ ਰਹੇ ਹਾਂ ਅਤੇ ਸਾਡੇ ਕੋਲ ਬੜੀ ਵੱਡੀ ਗਿਣਤੀ 'ਚ ਫੋਨ ਨੰਬਰ ਆ ਰਹੇ ਨੇ। ਬਿਲਕੁਲ ਜੀ, ਸਾਨੂੰ ਪਤਾ ਬਹੁਤ ਸਾਰੇ ਸਰੋਤੇ ਨੇ ਜਿਨ੍ਹਾਂ ਦਾ ਫੋਨ ਨਹੀਂ ਮਿਲਦਾ, ਅਤੇ ਫਿਰ ਕਿਵੇਂ ਕਰੀਏ, ਸਾਰਿਆਂ ਨੂੰ ਕਿਵੇਂ ਮਿਲਾਈਏ। ਅਤੇ ਜਿਵੇਂ ਹੀ ਪ੍ਰੋਗਰਾਮ ਦਾ ਆਗਾਜ਼ ਕੀਤਾ ਸੀ ਕਿ ਜਿਨ੍ਹਾਂ ਦਾ ਹੈ ਅੱਜ ਹੈਪੀ ਹੈਪੀ ਬਰਥਡੇ, ਜਨਮ ਦਿਨ, ਖੂਬਸੂਰਤ ਦਿਹਾੜਾ, ਜਿਨ੍ਹਾਂ ਦੇ ਪਰਿਵਾਰ ਦੇ ਲਈ ਵੀ ਇਹ ਦਿਨ ਕਿਸੇ ਤੋਂ ਵੀ ਵੱਧ ਕੇ ਖਾਸ ਹੋ ਸਕਦਾ, ਤਾਂ ਅਗਲਾ ਜੋ ਅਸੀਂ ਸਰੋਤਾ ਸ਼ਾਮਲ ਕਰ ਰਹੇ ਹਾਂ ਪ੍ਰੋਗਰਾਮ 'ਚ, ਉਹਨਾਂ ਲਈ ਅਤੇ ਉਹਨਾਂ ਦੇ ਪਰਿਵਾਰ ਲਈ ਵੀ ਅੱਜ ਦਾ ਦਿਨ ਖਾਸ ਹੈ। ਕਰਦੇ ਹਾਂ ਸਵਾਗਤ। ਹੈਲੋ ਹੈਲੋ
2: ਹੈਲੋ
1: ਜੀ, ਨਮਸਕਾਰ ਜੀ।
2: ਸਤਿ ਸ਼੍ਰੀ ਅਕਾਲ ਮੈਡਮ, ਨਮਸਕਾਰ ਜੀ।
1: ਜੀ, ਸਾਰੇ ਹੀ ਸਰੋਤਿਆਂ ਤੱਕ, ਸਾਡੇ ਸਾਰੇ ਸਟਾਫ ਤੱਕ ਤੁਹਾਡੀਆਂ ਜਿਹੜੀਆਂ ਸ਼ੁਭਕਾਮਨਾਵਾਂ ਨੇ, ਤੁਹਾਡੀ ਵਿਸ਼ਜ਼ ਹੈ, ਉਹ ਪਹੁੰਚ ਚੁੱਕੀ ਹੈ। ਪਹਿਲਾਂ ਤਾਂ ਸਰੋਤਿਆਂ ਨਾਲ ਜਾਣ ਪਛਾਣ ਕਰਵਾ ਦਿਓ।
2: ਹਾਂਜੀ ਮੈਡਮ, ਮੈਂ ਕਪਿਲ ਕੁਮਾਰ, ਲੈਕਚਰਰ ਪੋਲੀਟੀਕਲ ਸਾਇੰਸ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਿਟੀਆਂ, ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ
1: ਜੀ। ਸਵਾਗਤ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਚ। ਤੁਸੀਂ ਪਹਿਲੀ ਵਾਰ ਜੁੜੇ ਹੋ ਤੇ ਅੱਜ ਦਾ ਦਿਨ ਤੁਹਾਡੇ ਲਈ ਖਾਸ ਹੈ, ਤੁਹਾਡੇ ਤੋਂ ਵੀ ਵੱਧ ਕੇ ਤੁਹਾਡੇ ਪਰਿਵਾਰ ਲਈ ਖਾਸ ਹੈ। ਸਾਡੇ ਸਰੋਤਿਆਂ ਨੂੰ ਪਤਾ ਚੱਲ ਚੁੱਕਿਆ ਕਿ ਅੱਜ ਹੈ ਤੁਹਾਡਾ ਜਨਮ ਦਿਨ। ਬਹੁਤ ਬਹੁਤ ਮੁਬਾਰਕਾਂ ਕਪਿਲ ਸਰ ਤੁਹਾਨੂੰ।
2: ਬਹੁਤ ਬਹੁਤ ਧੰਨਵਾਦ ਮੈਡਮ, ਤੇ ਆਕਾਸ਼ਵਾਣੀ ਬਠਿੰਡਾ
1: ਜੀ,
2: ਉਹਨਾਂ ਦਾ ਤੇ ਤੁਹਾਡਾ ਖਾਸ ਤੌਰ ਤੇ ਕਿ ਤੁਸੀਂ ਇਸ ਦਿਨ ਨੂੰ ਬਹੁਤ ਵਧੀਆ ਬਣਾਇਆ
1: ਜੀ,
2: ਤੇ ਵਿਸ਼ੇਸ਼ ਯੋਗਦਾਨ ਕਟਾਰੀਆ ਸਾਹਿਬ ਦਾ, ਜਿਨ੍ਹਾਂ ਨੇ ਅੱਜ ਪੂਰੀ ਟੀਮ ਦੇ ਨਾਲ
1: ਜੀ
2: ਮੇਰਾ ਜਨਮ ਦਿਨ ਮਨਾਇਆ। ਮੇਰੇ ਵੱਡੇ ਵੀਰ ਵੀ ਨੇ ਤੇ ਬਹੁਤ ਅੱਛੀ ਸ਼ਖਸੀਅਤ ਨੇ
1: ਜੀ, ਕਿਉਂਕਿ ਸਾਨੂੰ ਤੁਹਾਡਾ ਨੰਬਰ ਸਿੱਧਾ ਤੁਹਾਡੇ ਕੋਲੋਂ ਨਹੀਂ ਮਿਲਿਆ ਸੀ, ਤੁਹਾਡੇ ਦੋਸਤਾਂ ਵੱਲੋਂ ਹੀ ਭੇਜਿਆ ਗਿਆ ਸੀ ਕਿ ਤੁਹਾਨੂੰ ਜਨਮ ਦਿਨ ਦੇ ਤੋਹਫੇ ਵਜੋਂ ਕਿ ਤੁਸੀਂ ਰੇਡੀਓ ਸੁਣਦੇ ਹੋ ਪਰ ਫੋਨ ਨਹੀਂ ਮਿਲਾ ਪਾਉਂਦੇ, ਕਿ ਤੁਹਾਨੂੰ ਤੁਹਾਡੇ ਲਈ ਇਹ ਤੋਹਫਾ ਹੋਏਗਾ।
2: ਬਹੁਤ ਵੱਡਾ ਤੋਹਫਾ ਤੁਸੀਂ ਦਿੱਤਾ ਜੀ, ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਇਹ।
1: ਤੇ ਸਾਨੂੰ ਪਤਾ ਕਪਿਲ ਸਰ ਕਿੰਨਾ ਮਾਣ ਮਹਿਸੂਸ ਹੁੰਦਾ ਜਦੋਂ ਸਾਡੇ ਪ੍ਰੋਗਰਾਮ ਨੂੰ ਲੋਕ ਆਪਣੀ, ਸਾਡੇ ਸਰੋਤਾ ਆਪਣੇ ਜੀਵਨ ਦੇ ਖਾਸ ਦਿਹਾੜੇ

0: ਨਾਲ ਜੋੜਦੇ ਨੇ, ਤਾਂ ਸਾਨੂੰ ਲੱਗਦਾ ਕਿ ਅਸੀਂ ਤੁਹਾਡੇ ਪਰਿਵਾਰ ਵਿੱਚੋਂ ਹੀ ਇੱਕ ਹਾਂ
1: ਹਾਂਜੀ ਹੈ ਹੀ ਹੈ ਜੀ।
0: ਜੀ। ਤੇ ਹੁਣ ਤੁਸੀਂ ਆਪਣੇ ਦੂਸਰੇ ਪਰਿਵਾਰ ਯਾਨੀ ਕਿ ਤੁਹਾਡੇ ਸਕੂਲ ਤੇ ਬੱਚਿਆਂ ਬਾਰੇ ਦੱਸੋ, ਤੁਸੀਂ ਕਦੋਂ ਆਏ ਅਧਿਆਪਨ ਕਿੱਤੇ ਦੇ ਨਾਲ, ਕਦੋਂ ਜੁੜੇ?
1: ਮੈਡਮ ਮੈਂ 96 ਦੇ ਵਿੱਚ ਜੋਬ ਦੇ ਵਿੱਚ ਆਇਆ ਬਤੌਰ ETT ਅਧਿਆਪਕ।
0: ਜੀ, ਤੇ ਮਿਹਨਤ
1: ਉਸ ਤੋਂ ਬਾਅਦ
0: ਕਰਦੇ ਰਹੇ, ਨਾ ਪੜ੍ਹਾਉਣਾ ਛੱਡਿਆ ਤੇ ਨਾ ਪੜ੍ਹਨਾ ਛੱਡਿਆ।
1: ਨਹੀਂ ਛੱਡਿਆ, ਹਜੇ ਵੀ ਜਾਰੀ ਹੈ।
0: ਜੀ
1: ਬਸ ਹੁਣ ਬਤੌਰ ਲੈਕਚਰਰ ਮੈਂ ਸੀਗਾ ਸਕੂਲ ਦੇ ਵਿੱਚ, ਤੇ ਮਾਸਟਰ ਕੈਡਰ ਦੇ ਵਿੱਚ ਮੇਰੀ ਬਤੌਰ SS ਮੈਂ ਆਪਦੀਆਂ ਸੇਵਾਵਾਂ ਨਿਭਾਈਆਂ। ਇਹਦੇ
0: ਇਹ
1: ਲਈ ਮਤਲਬ
0: ਭਲੀਟੀ
1: ਵੱਖ ਵੱਖ
0: ਕਲਾ
1: ਸਮੇਂ।
0: ਜਿਹੜਾ ਤੁਹਾਨੂੰ ਵਿੱਚੋਂ ਟੋਕ
1: ਹਾਂਜੀ
0: ਰਹੀ ਆ, ਰੋਚਕ ਵਿਸ਼ਾ, ਪਰ ਜਦੋਂ ਸਮਾਜਿਕ ਸਿੱਖਿਆ ਦੀ ਗੱਲ ਕੀਤੀ ਜਾਂਦੀ ਹੈ, ਬਹੁਤੀ ਵਾਰੀ ਬੱਚੇ ਡਰ ਜਾਂਦੇ ਨੇ ਵਿਸ਼ਾਲ ਸਿਲੇਬਸ ਦੇਖ ਕੇ।
1: ਮੈਡਮ ਮੇਰੀ ਹੁਣ ਤੱਕ ਦੀ ਸਰਵਿਸ ਦੌਰਾਨ ਮੇਰਾ ਕੋਈ ਵੀ ਰਿਜ਼ਲਟ ਅੱਜ ਤੱਕ ਨੈਗੇਟਿਵ ਨਹੀਂ ਹੈ।
0: ਬੱਚੇ ਖੁਸ਼ ਸੀ ਤੁਹਾਡੇ ਤੋਂ?
1: ਬਹੁਤ
0: ਤੇ ਇੱਕ ਅਧਿਆਪਕ ਦਾ ਇਹ ਹਾਸਲ ਹੁੰਦਾ ਜਦੋਂ ਬੱਚੇ ਉਹਦੇ ਨਾਲ ਖੁਸ਼ ਰਹਿੰਦੇ ਨੇ ਤੇ ਉਹਨੂੰ ਚਾਹੁੰਦੇ ਨੇ।
1: ਮੇਰਾ ਕੋਈ ਵੀ ਰਿਜ਼ਲਟ ਨੈਗੇਟਿਵ ਨਹੀਂ
0: ਜੀ,
1: ਹੈ।
0: ਬਹੁਤ ਬਹੁਤ ਮੁਬਾਰਕਾਂ ਕਪਿਲ ਸਰ ਤੁਹਾਨੂੰ ਤੁਹਾਡੀਆਂ ਪ੍ਰਾਪਤੀਆਂ ਲਈ। ਇੱਕ ਚੀਜ਼ ਅਸੀਂ ਜ਼ਰੂਰ ਪੁੱਛਾਂਗੇ, ਤੁਸੀਂ ਅੱਜ ਪ੍ਰੋਗਰਾਮ
1: ਹਾਂਜੀ
0: ਦੇ ਵਿੱਚ ਜੁੜੇ, ਤੁਹਾਡਾ ਜਨਮ ਦਿਹਾੜਾ ਖਾਸ ਹੋਇਆ, ਤੁਸੀਂ ਤੇ ਤੁਹਾਡੇ ਪਰਿਵਾਰ ਨੇ ਅੱਜ ਦਾ ਦਿਨ ਕਿਸੇ ਉਚੇਚੇ ਤਰੀਕੇ ਨਾਲ ਮਨਾਇਆ?
1: ਉਚੇਚੇ ਤਰੀਕੇ ਨਾਲ ਤਾਂ ਬਸ ਇਹ ਹੈ, ਵੈਸੇ ਤਾਂ ਮੈਨੂੰ ਲੱਗਦਾ ਵੀ ਲੰਚ ਤੋਂ ਮੈਨੂੰ ਨਹੀਂ ਦੱਸਣਾ ਚਾਹੀਦਾ। ਤਾਂ ਜਿੱਥੇ ਕਿਤੇ ਕੋਈ, ਪਹਿਲਾਂ ਵੀ ਮੈਂ ਇਸ ਤਰ੍ਹਾਂ ਹੀ ਕਰਦਾ ਵੀ ਜਿੱਥੇ ਕੋਈ ਲੋੜਵੰਦ ਹੈ ਬਸ ਉਹਨਾਂ ਦੀ ਮਦਦ ਕਰਕੇ ਤੇ ਬਿਨਾਂ ਕਿਸੇ ਨੂੰ ਦੱਸੇ ਹੀ,
0: ਮੈਨੂੰ ਜੀ,
1: ਚਾਹੇ ਉਹ
0: ਸਾਡੇ ਨਾ
1: ਚਾਹੇ ਉਹ
0: ਬਹੁਤ ਸਾਰੇ ਸਰੋਤੇ ਇਸ ਤਰ੍ਹਾਂ ਕਰਦੇ ਨੇ, ਬੜਾ ਮਾਣ ਮਹਿਸੂਸ ਹੁੰਦਾ ਕਿ ਰੱਬ ਨੇ ਇੰਨੇ ਜੋਗੇ ਕਰਤੇ, ਸ਼ੁਕਰ ਹੈ।
1: ਹਾਂਜੀ ਮਤਲਬ ਚਾਹੇ ਉਹ ਮਨੁੱਖ ਨੇ ਤੇ ਚਾਹੇ ਉਹ ਪਸ਼ੂ ਨੇ, ਬਸ ਮੈਂ ਉਹ ਯੋਗਦਾਨ ਪਾ ਚੁੱਕਿਆ ਤੇ ਬਸ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਮੈਂ ਇੱਥੇ ਤੁਹਾਨੂੰ ਦੱਸ ਨਹੀਂ ਸਕਦਾ।
0: ਨਹੀਂ, ਬਸ ਸਾਨੂੰ ਪਤਾ ਚੱਲ ਗਿਆ ਜੀ,
1: ਹਾਂਜੀ
0: ਬਹੁਤ ਬਹੁਤ
1: ਕਿਉਂਕਿ ਪਤਾ
0: ਸ਼ੁਕਰੀਆ
1: ਕੀ ਹੈ, ਇਹ
0: ਜੀ।
1: ਚੀਜ਼ਾਂ ਦਾ ਵੀ ਤੁਹਾਡੇ ਤੋਂ ਹੀ, ਜਿਵੇਂ ਤੁਹਾਡੇ ਪ੍ਰੋਗਰਾਮ ਸੁਣੇ ਆ, ਪਹਿਲਾਂ ਵੀ ਸੁਣਦੇ ਸੀ, ਹੁਣ ਵੀ ਕਾਰ ਚਲੋ ਚੱਲਦਾ, ਤਾਂ ਆਹੀ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਪ੍ਰੋਗਰਾਮਾਂ ਤੋਂ ਹੀ
0: ਸਾਨੂੰ ਤੁਹਾਡੇ ਤੋਂ ਮੋਟੀਵੇਸ਼ਨ ਮਿਲਦੀ ਹੈ ਜੀ, ਸਾਨੂੰ ਸਾਡੇ
1: ਤੇ।
0: ਸਰੋਤੇ ਬਹੁਤ ਕੁਝ ਸਿਖਾ ਦਿੰਦੇ ਨੇ, ਪਰਿਵਾਰ
1: ਹਾਂਜੀ
0: ਇੱਕ ਦੂਜੇ ਤੋਂ ਬਹੁਤ ਕੁਝ ਗ੍ਰਹਿਣ ਕਰਦਾ, ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਅੱਜ ਖਾਸ ਦਿਨ ਆਪਣੇ ਪਰਿਵਾਰ ਚ ਸ਼ਾਮਲ ਕੀਤਾ, ਸਾਡੇ ਨਾਲ ਜੁੜੇ, ਸਮਾਂ ਕੱਢਿਆ। ਕਪਿਲ ਸਰ, ਦੁਬਾਰਾ ਫੇਰ ਤੁਹਾਨੂੰ ਅੱਜ ਦੇ ਦਿਨ ਦੀਆਂ ਮੁਬਾਰਕਾਂ, ਤੇ ਕਿਹੜਾ ਗੀਤ ਅੱਜ ਅਸੀਂ ਤੁਹਾਨੂੰ ਤੋਹਫੇ ਦੇ ਤੌਰ ਤੇ ਭੇਜ ਦਈਏ?
1: ਵੈਸੇ ਤਾਂ ਤੁਹਾਡੇ ਸਾਰੇ ਗੀਤ ਬਹੁਤ ਵਧੀਆ ਹੁੰਦੇ ਆ ਜੀ, ਪਰ ਤੁਸੀਂ ਮੈਨੂੰ ਹਰਭਜਨ ਮਾਨ ਦਾ ਕੀ ਅੱਛਾ ਗੀਤ ਸੁਣਾ ਦਿਓ।
0: ਪਹੁੰਚ ਗਿਆ ਜੀ ਤੁਹਾਡੇ ਤੱਕ ਕਪਿਲ ਸਰ, ਸ਼ੁਕਰੀਆ ਜੀ।
1: ਠੀਕ ਹੈ ਜੀ, ਬਹੁਤ ਧੰਨਵਾਦ ਭੈਣ ਜੀ, ਬਹੁਤ ਧੰਨਵਾਦ, ਮੇਰੇ ਹਮੇਸ਼ਾ ਯਾਦ ਰਹੂਗਾ ਜੀ।
0: ਜੀ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नूं सौखे ढंग नाल पार करन विच मदद करता है।
1: स्मार्ट डिसीजन लैण वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नूं बना सकते हो होर भी स्मार्ट।
0: वधेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: आकाशवाणी FM बठिंडा FM बैंड 101.1 MHz अते प्रसार भारती दी मोबाइल फोन ऐप न्यूज ऑन AIR ते इस वेले चल रहा है प्रोग्राम शाम सुहानी।
3: ਜੀ ਸਰੋਤੇ ਸਮਾਂ ਹੋ ਚੁੱਕਿਆ ਸ਼ਾਮ ਦੇ 7:51 ਅਤੇ ਅਗਲੇ ਸਰੋਤਾ ਸਾਡੇ ਪ੍ਰੋਗਰਾਮ 'ਚ ਸ਼ਾਮਲ ਹੋ ਚੁੱਕੇ ਨੇ, ਕਰਦੇ ਹਾਂ ਉਹਨਾਂ ਦੇ ਨਾਲ ਜਾਣ ਪਛਾਣ।
4: ਹੈਲੋ,
5: ਹਾਂਜੀ ਮੈਮ
4: ਜੀ, ਨਮਸਕਾਰ ਜੀ।
5: ਨਮਸਕਾਰ ਮੈਡਮ,
4: ਥੋੜਾ ਜਿਹਾ ਰੇਡੀਓ ਤੋਂ ਇੱਧਰ ਉੱਧਰ ਹੋ ਜਾਓ, ਤੁਹਾਡੀ ਆਵਾਜ਼ ਗੂੰਜ ਰਹੀ ਹੈ।
5: ਹਾਂਜੀ ਹਾਂਜੀ
4: ਜੀ, ਹੁਣ ਸਰੋਤਿਆਂ ਨਾਲ ਜਾਣ ਪਛਾਣ ਕਰਵਾ ਦਿਓ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
5: ਪਿੰਡ ਪਿਆਉਣਾ ਦੀ ਜਸਵਿੰਦਰ ਕੌਰ
4: ਜੀ। ਜੀ ਜੀ, ਬਠਿੰਡੇ ਦੇ ਨੇੜੇ ਜਿਓ, ਤੁਹਾਡੇ ਵੱਲ ਮੀਂਹ ਪਿਆ ਜਸਵਿੰਦਰ ਕੌਰ ਜੀ?
5: ਹਾਂਜੀ ਹਾਂਜੀ, ਸੀ ਗਈ ਸੀ, ਥੋੜਾ ਥੋੜਾ ਸੀ ਗਈ
4: ਸੀ। ਤੇ ਕੰਮ ਕਰ ਕੀ ਕਰਦੇ ਆ ਆਪਾਂ?
5: ਅਸੀਂ ਮਠਿਆਈ ਵਾਲੇ ਡੱਬੇ ਬਣਾਉਣੇ ਆ ਜੀ, ਇੱਕ ਤਾਂ ਘਰੇ
4: ਸਲਾਈ ਕਢਾਈ ਦਾ ਕੰਮ। ਜਸਵਿੰਦਰ ਭੈਣ ਜੀ, ਆ ਮਾੜੀ ਕੀਤੀ ਤੁਸੀਂ।
5: ਹਾਂਜੀ,
4: ਉਹ ਕੀ ਕਰਨ ਲਾਤਾ ਦੱਸੋ? ਇੱਕ ਤਾਂ ਚੋਹੇ ਭੈਣ ਭਰਾਵਾਂ ਦੇ ਜਨਮ ਦਿਨ ਸੀ, ਉੱਪਰੋਂ ਤੁਸੀਂ ਮਠਿਆਈ ਦੀ ਗੱਲ ਕਰਤੀ।
5: ਹਾਂਜੀ ਹਾਂਜੀ, ਕੋਈ ਗੱਲ ਨੀ ਜੀ, ਮਠਿਆਈ ਦਾ ਬੜਾ, ਮਠਿਆਈ ਖਵਾ ਦੇ ਗਈ।
4: ਠੀਕ ਹੈ ਜੀ, ਠੀਕ ਹੈ। ਤੇ ਕੰਮ ਕਰਦੇ ਰਹਿੰਦੇ ਹੋ, ਨਾਲੋ ਨਾਲ ਰੇਡੀਓ ਸੁਣਦੇ ਰਹਿੰਦੇ?
5: ਹਾਂਜੀ ਹਾਂਜੀ ਹਾਂਜੀ, ਰੇਡੀਓ ਤਾਂ ਸੁਬਹ ਤੋਂ ਲਾ ਲਈਦਾ ਜੀ, ਬਸ ਬਹੁਤ ਵਧੀਆ ਗੱਲ ਕਰਦੇ ਜੀ।
4: ਚਲੋ ਚੰਗੀ ਗੱਲ ਹੈ ਜੀ, ਸਾਨੂੰ ਆਪਦੀਆਂ ਖੁਸ਼ੀਆਂ ਚ, ਆਪਦੇ ਕੰਮਾਂ ਕਾਰਾਂ ਚ, ਪਰਿਵਾਰਕ ਮਸਲਿਆਂ ਚ ਸ਼ਾਮਿਲ ਕਰਦੇ ਹੋ ਤੁਸੀਂ, ਬਹੁਤ ਚੰਗਾ ਲੱਗਦਾ ਇਹ ਗੱਲਾਂ ਸੁਣ ਕੇ। ਸਰੋਤੇ ਸਾਡੇ ਕਿੰਨੇ ਕਰੀਬ ਨੇ ਤੇ ਅਸੀਂ ਸਰੋਤਿਆਂ ਦੇ ਕਿੰਨੇ ਕਰੀਬ ਆ।
5: ਹਾਂਜੀ ਹਾਂਜੀ।
4: ਅੱਛਾ, ਗੀਤ ਕਿਹੜਾ ਸੁਣੋਗੇ ਅੱਜ ਜਸਵਿੰਦਰ ਕੌਰ ਜੀ?
5: ਅੰਮ੍ਰਿਤ ਮਾਨ ਦੇ ਸੁਣਾ ਦੋ ਜੀ।
4: ਪਹੁੰਚ ਗਿਆ ਜੀ ਤੁਹਾਡੇ ਤੱਕ?
5: ਠੀਕ ਹੈ ਜੀ,
4: ਸ਼ੁਕਰੀਆ ਜੀ,
5: ਧੰਨਵਾਦ।

0: ਜੀ ਬਿਸਮਿਲ੍ਲਾ, ਪ੍ਰੋਗਰਾਮ ਸਾਡਾ ਵੀ ਸਿਖਰਾਂ ਵੱਲ ਹੀ ਹੈ। ਹੁਣ ਸ਼ਾਮ ਦੇ 7:54 ਤੇ 40 ਸਕਿੰਟ ਹੋ ਰਹੇ ਨੇ, ਜਿਨ੍ਹਾਂ ਨਾਲ ਹੁਣ ਅਸੀਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ, ਗੱਲਬਾਤ ਕਰਵਾ ਰਹੇ ਹਾਂ। ਅੱਜ ਦੇ ਪ੍ਰੋਗਰਾਮ ਦੇ ਆਖਰੀ ਸਰੋਤਾ ਆਖਰੀ ਫਰਮਾਇਸ਼ ਹੋਏਗੀ। ਹੈਲੋ ਜੀ।
1: हेलो मैम, सत श्री अकाल जी।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਸਿਮਰ ਜੀ,
1: ਜੀ
0: ਸਾਰੇ ਸਰੋਤਿਆਂ ਨਾਲ
1: ਹਾਂਜੀ
0: ਜਾਣ ਪਛਾਣ ਕਰਵਾ ਦਿਓ।
1: ਮੈਮ, ਮੈਂ ਸਿਮਰਜੀਤ, ਪਿੰਡ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ ਬੋਲ ਰਹੀ ਹਾਂ ਜੀ।
0: ਇੰਨੀ ਮਿੱਠੀ ਆਵਾਜ਼! ਇਹ ਬੱਦਲਾਂ ਨੇ ਜਿਹੜਾ ਪ੍ਰਦੂਸ਼ਣ ਦੂਰ ਕਰਤਾ, ਮੀਂਹ ਨੇ ਪ੍ਰਦੂਸ਼ਣ ਦੂਰ
1: ਉਹਦੇ
0: ਕਰਤਾ,
1: ਕਰਕੇ
0: ਇੰਨੇ
1: ਹੈ ਜੀ।
0: ਦੂਰੋਂ ਸਾਡੇ ਕੋਲੇ ਪਹੁੰਚ ਗਈ।
1: ਬਿਲਕੁਲ ਮੈਮ, ਬਹੁਤ ਮਤਲਬ ਬਹੁਤ ਕਾਫੀ ਟਾਈਮ ਦੇ ਮਤਲਬ ਅਸੀਂ ਧਿਆਏ ਹੋਏ ਸੀਗੇ ਬਾਰਿਸ਼ ਲਈ, ਤੇ ਅੱਜ ਫਾਈਨਲੀ ਪੈ ਗਈ ਸਾਡੇ ਵੀ।
0: ਠੀਕ ਹੈ, ਅੱਜ ਆਪਣੇ ਵੀ ਫਿਰ ਗੁਲਗੁਲਿਆਂ ਦਾ ਸਬੱਬ ਬਣ ਗਿਆ।
1: ਬਿਲਕੁਲ ਬਿਲਕੁਲ ਹਾਂਜੀ।
0: ਅੱਛਾ, ਆਪਾਂ ਕਰਦੇ ਕੀ ਆ?
1: ਮੈਂ ਹਾਊਸ ਮੇਕਰ।
0: ਵਾਓ, ਕਿਆ ਬਾਤ ਹੈ!
1: ਹਾਂਜੀ
0: ਸਾਰੇ ਦਿਨ ਦੀ ਸਾਂਭ ਸੰਭਾਲ, ਸਭ ਦਾ ਧਿਆਨ ਰੱਖਣਾ, ਸਭ ਦੀਆਂ ਫਰਮਾਇਸ਼ਾਂ ਪੂਰੀਆਂ ਕਰਨੀਆਂ,
1: ਹਾਂ ਬਿਲਕੁਲ।
0: ਤੇ ਤੁਹਾਡੀ ਫਰਮਾਇਸ਼ ਮੈਂ ਪੂਰੀ ਕਰੂੰਗੀ।
1: ਹਾਂਜੀ, ਅੱਜ ਤੁਹਾਡੀ ਜ਼ਿੰਮੇਵਾਰੀ ਹੈ ਮੇਰੀ ਫਰਮਾਇਸ਼ ਪੂਰੀ ਕਰਨ ਦੀ।
0: ਜੀ, ਗੀਤ ਕਿਹੜਾ ਸੁਣੋਗੇ?
1: ਮੈਂ ਸਤਿੰਦਰ ਸਰਤਾਜ ਦਾ ਕੋਈ ਵੀ ਸੁਣਾ ਦੋ ਆਪਣੀ ਪਸੰਦ।
0: ਕੋਈ ਵੀ ਸੁਣਾ ਦਾ।
1: ਹਾਂਜੀ,
0: ਪਹੁੰਚ ਗਿਆ ਜੀ ਤੁਹਾਡੇ ਤੱਕ, ਫੋਨ ਕਰਨ ਦੇ ਲਈ ਸ਼ੁਕਰੀਆ। ਤੇ ਹੁਣ ਹਿੰਮਤ ਕਰਨੀ ਹੈ, ਦੁਪਹਿਰ ਵਾਲੇ ਪ੍ਰੋਗਰਾਮ ਚ, ਸ਼ਾਮ ਵਾਲੇ ਚ ਕਦੇ ਕਦੇ ਫੋਨ ਮਿਲਿਆ ਕਰੂਗਾ।
1: ਠੀਕ ਹੈ ਮੈਮ,
0: ਠੀਕ ਹੈ ਨਾ?
1: ਜ਼ਰੂਰ
0: ਰਾਜ ਜਿਹੜੇ
1: ਜ਼ਰੂਰ।
0: ਬ੍ਰੇਕ ਬਰੂਕ ਲੱਗੇ ਹੋਏ ਸੀ ਆਪਾਂ ਉਡਾਤੇ ਅੱਜ।
1: ਓਕੇ ਮੈਮ, ਹਾਂਜੀ ਠੀਕ ਹੈ ਮੈਮ।
0: ਸ਼ੁਕਰੀਆ ਜੀ।

ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਰੇਡੀਓ ਦੋਸਤ ਮਨਦੀਪ ਕੋਟਲੀ ਅਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਅੱਜ ਦਾ ਪ੍ਰੋਗਰਾਮ ਹੈ ਜੀ ਤੁਹਾਡੇ ਵਟਸਐਪ ਸੁਨੇਹਾਂ 'ਤੇ ਆਧਾਰਿਤ, ਅਤੇ ਸਾਨੂੰ ਤੁਸੀਂ ਆਪਣੇ ਸੁਨੇਹੇ ਭੇਜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 7713 73 146, ਅਤੇ ਬਹੁਤ ਸਾਰੇ ਸਰੋਤੇ ਸਾਨੂੰ ਸੁਨੇਹੇ ਭੇਜ ਵੀ ਚੁੱਕੇ ਨੇ। ਅਤੇ ਸਾਨੂੰ ਪਹਿਲਾ ਸੁਨੇਹਾ ਪ੍ਰਾਪਤ ਹੋਇਆ ਹੈ ਮੰਡੀ ਡੱਬ ਵਾਲੀ ਤੋਂ, ਭੇਜਣ ਵਾਲੇ ਨੇ ਸਤੀਸ਼ ਕੁਮਾਰ ਬਾਂਸਲ। ਅਤੇ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਸਾਨੂੰ ਸੁਨੇਹਾ ਮਿਲਿਆ ਹੈ, ਭੇਜਣ ਵਾਲੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ, ਮਹਿਕ ਅਤੇ ਖੁਸ਼ਦਿਲ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਭੇਜਣ ਵਾਲੇ ਨੇ ਸੁਨੇਹਾ ਜਗਰਾਜ ਸਿੰਘ, ਕਣਕ ਵਾਲੀਆ, ਗੰਗਾ ਰਾਮ, ਪੁੱਚੋ ਮੰਡੀ, ਬੂਟਾ ਸਿੰਘ ਰਾਜਾ, ਸੁਖਦੇਵ, ਬਾਬੇ ਕਾ, ਅਮਰੀਕ, ਕਪੂਰ ਕਾ, ਜਸਵੰਤ ਸਿੰਘ, ਕੁਲਵੰਤ, ਬੂਟਾ, ਜਗਤੂ ਕਾ, ਨਾਜਰ ਅਤੇ ਗੁਰਤੇਜ ਕਮਾਲੂ। ਆਓ ਜੀ ਇਹਨਾਂ ਸਾਰੇ ਸਰੋਤਿਆਂ ਦੀ ਪਸੰਦ 'ਤੇ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਹਾਂਜੀ ਸਰੋਤੋ, ਸੁਨੇਹੇ ਸਾਨੂੰ ਬਹੁਤ ਸਾਰੇ ਪ੍ਰਾਪਤ ਹੋ ਰਹੇ ਨੇ, ਤੁਹਾਡਾ ਪਿਆਰ ਦੇਖਦੇ ਹੀ ਬਣਦਾ ਹੈਗਾ। ਅਤੇ ਸਾਨੂੰ ਅਗਲਾ ਸੁਨੇਹਾ ਪ੍ਰਾਪਤ ਹੋਇਆ ਪਿੰਡ ਤੰਗੌਰੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਤੋਂ ਭੇਜਣ ਵਾਲੇ ਨੇ ਗੁਰਪ੍ਰੀਤ ਸਿੰਘ ਤੰਗੌਰੀ, ਜਸਵੀਰ ਕੌਰ, ਮਹਿਕਪ੍ਰੀਤ ਕੌਰ ਅਤੇ ਸਹਿਜਪ੍ਰੀਤ ਸਿੰਘ। ਪਿੰਡ ਝੰਝੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਭੇਜਣ ਵਾਲੇ ਨੇ ਜਾਸ਼ਮੀਨ, ਅਰਮਾਨ ਮਲਿਕ, ਨੀਸ਼ਾ, ਸ਼ਾਹੀਨ ਅਤੇ ਲਿਆਕਤ ਅਲੀ। ਮਲਕੀਤ ਗੋਨਿਆਣਾ ਮੰਡੀ, ਨਿਹਾਲ ਸਿੰਘ ਛੋਟਾ, ਸੁਰਜੀਤ ਖਿਆਲੀ ਅਤੇ ਪਿੰਡ ਫੁੱਲੋ ਮਿੱਠੀ ਤੋਂ ਸਾਨੂੰ ਵਟਸਐਪ ਨੇਹਾ ਭੇਜਿਆ ਹੈ। ਹਰਜਾਤ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ ਪੈਂਚਰਾਂਵਾਲਾ, ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਤਾਰ ਅਤੇ ਭੋਲਾ ਬੈਣੀਵਾਲ। ਅਤੇ ਆਓ ਇਹਨਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਹਾਂਜੀ ਸਰੋਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜ ਪਾਣੀਆਂ ਦੀ ਗੀਤ, ਅਤੇ ਸਾਨੂੰ ਅਗਲਾ ਜੋ ਸੁਨੇਹਾ ਪ੍ਰਾਪਤ ਹੋਇਆ ਹੈ ਭੇਜਣ ਵਾਲੇ ਨੇ ਹਰਜਿੰਦਰ ਸਿੰਘ ਬਰਾੜ ਪਿੰਡ ਜੀਦਾ ਤੋਂ, ਬਿਸ਼ਨੰਦੀ ਰੋਡ ਤੋਂ ਗੁਰਮੀਤ ਸਿੰਘ ਬਰਾੜ, ਪਿੰਡ ਮਾਹੀ ਨੰਗਲ ਤੋਂ ਗੁਰਲਾਲ ਸਿੰਘ, ਰਬਾਬ ਸਿੰਘ, ਜਰਨੈਲ ਸਿੰਘ, ਦੇਵ ਮਹੰਤ, ਬੱਬੂ ਅਤੇ ਜਸਵੀਰ ਮਾਹੀ, ਜਥੇਦਾਰ ਪਿਆਰਾ ਸਿੰਘ ਕੋਟ ਸ਼ਮੀਰ ਤੋਂ, ਬੰਤ ਸਿੰਘ ਪਿੰਡ ਕੱਲੋ ਤੋਂ, ਕੁਲਦੀਪ ਸਿੰਘ ਮਾਨ ਪਿੰਡ ਕੱਲੋ ਤੋਂ, ਸਰਬਜੀਤ ਕੌਰ ਅਤੇ ਰਾਜਵੀਰ ਕੌਰ ਮੌੜ ਮੰਡੀ ਤੋਂ। ਆਓ ਸੁਣਦੇ ਹਾਂ ਇਹਨਾਂ ਦੀ ਪਸੰਦ, ਰਲੀ ਮਿਲੀ ਪਸੰਦ ਅਤੇ ਇਹ ਗੀਤ।

0: ਅਤੇ ਸਰੋਤਿਓ, ਦਿਲਜੀਤ ਦੋਸਾਂਝ ਦੇ ਇਸ ਗੀਤ ਦੇ ਨਾਲ ਹੀ ਮੈਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪੰਜ ਪਾਣੀਆਂ ਦੇ ਗੀਤ।

0: 26,755. In China Open badminton, PV Sindhu and Ayush Shetty entered singles pre-quarterfinals at Changshuo today. Two-time Olympic medalist Sindhu advanced to the second round of women's singles after defeating compatriot Unnati Huda in a round of 32 clash. In the men's singles, Ayush Shetty defeated world number 11 Alvi Farhan of Indonesia to reach the round of 16. And now before we end the bulletin, the headlines once again. Prime Minister Narendra Modi calls for making the dream of Viksit Bharat a mass movement with youth playing a key role in it. Government reiterates readiness for meaningful discussion on NEET paper leak issue in Parliament, criticizes attempts to use youth protests for political gains. Opposition disrupts proceedings in both houses, demands resignation of Education Minister before discussion. Delhi High Court seeks responses from centre and police and pleas alleging use of excessive force on protesters. And in China Open badminton, PV Sindhu and Ayush Shetty enter singles pre-quarterfinals. That is all in the news at 9. Good night.
1: ਤੁਸੀਂ ਸੁਣ ਰਹੇ ਸੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਖਬਰਾਂ ਦੇ ਬੁਲੇਟਿਨ। ਇਹ ਬੁਲੇਟਿਨ ਰਿਲੇਅ ਕੀਤੇ ਜਾ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਨਾਲ। ਇਸ ਵੇਲੇ ਰਾਤ ਦੇ 9:15 ਹੋ ਚੁੱਕੇ ਨੇ। ਹੁਣ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਆਓ ਆਨੰਦ ਮਾਣਦੇ ਹਾਂ ਵਿਵਿਧ ਭਾਰਤੀ ਦੇ ਪ੍ਰਸਾਰਨਾਂ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ FM ਬੈਂਡ 101 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ। ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰ 5:55 ਤੇ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਮੁੜ ਤੋਂ ਆਪਦੀ ਸੇਵਾ ਦੇ ਵਿੱਚ ਹਾਜ਼ਰ ਰਹੇਗੀ। ਤਦ ਤੱਕ ਲਈ ਦਵੋ ਇਜਾਜ਼ਤ। ਜੈ ਹਿੰਦ।